ਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮਾ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਅੱਸੂ ਦੇ ਮਹੀਨੇ ਦੀ ਸਤਿਗੁਰੂ ਜੀ ਆਰੰਭਤਾ ਹੋਈ ਹੈ ਗੁਰੂ ਗਰੀਬ ਨਿਵਾਜ ਪਿਤਾ ਜੀ ਸੰਗਰਾਂਦ ਦਾ ਦਿਹਾੜਾ ਜਾਣਦੇ ਹੋਏ ਸਵੇਰ ਤੋਂ ਹੀ ਸਤਿਗੁਰੂ ਜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ ਜਥਾ ਸ਼ਕਤ ਭੇਟਾਵਾਂ ਕਰ ਰਹੀਆਂ ਹਨ ਕਿਰਪਾ ਕਰਨੀ ਸਭ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਬੇਅੰਤ ਸੰਗਤਾਂ ਵੱਲੋਂ ਸਤਿਗੁਰੂ ਜੀ ਉਹ ਮਾਇਆ ਭੇਟ ਹੋ ਰਹੀ ਹੈ ਸਭ ਦੇ ਨਾਮ ਆਪ ਜਾਣਦੇ ਹੋ ਕਿਰਪਾ ਕਰਨੀ ਸਭ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਨੀ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਅੱਸੂ ਦਾ ਮਹੀਨਾ ਅਤੇ ਆਉਣ ਵਾਲਾ ਸਮਾਂ ਸਭ ਸੰਗਤਾਂ ਦਾ ਚੜ੍ਹਦੀ ਕਲਾ ਨਾਲ ਬਤੀਤ ਕਰਾਉਣਾ ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਜੀ
ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

दर्शन परसे है गुरु के, जन्म मरण दुख जाए। दर्शन परसे है गुरु के,

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਜੀ। ਆਓ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਨ। ਜੋ ਬੱਚੇ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਲੈ ਕਰ ਰਹੇ ਹਨ, ਸਤਿਸੰਗ ਜੀ, ਅੱਜ ਅੱਸੂ ਮਹੀਨੇ ਦੀ ਆਰੰਭਤਾ ਹੋਈ ਹੈ, ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਰਹਿਮਤ ਕਰਨ ਜੋ ਅੱਸੂ ਦਾ ਮਹੀਨਾ ਅਤੇ ਆਉਣ ਵਾਲਾ ਸਮਾਂ ਆਪ ਸਭ ਸੰਗਤਾਂ ਦਾ ਸਤਿਗੁਰੂ ਜੀ ਚੜ੍ਹਦੀ ਕਲਾ ਦਾ ਬਤੀਤ ਕਰਾਉਣ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਪੰਜਾਬੀ ਸਕੂਲ ਦੇ ਦਾਖਲੇ ਸ਼ੁਰੂ ਹਨ 21 ਸਤੰਬਰ ਤੋਂ। ਸਾਧ ਸੰਗਤ ਜੀ, ਜੋ ਨਵੀਆਂ ਕਲਾਸਾਂ ਸ਼ੁਰੂ ਹੋਣੀਆਂ, ਆਪ ਸੰਗਤਾਂ ਆਪਣੇ ਬੱਚਿਆਂ ਦੇ ਨਾਮ ਜ਼ਰੂਰ ਸਕੂਲ ਦੇ ਵਿੱਚ ਰਜਿਸਟਰ ਕਰਵਾਓ। ਇਸੇ ਤਰ੍ਹਾਂ ਗੁਰਬਾਣੀ ਸੰਥਿਆ ਦੀ ਕਲਾਸ ਜੋ ਹੈ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਜੀ ਗੁਰਬਾਣੀ ਸੰਥਿਆ ਪ੍ਰਾਪਤ ਕਰਨੀ ਹੈ, ਉਹ ਵੀ ਆਪਣੇ ਨਾਮ ਸਾਡੇ ਪਾਸ ਲਿਖਾ ਸਕਦੇ ਹੋ। ਅਤੇ ਗੁਰਬਾਣੀ ਕੰਠ ਮੁਕਾਬਲਾ ਹਰ ਸਾਲ ਦੀ ਤਰ੍ਹਾਂ ਸਾਧ ਸੰਗਤ ਜੀ ਜੋ 24 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋ ਰਿਹਾ ਹੈ, ਉਸ ਦੇ ਵਿੱਚ ਭਾਗ ਲੈਣ ਵਾਸਤੇ ਆਪਣੇ ਬੱਚਿਆਂ ਦੇ ਨਾਮ ਸਾਧ ਸੰਗਤ ਜੀ ਰਜਿਸਟਰ ਕਰੋ ਅਤੇ ਬੱਚਿਆਂ ਨੂੰ ਉਹਨਾਂ ਦੀ ਤਿਆਰੀ ਕਰਾਓ ਤਾਂ ਜੋ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈ ਸਕਣ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਾਧ ਸੰਗਤ ਜੀ ਕੀਰਤਨ ਦਾ ਆਨੰਦ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ ਪਾਵਨ ਗੁਰਬਾਣੀ ਸ਼ਬਦ ਕੀਰਤਨ। ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸ਼ਬਦ ਵਿਚਾਰ ਸਰਵਣ

ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਗੁਰ ਜਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਸੁਖ ਹੋਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਅ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਵਡਭਾਗੀ ਹਨ ਜੋ ਸੰਗਤੀ ਰੂਪ ਦੇ ਵਿੱਚ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ ਜੁੜ ਕੇ ਬੈਠੇ ਹਾਂ। ਆਪ ਜੀ ਗੁਰਮੁਖ ਬੱਚਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ, ਸਮਝਾਇਆ ਜਾ ਰਿਹਾ ਸੀ ਉਸ ਪਰਮੇਸ਼ਰ ਨਾਲ ਜੁੜ ਕੇ ਹੀ ਸਾਡਾ ਮਨ ਜੀਵਤ ਹੁੰਦਾ। ਜਿੰਨਾ ਚਿਰ ਅਸੀਂ ਆਪਣੇ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਲ ਜੁੜਦੇ ਨਹੀਂ, ਉਨ੍ਹਾਂ ਚਿਰ ਇਸ ਨੂੰ ਮੁਰਦਿਆਂ ਦੇ ਬਰਾਬਰ ਕਿਹਾ ਗਿਆ। ਇਸ ਕਰਕੇ ਸਾਨੂੰ ਸਮਝਾ ਰਹੇ ਸੀ, ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ। ਰਾਮ ਰਸਾਇਣ ਸਾਡੇ ਮਨ ਦੀ ਖੁਰਾਕ ਹੈ, ਅੰਮ੍ਰਿਤ ਰਸ ਵੀ, ਹਰ ਰਸ ਬ੍ਰਹਮ ਰਸ ਕਿਹਾ ਗਿਆ ਇਸਨੂੰ। ਸੋ ਇਸ ਕਰਕੇ ਮਨ ਜਿੰਨਾ ਚਿਰ ਜੁੜਦਾ ਨਹੀਂ, ਉਨ੍ਹਾਂ ਚਿਰ ਆਪਣੀ ਮੱਤ 'ਚ ਹੁੰਦਾ। ਇਸ ਲਈ ਗੁਰਮਤ ਲੈਣ ਲਈ ਅਸੀਂ ਗੁਰੂ ਦੇ ਦਰ 'ਤੇ ਆਏ ਹਾਂ, ਸੰਗਤੀ ਰੂਪ 'ਚ ਬੈਠ ਕੇ। ਅੱਜ ਜੋ ਜਿੱਥੇ ਭਾਈ ਗੁਰਦਾਸ ਦੀਆਂ 12 ਦੀ ਲੜੀ ਵਾਰ ਕਥਾ ਚੱਲ ਰਹੀ ਆ, ਅੱਜ ਸੰਗਰਾਂਦ ਦਾ ਦਿਹਾੜਾ ਹੈ, 12 ਮਾਹਾਂ ਦੀ ਵੀ ਆਪਾਂ ਵਿਚਾਰ ਕਰਨੀ ਹੁੰਦੀ ਆ ਵੀ ਜੋ ਇਹ ਮਹੀਨਾ ਹੈ ਇਹ ਅਸੀਂ ਕਿਵੇਂ ਬਤੀਤ ਕਰਨਾ। ਇਹ ਸਿੱਖਿਆ ਦਿੱਤੀ ਗਈ ਹੈ 12 ਮਹੀਨਿਆਂ ਦੇ ਵਿੱਚ। ਇਹ ਸਿੱਖਿਆ ਦਿੱਤੀ ਗਈ ਆ, ਸ਼ੁਰੂਆਤ ਕੀਤੀ ਗਈ ਆ ਵਿਛੋੜੇ ਤੋਂ। ਸਾਡਾ ਉਸ ਵਾਹਿਗੁਰੂ ਪਰਮੇਸ਼ਰ ਨਾਲੋਂ ਵਿਛੋੜਾ ਪਿਆ ਹੋਇਆ। ਵਿਛੋੜੇ ਦੀ ਗੱਲ ਕੀਤੀ ਹੈ, ਵਿਛੋੜਾ ਕਿਉਂ ਪਿਆ, ਕਿਵੇਂ ਪਿਆ, ਇਹ ਭੇਜ ਦਿੱਤਾ ਗਿਆ। ਫਿਰ ਵਿਛੋੜੇ ਤੋਂ ਬਾਅਦ 12 ਮਹੀਨਿਆਂ ਰਾਹੀਂ ਸਾਨੂੰ ਫਿਰ ਪਰਮਾਤਮਾ ਨੂੰ ਮਿਲਣ ਦੀ ਯੁਗਤੀ ਦੱਸੀ ਗਈ ਹੈ, ਕਿਵੇਂ ਮਿਲਿਆ ਜਾਂਦਾ। ਅਖੀਰ 'ਤੇ ਜਾ ਕੇ ਫਿਰ ਪੱਗਣ ਦਾ ਮਹੀਨੇ ਤੋਂ ਬਾਅਦ ਜੋ ਸ਼ਬਦ ਹੈ ਉਹਦੇ ਫਿਰ ਸਾਨੂੰ ਦੱਸਿਆ ਗਿਆ ਵੀ ਜਿਹੜੇ ਮਿਲੇ ਹੋਏ ਨੇ ਉਹਨਾਂ ਵਾਸਤੇ ਸਾਰੇ ਦਿਨ ਇੱਕੋ ਜਿਹੇ ਹੁੰਦੇ ਨੇ। ਕੋਈ ਦਿਨ ਖਾਸ ਨਹੀਂ ਹੁੰਦਾ, ਕੋਈ ਚੰਗਾ ਨਹੀਂ ਹੁੰਦਾ, ਕੋਈ ਮਾੜਾ ਨਹੀਂ ਹੁੰਦਾ। ਇਸ ਲਈ ਜਿਹੜਾ ਭਰਮ 'ਚ ਹੁੰਦਾ ਹੈ ਉਦੋਂ ਸਾਨੂੰ ਇਹ ਲੱਗਦਾ ਵੀ ਆਹ ਦਿਨ ਚੰਗਾ, ਆਹ ਮਾੜਾ ਹੈ, ਇਹ ਭਰਮ ਆ। ਸਭੇ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ। ਜਦੋਂ ਵਾਹਿਗੁਰੂ ਜੀ ਦੀ ਨਦਰ ਹੋ ਜਾਂਦੀ ਹੈ, ਗੁਰੂ ਦਾ ਗਿਆਨ ਹੋ ਜਾਂਦਾ, ਸਾਡੇ ਵਾਸਤੇ ਹਰ ਇੱਕ ਦਿਨ ਚੰਗਾ ਹੈ, ਤਾਂ ਕਰਕੇ ਭਰਮ ਖਤਮ ਹੋ ਜਾਂਦਾ ਹੈ। ਆਓ ਸ਼ਬਦ ਦੀ ਵਿਚਾਰ ਕਰੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਇਹ 12 ਮਹਾਮਾਜ ਮਹੱਲਾ 5ਵਾਂ। ਇੱਕ ਗੁਰੂ ਨਾਨਕ ਦੇਵ ਜੀ ਨੇ ਵੀ 12 ਮਹਾ ਉਚਾਰਨ ਕੀਤਾ, ਉਹ ਤਖਾਰੀ ਰਾਗ ਦੇ ਵਿੱਚ ਹੈ, ਉਹਦੀ ਕਥਾ ਬਹੁਤ ਘੱਟ ਕਰਦੇ ਨੇ। ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਵੀ 12 ਮਹਾ ਉਚਾਰਨ ਕੀਤਾ। ਇਸ ਕਰਕੇ 3 12 ਮਹਾ ਗੁਰੂ ਸਾਹਿਬਾਂ ਨੇ ਉਚਾਰਨ ਕੀਤੇ ਨੇ। ਇਹ ਜੋ ਆਪਾਂ ਅੱਜ ਵਿਚਾਰ ਕਰ ਰਹੇ ਹਾਂ ਇਹ ਗੁਰੂ ਅਰਜਨ ਦੇਵ ਜੀ ਦਾ 12 ਮਹਾ ਉਚਾਰਨ ਕੀਤਾ ਹੋਇਆ। ਸਾਨੂੰ ਸ਼ੁਰੂਆਤ ਕਰਦੇ ਨੇ 12 ਮਹਾਮਾਜ ਮਹੱਲਾ 5ਵਾਂ, ਘਰ ਚੌਥਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਮੰਗਲਾਚਰਨ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਾਨੂੰ ਦੱਸ ਰਹੇ ਨੇ ਸ਼ੁਰੂਆਤੀ ਵੀ ਸਾਡੀ ਉਸ ਪਰਮੇਸ਼ਰ ਨਾਲੋਂ ਵਿਛੋੜਾ ਪਿਆ ਹੋਇਆ।
ਕਿਰਤ ਕਰਨ ਕਰਕੇ, ਕਿਰਤ ਨਾਲ ਜੁੜਨ ਕਰਕੇ, ਕਰਮ ਇਹੋ ਜਿਹੇ ਕਰਨ ਕਰਕੇ ਅਸੀਂ ਪਰਮੇਸ਼ੁਰ ਤੋਂ ਦੂਰ ਚਲੇ ਗਏ, ਕਿਰਤ ਕਰਮ ਕੇ ਵਿਛੜੇ। ਫਿਰ ਜਦੋਂ ਸਾਨੂੰ ਗਿਆਨ ਹੁੰਦਾ ਸੰਗਤ ਚ ਆ ਕੇ ਗੁਰੂ ਦੀ ਮੱਤ ਲੈ ਕੇ, ਫਿਰ ਸਾਡੀ ਬੇਨਤੀ ਕਰਦੇ ਹਾਂ ਅੱਗੇ, ਕਰ ਕਿਰਪਾ ਮੇਲੋ ਰਾਮ, ਹੇ ਵਾਹਿਗੁਰੂ, ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ, ਸਾਨੂੰ ਭੇਤ ਦਿਓ, ਕਰ ਕਿਰਪਾ ਮੇਲੋ ਰਾਮ, ਉਸ ਪਰਮੇਸ਼ੁਰ ਦਾ ਵਾਹਿਗੁਰੂ ਦਾ ਇੱਕ ਦਾ ਭੇਤ ਦਿਓ। ਕਿਉਂਕਿ ਪਹਿਲਾਂ ਅਸੀਂ ਆਪਣੀ ਮੱਤ ਦੇ ਵਿੱਚ ਹੁੰਦੇ ਹਾਂ, ਇੱਧਰ ਉੱਧਰ ਬਹੁਤ ਭੱਜਦਾ ਮਨ ਵੀ ਕੋਈ ਆਸਰਾ ਸੰਸਾਰ 'ਚੋਂ ਮਿਲ ਜੂਗਾ ਸਾਨੂੰ, ਅਤੇ ਸਾਨੂੰ ਦੱਸ ਰਹੇ ਨੇ ਚਾਰ ਕੁੰਟ ਦਹਿ ਦਿਸ ਭਰਮੇ ਥੱਕਾ ਏ ਪ੍ਰਭ ਕੀ ਸ਼ਾਮ। ਗੁਰੂ ਦੀ ਸ਼ਰਨ 'ਚ ਬੰਦਾ ਉਦੋਂ ਆਉਂਦਾ ਜਦੋਂ ਚਾਰ ਚੁਫੇਰਿਓਂ ਥੱਕ ਜਾਂਦਾ। ਜਿਹੜੇ ਮਨ ਥੱਕੇ ਨਹੀਂ ਨਾ ਹਜੇ ਸੰਸਾਰ ਵੱਲੀਓਂ, ਉਹ ਤਾਂ ਇੱਥੇ ਆ ਨਹੀਂ ਸਕਦੇ, ਉਹ ਸੁਣ ਵੀ ਨਹੀਂ ਸਕਦੇ ਅਤੇ ਬਹਿ ਵੀ ਨਹੀਂ ਸਕਦੇ। ਜਦੋਂ ਮਨ ਥੱਕ ਜਾਂਦਾ ਨਾ ਵੀ ਹੋਰ ਕੋਈ ਆਸਰਾ ਨਹੀਂ ਰਹਿ ਗਿਆ ਹੁਣ ਮੈਨੂੰ, ਫਿਰ ਗੁਰੂ ਕੋਲ ਆਉਂਦਾ ਬੰਦਾ। ਚਾਰ ਕੁੰਟ ਦਹਿ ਦਿਸ ਭਰਮੇ, ਬੰਦਾ ਚਾਰ ਦਿਸ਼ਾਵਾਂ ਦੇ ਵਿੱਚ ਦਸੇ ਦਿਸ਼ਾਵਾਂ 'ਚ ਭੱਜਦਾ ਮਨ ਵੀ ਸਾਨੂੰ ਕੋਈ ਆਸਰਾ ਮਿਲ ਜੂ ਸੰਸਾਰ ਦੇ ਵਿੱਚੋਂ। ਤਾਂ ਮਹਾਰਾਜ ਕਹਿੰਦੇ ਥੱਕ ਆਏ, ਜਦੋਂ ਮਨ ਥੱਕ ਜਾਂਦਾ ਉਦੋਂ ਗੁਰੂ ਦੀ ਸ਼ਰਨ 'ਚ ਆ ਜਾਂਦਾ, ਥੱਕ ਆਏ ਪ੍ਰਭ ਕੀ ਸ਼ਾਮ। ਉਦਾਹਰਣ ਦੇ ਰਹੇ ਨੇ ਵੀ ਜਿਹੜਾ ਪਰਮੇਸ਼ੁਰ ਤੋਂ ਬਿਨਾਂ ਜੀਵਨ ਹੈ, ਗੁਰੂ ਵਾਲੇ ਬਣਨ ਤੋਂ ਬਿਨਾਂ ਜੀਵਨ ਹੈ, ਉਹ ਕਿਹੋ ਜਿਹਾ? ਕਹਿੰਦੇ ਧਿਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ। ਉਦਾਹਰਣ ਦੇ ਰਹੇ ਨੇ ਧਿਨ, ਕਹਿੰਦੇ ਨੇ ਗਾਂ ਨੂੰ, ਜਿਵੇਂ ਇੱਕ ਗਊ ਦੁੱਧ ਦਿੰਦੀ ਆ, ਉਨਾ ਚਿਰ ਉਹਦੀ ਅਸੀਂ ਸੇਵਾ ਪਾਣੀ ਕਰਦੇ ਹਾਂ, ਪੱਠੇ ਪਾਉਂਦੇ ਹਾਂ। ਜੇ ਉਹ ਦੁੱਧ ਨਹੀਂ ਦਿੰਦੀ, ਉਹਨੂੰ ਕੋਈ ਰੱਖਦਾ ਥੋੜ੍ਹਾ ਘਰੇ? ਫਿਰ ਧਿਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਉਦਾਹਰਣ ਦਿੱਤੀ ਗਈ ਹੈ ਵੀ ਜਿਵੇਂ ਇੱਕ ਗਾਂ ਜਿਹੜੀ ਦੁੱਧ ਨਹੀਂ ਦਿੰਦੀ, ਉਹਨੂੰ ਕੋਈ ਰੱਖਦਾ ਨਹੀਂ ਘਰੇ। ਇਹਨਾਂ ਦੇਸ਼ਾਂ ਦੇ ਵਿੱਚ ਤਾਂ ਉਹ ਇਹਨਾਂ ਨੂੰ ਦੇ ਦਿੰਦੇ ਨੇ, ਮੀਟ ਬਣਾਉਣ ਵਾਲਿਆਂ ਨੂੰ ਕੱਟ ਕੇ ਉਹਨਾਂ ਦਾ ਮੀਟ ਬਣਾ ਦਿੰਦੇ ਨੇ, ਕਿਉਂਕਿ ਦੁੱਧ ਨਹੀਂ ਦਿੰਦੀ। ਇਸ ਕਰਕੇ ਇਹ ਮਨੁੱਖ ਕਹਿੰਦੇ ਜਿਹੜਾ ਪਰਮੇਸ਼ੁਰ ਨੂੰ ਅਰਾਧਦਾ ਨਹੀਂ ਗਾ, ਉਹ ਮਨੁੱਖ ਉਹ ਗਾਂ ਵਰਗਾ ਜਿਹਦਾ ਕੋਈ, ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਇੱਕ ਥਾਂ 'ਤੇ ਲਿਖਿਆ, ਮਨਮੁੱਖ ਉੱਭੇ। ਸਾਰੇ ਜੀਵ ਪੈਦਾ ਹੁੰਦੇ ਨੇ, ਮਨਮੁੱਖ ਵੀ ਗੁਰਮੁੱਖ ਵੀ। ਮਹਾਰਾਜ ਕਹਿੰਦੇ ਮਨਮੁੱਖ ਉੱਭੇ ਸੁੱਕ ਗਏ, ਇੱਕ ਬੂਟਾ ਉੱਗਿਆ ਸੁੱਕ ਗਿਆ। ਇਹ ਸਾਡਾ ਮਨ ਸਾਰੇ ਇੱਕ 'ਚੋਂ ਪੈਦਾ ਹੋਏ ਆ, ਇੱਕ ਆ ਕੇ ਪਰਮਾਤਮਾ ਤੋਂ ਦੂਰ ਚਲੇ ਗਏ, ਗੁਰੂ ਦਾ ਗਿਆਨ ਵੀ ਹੈ ਨਹੀਂ ਗਾ, ਉਹ ਸੁੱਕੇ ਹੋਏ ਨੇ। ਗੁਰਬਾਣੀ 'ਚ ਕਹਿੰਦੇ, ਕਹਿੰਦੇ ਫਲ ਤਿੰਨਾ ਛਾਂ, ਜਿਹੜਾ ਸੁੱਕਿਆ ਦਰਖਤ ਆ ਉਹਦੇ ਕੋਲੋਂ ਨਾ ਫਲ ਅਤੇ ਨਾ ਛਾਂ ਦੀ ਕੋਈ ਆਸ ਹੈ। ਤਿੰਨਾਂ ਪਾਸ ਨਾ ਬੈਠੀਏ ਜੋ ਘਰ ਨਾ ਗਰਾਉਂ। ਕਹਿੰਦੇ ਉਹਨਾਂ ਕੋਲ ਬੈਠਣ ਦਾ ਕੋਈ ਫਾਇਦਾ ਵੀ ਨਹੀਂ ਹੋਣਾ ਤੁਹਾਨੂੰ, ਜਿਹੜੇ ਐਸੇ ਮਨੁੱਖ ਨੇ ਜਿਹੜੇ ਗੁਰੂ ਤੋਂ ਪਰਮੇਸ਼ੁਰ ਤੋਂ ਦੂਰ ਨੇ। ਤਿੰਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ। ਦੂਜੀ ਉਦਾਹਰਣ ਦੇ ਨੇ, ਜਲ ਬਿਨ ਸ਼ਾਖ ਤੋਂ ਮਿਲਾਵਤੀ ਉਪਜੇ ਨਾਹੀਂ ਦਾਮ। ਜਿਵੇਂ ਆਪਾਂ ਫਸਲ ਬੀਜਦੇ ਹਾਂ, ਉਹਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਟਾਈਮ ਸਿਰ ਪਾਣੀ ਨਾ ਦਿੱਤਾ ਜਾਵੇ ਸੁੱਕ ਜਾਂਦੀ ਹੈ। ਉਹ ਤੋਂ ਕੋਈ ਸਾਨੂੰ, ਜੇ ਫਸਲ ਸੁੱਕ ਜਾਵੇ ਤਾਂ ਉਹ ਤੋਂ ਕੋਈ ਸਾਨੂੰ ਲਾਹਾ ਨਹੀਂ ਮਿਲਦਾ। ਉਪਜੇ ਨਾਹੀਂ ਦਾਮ, ਜਿਵੇਂ ਆਪਾਂ ਵੇਚ ਕੇ ਉਦੋਂ ਵੱਟ ਕੇ ਪੈਸੇ ਉਗਰਾਉਂਦੇ ਹਾਂ। ਇਸੇ ਤਰ੍ਹਾਂ ਹੀ ਕਹਿੰਦੇ ਉਹ ਮਨੁੱਖ ਹੈ ਜਿਹੜਾ ਸੁੱਕੀ ਫਸਲ ਵਰਗਾ, ਜਿਹੜਾ ਗੁਰੂ ਦੇ ਨਾਲ ਨਹੀਂ ਜੁੜਿਆ, ਪਰਮੇਸ਼ੁਰ ਨਾਲ ਨਹੀਂ ਜੁੜਿਆ। ਜਲ ਬਿਨ ਸ਼ਾਖ ਕਮਲਾਵਤੀ ਉਪਜੇ ਨਾਹੀਂ ਦਾਮ, ਹਰ ਨਾਹੇ ਨੇ ਮਿਲੀ ਹੈ ਸਾਜਨਾ ਕੱਤ ਪਾਈ ਹੈ ਵਿਸ਼ਰਾਮ। ਕਹਿੰਦੇ ਜਿੰਨਾ ਚਿਰ ਹਰ ਨਾਹ ਕਹਿੰਦੇ ਪਤੀ ਨੂੰ, ਜਿੰਨਾ ਚਿਰ ਹਰੀ ਪਰਮੇਸ਼ੁਰ ਪਤੀ ਇਸ ਜੀਵ ਰੂਪ ਇਸਤਰੀ ਨੂੰ ਮਿਲਿਆ ਹੀ ਨਹੀਂ ਗਾ, ਕੱਤ ਪਾਈ ਹੈ ਵਿਸ਼ਰਾਮ। ਉਹ ਸੱਜਣ ਉਹ ਪ੍ਰੀਤਮ ਵਾਹਿਗੁਰੂ ਕਹਿੰਦੇ ਮਿਲਿਆ ਨਹੀਂ ਤਾਂ ਮਨ ਓਨਾ ਚਿਰ ਜਨਮ ਮਰਨ 'ਚ ਰਹਿੰਦਾ। ਇਸ ਕਰਕੇ ਇਹ ਸਾਡਾ ਜਿਹੜਾ ਮਨੁੱਖਾ ਜਨਮ ਹੈ, ਇਹ ਦੱਸ ਰਹੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਹੈ। ਇਹ ਮਨੁੱਖਾ ਜਨਮ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਲਈ, ਪਰ ਅਸੀਂ ਭੁੱਲ ਗਏ ਸੰਸਾਰ 'ਚ ਆ ਕੇ। ਇਸ ਕਰਕੇ ਮਹਾਰਾਜ ਕਹਿੰਦੇ ਜਿਸ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਹੁਣ ਦੱਸ ਰਹੇ ਨੇ ਉਦਾਹਰਣ ਦੇ ਕੇ, ਕਹਿੰਦੇ ਜਿਸ ਘਰ, ਘਰ ਹੈਗਾ ਸਾਡਾ ਸਰੀਰ, ਹਿਰਦਾ ਰੂਪੀ ਘਰ ਦੇ ਵਿੱਚ ਉਸ ਪਤੀ ਪਰਮੇਸ਼ੁਰ ਦਾ ਪਿਆਰ ਨਹੀਂ ਪ੍ਰਗਟ ਹੋਇਆ, ਉਹ ਕਹਿੰਦੇ ਭੱਠ ਨਗਰ ਸੇ ਗ੍ਰਾਮ। ਭੱਠ ਕਹਿੰਦੇ ਨੇ ਅੱਗੇ ਪੁਰਾਣੇ ਸਮੇਂ 'ਚ ਹੁੰਦਾ ਸੀ, ਇੱਥੇ ਵੀ ਹੋਣਗੇ ਭੱਠ, ਜਿਹੜੇ ਕਿ ਜਿਵੇਂ ਕੋ ਆਪਾਂ ਇਹਨੂੰ ਅੱਗ ਮਚਾ ਕੇ ਕੋਈ ਚੀਜ਼ ਨੂੰ ਗਰਮ ਕਰਦੇ ਹਾਂ, ਉਹਨੂੰ ਭੱਠ ਭੱਠੀ ਵੀ ਕਹਿ ਦਿੰਦੇ ਆਪਾਂ। ਭੱਠ ਹੁੰਦਾ ਸੀ ਵੱਡਾ ਥੋੜ੍ਹਾ ਜਿਹਾ, ਉਹਦੇ ਉੱਤੇ ਕੜਾਹੀ ਹੁੰਦੀ ਸੀ, ਜਿਵੇਂ ਲੋਹਾ ਢਾਲਣਾ ਹੁੰਦਾ ਨਾ, ਉਹ ਵੱਡੇ ਵੱਡੇ ਹੁੰਦੇ ਆ ਭੱਠ। ਉਹਦੇ ਵਾਂਗੂ ਤਪਦਾ ਹੈ ਮਨ ਸਾਡਾ, ਕਿਉਂਕਿ ਜੀਓ ਤਪਤ ਹੈ ਬਾਰੋ ਬਾਰ,
ਤਪ ਤਪ ਕਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਸੋ ਪੱਕਾ ਰੋਗੀ ਬਿਲਾਏ। ਕਹਿੰਦੇ ਇਹ ਮਨ ਐਂ ਆ ਜਿਵੇਂ ਭੱਠ ਨਗਰ ਸੇ ਗ੍ਰਾਮ, ਜਿਵੇਂ ਭੱਠ ਦੀ ਤਰ੍ਹਾਂ ਤਪਦਾ ਸਾਡਾ ਮਨ। ਜਿੱਤ ਘਰ ਹਰ ਕੰਤ ਨਾ ਪ੍ਰਗਟੇ, ਜਿਸ ਘਰ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਲ ਪ੍ਰੇਮ ਪਿਆਰ ਨਹੀਂ ਜੁੜਿਆ ਨਹੀਂ ਕੋਈ। ਇਸ ਕਰਕੇ ਇੱਥੇ ਉਦਾਹਰਨ ਦੇ ਕੇ ਸਰਬ ਸ਼ਿੰਗਾਰ ਤੰਬੋਲ ਰਸ ਸਣਦੇ ਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੂਣ ਆ ਮੀਤ ਸੱਜਣ ਸਭ ਜਾਮ। ਜਿਵੇਂ ਕਹਿੰਦੇ ਕੋਈ ਜੀਵ ਰੂਪ ਇਸਤਰੀ ਸ਼ਿੰਗਾਰ ਕਰਦੀ ਆ, ਉਹ ਸਾਰੇ ਸ਼ਿੰਗਾਰ ਕਰਦੀ ਹੈ ਪਤੀ ਨੂੰ ਖੁਸ਼ ਕਰਨ ਲਈ। ਇਸੇ ਤਰ੍ਹਾਂ ਹੀ ਸੁਹਾਗਣਾਂ ਜਿਹੜੀਆਂ, ਇਸੇ ਤਰ੍ਹਾਂ ਹੀ ਅਸੀਂ ਜਿੰਨੇ ਵੀ ਇਹ ਸ਼ਿੰਗਾਰ ਕਰ ਰਹੇ ਹਾਂ, ਇਹ ਸਾਡੇ ਉਸ ਪਰਮੇਸ਼ੁਰ ਨੂੰ ਰਿਝਾਉਣ ਲਈ ਆ। ਅਤੇ ਜਿਹੜੇ ਪਿਆ ਉਹਨੂੰ ਚੰਗੇ ਨਹੀਂ ਲੱਗਦੇ, ਉਹ ਆਪਾਂ ਕਰਨੇ ਨਹੀਂ ਇਹ ਸ਼ਿੰਗਾਰ। ਹੁਣ ਅਸੀਂ ਸ਼ਿੰਗਾਰ ਕਈ ਵਾਰ ਕਿਹੜਾ ਕੀਤਾ ਹੋਇਆ ਉਹ ਗੁਰਬਾਣੀ 'ਚ ਦੱਸਦੇ ਨੇ। ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸਿੱਜੇ ਜਾਏ, ਕਿਵੇਂ ਸਾਡੀ ਛੇਜ 'ਤੇ ਆਵੇ ਜਿਹੜਾ ਉਹਨੂੰ ਚੰਗਾ ਹੀ ਨਹੀਂ ਲੱਗਦਾ। ਇਸ ਕਰਕੇ ਉਹ ਕਾਰਨ ਬਣ ਗਿਆ ਸਾਡਾ ਕਿ ਅਸੀਂ ਉਹ ਸ਼ਿੰਗਾਰ ਨਹੀਂ ਕੀਤਾ ਜਿਹੜਾ ਗੁਰੂ ਨੂੰ ਭਾਵੇ। ਮਨ ਨੇ ਸ਼ਿੰਗਾਰ ਕਰਨਾ, ਜਿਹਨੂੰ ਗੁਰਬਾਣੀ 'ਚ ਦੱਸਿਆ ਕਿਵੇਂ ਸ਼ਿੰਗਾਰ ਕਰਨਾ, ਜਿਵੇਂ ਆਪਾਂ ਬਾਹਰ ਸ਼ਿੰਗਾਰ ਕਰਦੇ ਸਾਰਿਆਂ ਨੂੰ ਪਤਾ ਹੀ ਹੈ। ਹੁਣ ਅੰਦਰਲੇ ਸ਼ਿੰਗਾਰ ਦੀ ਕਹਿੰਦੇ ਭੈ ਕੀ ਆ ਦੇਹ ਸਲਾਈਆਂ, ਆਹ ਜਿਹੜੇ ਨੇਤਰ ਆ ਇਹਨਾਂ 'ਚ ਪਰਮੇਸ਼ੁਰ ਦਾ ਭੈ, ਗੁਰੂ ਦਾ ਭੈ, ਨਿਰਮਲ ਭੈ, ਡਰ ਨਹੀਂ ਨਿਰਮਲ ਭੈ ਜਿਹਨੂੰ ਕਹਿੰਦੇ ਨੇ। ਨਿਰਮਲ ਭੋ ਪਾਇਆ, ਹਰ ਗੁਣ ਗਾਇਆ, ਹਰ ਦੇਖੇ ਰਾਮ ਹਦੂਰ ਹੈ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ। ਹੁਣ ਕਹਿੰਦੇ ਭੈ ਕੀ ਆ ਦੇਹ ਸਲਾਈਆਂ ਨੈਣੀ, ਭਾਵ ਕਾ ਕਰੇ ਸ਼ਿੰਗਾਰੋ, ਪਰਮੇਸ਼ੁਰ ਦੇ ਪ੍ਰੇਮ ਦਾ ਸ਼ਿੰਗਾਰ ਕੀਤਾ ਹੋਵੇ ਤਾਂ ਸੁਹਾਗਣ ਜਾਣੀ ਹੈ ਲਾਗੇ ਜਸੋ ਧਰੋ ਪਿਆਰੋ। ਕਹਿੰਦੇ ਉਹ ਸੁਹਾਗਣ ਆ ਜਿਹਦਾ ਪਿਆਰ ਹੈ ਆਪਣੇ ਪਤੀ ਪਰਮੇਸ਼ੁਰ ਨਾਲ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੀਆਂ ਜੀਵ ਰੂਪ ਇਸਤਰੀਆਂ ਸ਼ਿੰਗਾਰ ਤਾਂ ਕੀਤਾ, ਪ੍ਰਭ ਪਤੀ ਨਹੀਂ ਛੇਜ 'ਤੇ ਹੈਗਾ, ਪ੍ਰਭ ਕੰਤ ਸੁਆਮੀ ਕੰਤ ਵੀ ਹੋਣਿਆ ਮੀਤ ਸੱਜਣ ਸਭ ਜਾਮ, ਇਹ ਜਮਾਂ ਦੇ ਵੱਸ ਨੇ। ਜਿੰਨੇ ਮਨ ਕਾਮ ਕ੍ਰੋਧ ਲੋਭ ਮੋਹ ਕਰ ਇਹਨਾਂ ਨੂੰ ਜਮ ਕਹਿ ਦਿੱਤਾ ਗਿਆ, ਇਹ ਜਮਾਂ ਦੇ ਵੱਸ ਸਾਡਾ ਮਨ ਹੋਣ ਕਰਕੇ ਗੁਰੂ ਅਤੇ ਪਰਮੇਸ਼ੁਰ ਤੋਂ ਦੂਰ ਚਲਿਆ ਜਾਂਦਾ। ਇਸ ਕਰਕੇ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਬੇਨਤੀਆਂ ਕਰ ਕਿਰਪਾ ਦੀਜੈ ਨਾਮ। ਹੁਣ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਦੇ ਨੇ ਗੁਰੂ ਕੋਲ ਆ ਕੇ, ਕੀ ਬੇਨਤੀ ਕਰਨੀ ਹੈ, ਅਸੀਂ ਕੀ ਅਰਦਾਸ ਕਰਨੀ ਹੈ। ਕਰ ਕਿਰਪਾ ਦੀਜੈ ਨਾਮ, ਮੈਂ ਦੀਜੇ ਨਾਮ ਨਿਧਾਨ ਹਰ ਗੁਣ ਗਾਵਸੀ। ਜਿੰਨਾ ਚਿਰ ਸਾਨੂੰ ਇਹ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਓਨਾ ਚਿਰ ਸਾਡਾ ਮਨ ਸੁਖੀ ਨਹੀਂ ਹੋ ਸਕਦਾ। ਇਸ ਕਰਕੇ ਸੰਸਾਰ 'ਚ ਸੁੱਖ ਪਰਮੇਸ਼ੁਰ ਦੇ ਨਾਮ 'ਚ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਬੇਨਤੀ ਕਰਦੇ ਜੀ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਹੇ ਵਾਹਿਗੁਰੂ ਮੈਨੂੰ ਤੁਸੀਂ ਆਪਣੇ ਨਾਲ ਮਿਲਾ ਲਓ, ਉਹ ਪਰਮੇਸ਼ੁਰ ਨਾਲ ਮਿਲਾ ਦਿਓ। ਗੁਰੂ ਨੂੰ ਬੇਨਤੀ ਆ ਵੀ ਮੈਨੂੰ ਉਸ ਪਰਮੇਸ਼ੁਰ ਨਾਲ ਮਿਲਾ ਦੇ ਜਿਸ ਕਾ ਨਿਹਚਲ ਧਾਮ। ਬਾਕੀ ਸਭ ਕੁਛ ਚੱਲਦਾ, ਇੱਕ ਪਰਮੇਸ਼ੁਰ ਹੈ ਉਹ ਥਿਰ ਹੈ, ਜਿਹਨੂੰ ਮਹਾਰਾਜ ਕਹਿੰਦੇ ਪ੍ਰਭ ਮੇਰਾ ਤਿਰਥਾਵਲੀ ਹੋਰ ਆਵੇ ਜਾਏ। ਓਨਾ ਚਿਰ ਅਸੀਂ ਆਉਣਾ ਜਾਣਾ ਬਣਿਆ ਰਹੋ ਜਿੰਨਾ ਚਿਰ ਅਸੀਂ ਉਹਦੇ ਨਾਲ ਜੁੜਦੇ ਨਹੀਂ ਵਾਹਿਗੁਰੂ ਜੀ ਨਾਲ। ਤਾਂ ਕਰਕੇ ਕਿਰਪਾ ਕਰੋ, ਕਿਰਪਾ ਮੇਰੇ 'ਤੇ ਜੀ, ਮੈਨੂੰ ਆਪਣੇ ਨਾਲ ਜੋੜ ਲਓ। ਅੱਜ ਦੇ ਮਹੀਨੇ 'ਚ ਫਿਰ ਕੀ ਸਮਝਾਉਂਦੇ ਨੇ, ਕਹਿੰਦੇ ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ। ਕਹਿੰਦੇ ਜਦੋਂ ਇਹ ਸੰਗਤ 'ਚ ਆਈ ਜੀਵ ਰੂਪ ਇਸਤਰੀ ਗੁਰੂ ਕੋਲੋਂ ਇਹ ਬਚਨ ਜਦੋਂ ਸੁਣੇ, ਫਿਰ ਇਹਦੇ ਅੰਦਰ ਇੱਕ ਪ੍ਰੇਮ ਪੈਦਾ ਹੁੰਦਾ ਹੈ। ਅੱਸੂ ਮਹੀਨੇ ਰਾਹੀਂ ਸਾਨੂੰ ਸਮਝਾ ਰਹੇ ਨੇ ਅਸਨ ਪ੍ਰੇਮ ਅਮਾਹੜਾ, ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ ਕਿਹਨੂੰ, ਪਰਮੇਸ਼ੁਰ ਨੂੰ ਮਿਲਣ ਲਈ ਚਾਓ ਪੈਦਾ ਹੋਣਾ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਕਿਸੇ ਕਿਸੇ ਦੇ ਸੁਣ ਕੇ ਇਹ ਸ਼ਬਦ ਪ੍ਰੇਮ ਪੈਦਾ ਹੁੰਦਾ ਹੈ। ਇਸ ਕਰਕੇ ਜਿਹਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਉਹ ਦੇਖਦਾ ਹੈ ਵੀ ਇਹ ਪ੍ਰੇਮ ਮੈਨੂੰ ਕਿਸ ਕੰਮ ਲਈ ਕਰਦਾ, ਮਿਲਣ ਲਈ ਕਰਦਾ ਕਿ ਪਦਾਰਥਾਂ ਲਈ ਮੇਰੇ ਕੋਲ ਆਉਂਦਾ। ਇਸ ਕਰਕੇ ਪ੍ਰੇਮ ਦਾ ਖੇਡ ਸ਼ੁਰੂ ਹੋ ਜਾਂਦਾ। ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ, ਕਿਵੇਂ ਮਿਲਿਆ ਜਾਵੇ ਪਰਮੇਸ਼ੁਰ ਨੂੰ, ਇਹ ਸਵਾਲ ਆ। ਹੁਣ ਇਸ ਸਵਾਲ ਦਾ ਜਵਾਬ ਫਿਰ ਗੁਰੂ ਸਾਹਿਬ ਦਿੰਦੇ ਨੇ ਸਾਨੂੰ ਇਸ ਸ਼ਬਦ ਦੇ ਵਿੱਚ, ਕਿਉਂਕਿ ਹਰ ਸ਼ਬਦ ਦੇ ਵਿੱਚ ਸਵਾਲ ਅਤੇ ਜਵਾਬ ਨੇ, ਜਾਂ ਸਾਰੀ ਗੁਰਬਾਣੀ ਦੇ ਵਿੱਚ ਕੁਛ ਸਵਾਲ ਪਾਏ ਜਾਂਦੇ ਨੇ, ਉਹਨਾਂ ਦੇ ਹੱਲ ਦਿੱਤੇ ਜਾਂਦੇ ਨੇ। ਕਈ ਵਾਰ ਸਵਾਲ ਕਿਤੇ ਪਾਇਆ ਜਾਂਦਾ, ਹੱਲ ਕਿਤੇ ਦਿੱਤੇ ਜਾਂਦੇ। ਇਸ ਕਰਕੇ ਇਸ ਢੰਗ ਨਾਲ ਸਾਨੂੰ ਗੁਰਬਾਣੀ ਦੀ ਖੋਜ ਕਰਨੀ ਪੈਂਦੀ ਹੈ। ਜੇ ਅਸੀਂ ਖੋਜ ਕਰਾਂਗੇ ਫਿਰ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਇਸ ਕਰਕੇ ਫਿਰ ਕੋਈ ਵੀ ਸਵਾਲ ਤੁਹਾਡਾ ਉੱਠੂਗਾ ਹੀ ਨਹੀਂ ਅੰਦਰੋਂ। ਜਦੋਂ ਅਗਿਆਨਤਾ ਹੁੰਦੀ ਹੈ ਨਾ, ਉਦੋਂ ਬਹੁਤ ਸਵਾਲ ਹੁੰਦੇ ਬੰਦੇ ਦੇ ਅੰਦਰ, ਉਹ ਸਵਾਲ ਹੀ ਕਰੀ ਜਾਂਦਾ। ਉਹਨਾਂ ਦੇ ਹੱਲ ਜਿੰਨੇ ਸਾਰੇ ਗੁਰੂ ਕੋਲ ਆ, ਜਿੰਨੇ ਸਵਾਲ ਸਾਡੇ ਅੰਦਰ ਨੇ, ਹਰ ਇੱਕ ਸਵਾਲ ਦਾ ਹੱਲ ਗੁਰਬਾਣੀ 'ਚ ਪਿਆ। ਹੁਣ ਆਪਾਂ ਜਿੰਨੇ ਵੀ ਸਵਾਲ ਆ, ਆਪਾਂ ਜਦੋਂ ਇਹ ਗੁਰਬਾਣੀ ਦੀ ਖੋਜ ਕਰਾਂਗੇ ਸਾਰਿਆਂ ਦੇ ਜਵਾਬ ਮਿਲੀ ਜਾਣਗੇ। ਜੇ ਅਸੀਂ ਗੁਰਬਾਣੀ ਦੀ ਖੋਜ ਕਰਕੇ ਪੜ੍ਹਾਂਗੇ, ਜੇ ਅਸੀਂ ਪੜ੍ਹਦੇ ਹੀ ਹਾਂ ਫਿਰ ਤਾਂ ਵੱਖਰੀ ਗੱਲ ਆ।
ਤਾਂ ਕਰਕੇ ਮਹਾਰਾਜ ਕਹਿੰਦੇ ਮੇਰੀ ਇਹ ਬੇਨਤੀ ਹੈ, ਮੇਰੇ ਅੰਦਰ ਪ੍ਰੇਮ ਪੈਦਾ ਹੋਇਆ, ਕਿਉਂ ਮਿਲੀ ਹੈ ਅਰਜਾ, ਕਿਵੇਂ ਪਰਮਾਤਮਾ ਮਿਲ ਸਕਦਾ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ, ਮੇਰੇ ਮਨ ਅਤੇ ਤਨ ਦੇ ਵਿੱਚ ਉਹ ਦਰਸ਼ਨ ਕਰਨ ਦੀ ਤਾਂਘ ਹੈ, ਪਿਆਸ ਹੈ। ਘਣੀ, ਘਣੀ ਦਾ ਮਤਲਬ ਬਹੁਤ ਜ਼ਿਆਦਾ, ਕੋਈ ਆਣ ਮਿਲਾਵੇ ਮਾਏ, ਹੇ ਮਾਂ ਮੇਰੀ ਮੈਨੂੰ ਕੋਈ ਮਿਲਾ ਦੇਵੇ ਮੇਰੇ ਪ੍ਰੀਤਮ ਨੂੰ। ਇੱਥੋਂ ਤੱਕ ਕਹਿ ਦਿੱਤਾ ਵੀ ਕੋਈ ਤੈਨੂੰ ਪ੍ਰੀਤਮ ਦੀ ਗੱਲ ਵੀ ਕੋਈ ਸੁਣਾ ਦੇਵੇ ਮੈਨੂੰ, ਉਹ ਵੀ ਬਹੁਤ ਵੱਡੀ ਗੱਲ ਹੈ। ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਇਸ ਕਰਕੇ ਉਹ ਸਾਡਾ ਮਿੱਤਰ ਹੈ ਜਿਹੜਾ ਸਾਨੂੰ ਸਾਡੇ ਪ੍ਰੀਤਮ ਦੀਆਂ ਗੱਲਾਂ ਸੁਣਾਉਂਦਾ, ਜਿਸ ਨੂੰ ਮਿਲ ਕੇ ਸਾਡੇ ਅੰਦਰ ਪ੍ਰੀਤਮ ਦੇ ਅੰਦਰ ਮਿਲਣ ਦਾ ਚਾਅ ਪੈਦਾ ਹੁੰਦਾ। ਇਸ ਕਰਕੇ ਉਹ ਸਾਡੇ ਮਿੱਤਰ ਨੇ। ਇਸ ਕਰਕੇ ਸੰਸਾਰ ਦੇ ਜਿਹੜੇ ਮਿੱਤਰ ਹੁੰਦੇ ਨੇ ਉਹ ਸਾਨੂੰ ਪ੍ਰੀਤਮ ਦੀ ਗੱਲ ਨਹੀਂ ਸੁਣਾਉਂਦੇ, ਵਾਹਿਗੁਰੂ ਦੀ ਗੱਲ ਨਹੀਂ ਸੁਣਾਉਂਦੇ, ਉਹ ਆਪਣੀਆਂ ਹੀ ਗੱਲਾਂ ਸੁਣਾਉਂਦੇ ਨੇ। ਤਾਂ ਕਰਕੇ ਵੀ ਜਿੰਨੇ ਮਿੱਤਰ ਨੇ, ਮਹਾਰਾਜ ਕਹਿੰਦੇ ਮਿੱਤਰ ਘਨੇਰੇ ਮੈਂ ਕਰ ਥੱਕੀ, ਬੜੇ ਮਿੱਤਰ ਬਣਾਉਣੇ ਆਪਾਂ ਬਚਪਨ ਤੋਂ ਮਿੱਤਰ ਬਣਨੇ ਸ਼ੁਰੂ ਹੋ ਜਾਂਦੇ ਆ, ਪਹਿਲਾਂ ਆਪਾਂ ਪੜ੍ਹਦੇ ਹਾਂ ਉਹ ਮਿੱਤਰ ਬਣੇ, ਫਿਰ ਆਪਾਂ ਉਹ ਚਲੋ ਉਹ ਅਲੱਗ ਅਲੱਗ ਹੋ ਜਾਂਦੇ ਆ, ਫਿਰ ਗਾਹਾਂ ਵੱਡੇ ਹੋਏ, ਫਿਰ ਗਾਹਾਂ ਕੰਮਾਂ ਧੰਦਿਆਂ ਅਤੇ ਹੋਰ ਸਾਰੇ ਕਿੰਨੇ ਮਿੱਤਰ ਬਣੇ। ਕਿਹੜੇ ਮਿੱਤਰ ਨੇ ਸਾਨੂੰ ਆਹ ਗੁਰੂ ਨਾਲ ਜੋੜਿਆ, ਉਹ ਸਾਡਾ ਮਿੱਤਰ ਆ ਜਿਹੜਾ ਸਾਨੂੰ ਸਾਡੇ ਗੁਰੂ ਨਾਲ ਜੋੜ ਦੇਵੇ। ਅਸਲੀ ਮਿੱਤਰ ਤਾਂ ਉਹੀ ਆ ਜਿਹੜਾ ਸਾਡਾ ਦੁੱਖ ਕੱਟ ਦੇਵੇ। ਮਹਾਰਾਜ ਕਹਿੰਦੇ ਨੇ ਮਿੱਤਰ ਘਨੇਰੇ ਮੈਂ ਕਰ ਥੱਕੀ, ਮੇਰਾ ਦੁੱਖ ਨਾ ਕੱਟਿਓ ਕੋਈ, ਕਿਸੇ ਨੇ ਮੇਰਾ ਦੁੱਖ ਨਹੀਂ ਕੱਟਿਆ। ਸਗੋਂ ਕਈ ਵਾਰ ਦੁੱਖ ਵਧਾ ਤਾਂ ਦਿੰਦੇ ਹਾਂ ਇੱਕ ਦੂਜੇ ਦਾ, ਦੁੱਖ ਘਟਾਉਂਦੇ ਨਹੀਂ। ਦੁੱਖ ਕੱਟਿਆ ਕਿਵੇਂ ਜਾਣਾ? ਉਹ ਫਿਰ ਕਹਿੰਦੇ ਉਹ ਮਿੱਤਰ ਹੈ ਜਿਹੜਾ ਮੈਨੂੰ ਮੇਰੇ ਗੁਰੂ ਦੀ ਗੱਲ ਸੁਣਾਵੇ, ਮੇਰੇ ਪ੍ਰੀਤਮ ਦੀ ਗੱਲ ਸੁਣਾਵੇ। ਇਸ ਲਈ ਮਨ ਤਨ ਪਿਆਸ, ਮੇਰੇ ਮਨ ਅਤੇ ਤਨ ਦੇ ਵਿੱਚ ਪਿਆਸ ਲੱਗੀ ਹੋਈ ਆ। ਹੁਣ ਪਿਆਸ ਜਿਵੇਂ ਕਿ ਬਾਹਰ ਆਪਾਂ ਦੇਖਦੇ ਹਾਂ, ਤਨ ਦੀ ਗੱਲ ਵੱਖਰੀ ਆ, ਮਨ ਦੀ ਗੱਲ ਵੱਖਰੀ ਆ, ਤਨ ਦੀ ਪਿਆਸ ਵੱਖਰੀ ਆ, ਮਨ ਦੀ ਪਿਆਸ ਵੱਖਰੀ ਆ। ਹੁਣ ਤਨ ਦੀ ਪਿਆਸ ਆ ਜਿਹੜੀ, ਇਹ ਪਾਣੀ ਨਾਲ ਬੁੱਝਦੀ ਆ। ਜਿੰਨਾ ਚਿਰ ਇਸ ਨੂੰ ਪਾਣੀ ਨਹੀਂ ਮਿਲਦਾ ਉਨਾ ਚਿਰ ਤਨ ਦੀ ਪਿਆਸ ਬੁੱਝਦੀ ਨਹੀਂ ਗੀ। ਹੁਣ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ, ਉਹ ਪਾਣੀ ਮੰਗੇ, ਤੁਸੀਂ ਉਹਨੂੰ ਹੋਰ ਕੁਛ ਦੇਈ ਜਾਵੋ, ਉਹ ਕਹੇ ਵੀ ਮੈਨੂੰ ਪਾਣੀ ਦੇ, ਤੁਸੀਂ ਉਹਦੇ ਜਿੰਨਾ ਮਰਜ਼ੀ 36 ਪ੍ਰਕਾਰ ਭੋਜਨ ਉਹਦੇ ਬੂਹਰੇ ਧਰ ਦਿਉ, ਉਹਦੀ ਪਿਆਸ ਨਹੀਂ ਬੁੱਝਣੀ। ਇਸੇ ਤਰ੍ਹਾਂ ਹੀ ਜਿਹਦੇ ਅੰਦਰ ਇਹ ਪਿਆਸ ਪੈਦਾ ਹੋ ਗਈ, ਉਹਨੂੰ ਦੁਨੀਆਂ ਦੀਆਂ ਗੱਲਾਂ ਫਿਰ ਚੰਗੀਆਂ ਲੱਗਣੋਂ ਹਟ ਜਾਂਦੀਆਂ, ਉਹਨੂੰ ਫਿਰ ਗੁਰੂ ਦੀ ਗੱਲ ਚੰਗੀ ਲੱਗੂਗੀ। ਨਹੀਂ, ਸਾਨੂੰ ਆਮ ਤੌਰ 'ਤੇ ਕੀ ਹੁੰਦਾ, ਸਾਨੂੰ ਗੁਰੂ ਦੀ ਗੱਲ ਸੁਣਨ ਨੂੰ ਬੱਧੇ ਰੱਟੀ ਜੀ ਅਸੀਂ ਕੰਮ ਜਾਇਆ ਕਰਦੇ ਹਾਂ ਵੀ ਚਲੋ ਆ ਹੀ ਗਏ, ਹੁਣ ਬੈਠ ਜਾਈਏ ਦੋ ਮਿੰਟ, ਚਲੋ ਬਾਬਿਆਂ ਦਾ ਕੰਮ ਤਾਂ ਬੋਲਣਾ ਹੀ ਆ, ਅਸੀਂ ਇਹ ਸਮਝਦੇ ਹਾਂ ਸ਼ਾਇਦ। ਤਾਂ ਕਰਕੇ ਅਸੀਂ ਪੂਰਾ ਪ੍ਰੇਮ ਨਹੀਂ ਪੈਂਦਾ ਸਾਡੇ ਅੰਦਰੋਂ। ਜਿਨ੍ਹਾਂ ਦੇ ਅੰਦਰ ਪ੍ਰੇਮ ਪੈਂਦਾ ਉਹ ਫਿਰ ਸਾਨੂੰ ਦੱਸਦੇ ਨੇ ਗੁਰਬਾਣੀ ਦੇ ਵਿੱਚ, ਉਹਨਾਂ ਨੂੰ ਪਿਆਸ ਲੱਗਦੀ ਆ। ਹਾਂ, ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੇ ਜੀ। ਇਸ ਕਰਕੇ ਉਹ ਆਪਣੇ ਗੁਰੂ ਅਤੇ ਪਰਮੇਸ਼ਵਰ ਤੋਂ ਦੂਰ ਨਹੀਂ ਜਾਂਦੇ। ਹੁਣ ਜਿਵੇਂ ਬਾਹਰ ਪਾਣੀ ਦੀ ਪਿਆਸ ਹੈ, ਪਾਣੀ ਨਾਲ ਬੁੱਝਣੀ ਹੈ ਤਨ ਦੀ ਪਿਆਸ, ਇਵੇਂ ਮਨ ਦੀ ਪਿਆਸ ਜੇ ਦਰਸ਼ਨਾਂ ਦੀ ਪਿਆਸ, ਤਾਂ ਮਹਾਰਾਜ ਕਹਿੰਦੇ ਇਹ ਦਰਸ਼ਨ ਹੋਣ 'ਤੇ ਹੀ ਬੁੱਝਣੀ ਹੈ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਆਪਾਂ ਨੂੰ ਸਵਾਲ ਕਰ ਰਹੇ ਨੇ, ਇਹ ਦੱਸ ਰਹੇ ਨੇ ਵੀ ਤੁਹਾਡੇ ਅੰਦਰ ਕੀ ਪਿਆਸ ਪੈਦਾ ਹੋਈ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ 'ਚ ਦੱਸਦੇ ਨੇ, ਜੇ ਕਿਸੇ ਦੇ ਅੰਦਰ ਇਹ ਤੜਫ ਬਣ ਜਾਵੇ, ਕਹਿੰਦੇ ਮੈਂ ਉਸ ਤੋਂ ਵੀ ਬੁਲਹਾਰ ਜਾਂਦਾ। ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਜਨ ਨੂੰ, ਜਿਸ ਜੀਵ ਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗ ਗਈ, ਨਾਨਕ ਤਾਂ ਕੋ ਬਲ ਬਲ ਜਾਸਾ, ਕਹਿੰਦੇ ਮੈਂ ਉਸ ਤੋਂ ਬਲ ਬਲ ਬੁਲਹਾਰ ਜਾਂਦਾ ਐਸੇ ਗੁਰਸਿੱਖਾਂ ਤੋਂ ਜਿਹਦੇ ਅੰਦਰ ਇਹ ਤੜਫ ਪੈਦਾ ਹੋਊਗੀ। ਜੇ ਇਹ ਤੜਫ ਪੈਦਾ ਹੋਊਗੀ ਤਾਂ ਤੁਹਾਨੂੰ ਰਸਤਾ ਵੀ ਗੁਰੂ ਆਪੇ ਹੀ ਦਿਖਾਊਗਾ, ਤੁਹਾਨੂੰ ਮਿਲਾਊਗਾ ਹੀ ਉਹ ਜਿਹੜੇ ਤੁਹਾਨੂੰ ਆਪੇ ਰਸਤੇ 'ਤੇ ਤੋਰੀ ਜਾਣਗੇ। ਤਾਂ ਕਰਕੇ ਫਿਰ ਅਸੀਂ ਹਰ ਰੋਜ਼ ਬੇਨਤੀ ਕਰਦੇ ਨਾ, ਸਹੀ ਪਿਆਰੇ ਮੇਲ, ਜਦੋਂ ਹਿਰਦੇ 'ਚੋਂ ਬੇਨਤੀ ਕਰਾਂਗੇ, ਇੱਕ ਤਾਂ ਹੁੰਦਾ ਨਾ ਵੀ ਅਰਦਾਸ ਆਪਾਂ ਸਾਰੇ ਉਹ ਇੱਕ ਕਰੀ ਜਾਂਦੇ, ਸਾਰੇ ਖੜ੍ਹੇ ਹੁੰਦੇ ਹਾਂ, ਧਿਆਨ ਕਿਤੇ ਹੋਰ ਹੁੰਦਾ। ਜਿਵੇਂ ਅਸੀਂ ਆਮ ਤੌਰ 'ਤੇ ਇੱਕ ਸ਼ਬਦ ਵਰਤਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਹੁਣ ਜਿਹੜਾ ਇਹ ਸ਼ਬਦ ਹੈ ਗੁਰਬਾਣੀ 'ਚੋਂ ਨਹੀਂ ਹੈਗਾ, ਪਰ ਸ਼ਬਦ ਬਹੁਤ ਵਧੀਆ, ਕਈ ਬਾਹਰੀ ਸ਼ਬਦ ਵੀ ਬਹੁਤ ਵਧੀਆ ਹੁੰਦੇ ਨੇ। ਹੁਣ ਚੜ੍ਹਦੀ ਕਲਾ ਹੋਣੀ ਹੈ ਨਾਮ ਨਾਲ, ਅਤੇ ਸਰਬੱਤ ਦਾ ਭਲਾ ਉਦੋਂ ਮੰਗਿਆ ਜਾਣਾ ਜਦੋਂ ਸਾਨੂੰ ਆਹ ਗਿਆਨ ਆ ਜਾਊਗਾ, ਨਾਮ ਸਾਡੇ ਹਿਰਦੇ 'ਚ ਵਸੂ, ਫਿਰ ਸਾਰਿਆਂ ਦੇ ਭਲਾ ਕਰਾਂਗੇ। ਹੁਣ ਅਸੀਂ ਇੱਥੇ ਕਈ ਵਾਰੀ ਭਲਾ ਕਹਿ ਕੇ ਜਾਂਦੇ ਹਾਂ ਵੀ ਤੇਰੇ ਕੋਲ, ਵੀ ਅਸੀਂ ਬਚਨ ਕਰਕੇ ਜਾਂਦੇ ਵੀ ਸਰਬੱਤ ਦਾ ਭਲਾ ਕਰਾਂਗੇ, ਬਾਹਰ ਨਿਕਲਦੇ ਹਾਂ ਅਸੀਂ ਕਿਸੇ ਦਾ ਭਲਾ ਨਹੀਂ ਕਰਦੇ, ਅਸੀਂ ਬੁਰਾ ਕਰਦੇ ਹਾਂ। ਚਲੋ ਭਲਾ ਨਹੀਂ ਕਰ ਸਕਦੇ, ਬੁਰਾ ਤਾਂ ਨਾ ਕਰੋ ਕਮ ਸੇ ਕਮ, ਇਹ ਤਾਂ ਗਿਆਨ ਆਪਾਂ ਨੂੰ ਆ ਗਿਆ। ਸੋ ਇਸ ਕਰਕੇ ਇਹ ਸਾਡੇ ਅੰਦਰ ਪਿਆਸ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਜਿਹੜਾ ਇਹ ਪਿਆਸ ਹੈ
ਓਨਾ ਚਿਰ ਖਤਮ ਨਹੀਂ ਹੁੰਦੀ ਜਿੰਨਾ ਚਿਰ ਸਾਨੂੰ ਕੋਈ ਉਹ ਪਿਆਰਾ ਨਹੀਂ ਮਿਲਦਾ। ਸਹੀ ਪਿਆਰੇ ਮਿਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਜਿਹਨੂੰ ਮਿਲ ਕੇ ਗੁਰੂ ਦੀ ਬਾਣੀ ਪੜ੍ਹਨੀ ਆ ਜਾਵੇ, ਜਿਹਨੂੰ ਮਿਲ ਕੇ ਗੁਰੂ ਦੀ ਬਾਣੀ ਦਾ ਗਿਆਨ ਹੋ ਜਾਵੇ, ਜਿਹਨੂੰ ਮਿਲ ਕੇ ਸਾਨੂੰ ਉਸ ਨਾਮ ਦਾ ਭੇਤ ਆ ਜਾਵੇ, ਜੀ ਜਿਹੜਾ ਸਾਨੂੰ ਜੋੜ ਦੇਵੇ, ਉਹਨੂੰ ਗੁਰਬਾਣੀ 'ਚ ਕੀ ਕਿਹਾ ਗਿਆ? ਕਹਿੰਦੇ ਕੋਈ ਜਨ ਹਰ ਸਿਉ ਦੇਵੇ ਜੋੜ, ਕੋਈ ਐਸਾ ਜੀਵ ਮੈਨੂੰ ਮਿਲ ਜਾਵੇ, ਐਸਾ ਗੁਰਸਿੱਖ, ਐਸਾ ਗੁਰੂ ਦਾ ਪਿਆਰਾ ਮੈਨੂੰ ਹਰੀ ਨਾਲ ਜੋੜ ਦੇਵੇ। ਕੋਈ ਜਨ ਹਰ ਸਿਉ ਦੇਵੇ ਜੋੜ, ਚਰਨ ਗਹੂੰ ਉਹਦੇ ਮੈਂ ਚਰਨ ਫੜੂੰਗਾ। ਪ੍ਰੇਮ ਇੰਨਾ ਦਿਖਾਇਆ ਗਿਆ, ਚਰਨ ਗਹੂੰ ਬਕੂੰ ਸੁਭ ਰਸਨਾ, ਮੈਂ ਉਸ ਰਸਨਾ ਦੁਆਰਾ ਉਹਦੀ ਉਸਤਤ ਕਰੂੰਗਾ ਵੀ ਮੈਨੂੰ ਇਹਨੇ ਮੈਨੂੰ

ਉੱਥੇ ਫਿਰ ਇਹ ਪਿਆਸ ਸੀ ਕਿਉਂਕਿ ਗੁਰੂ ਤੋਂ ਦੂਰ ਚਲੇ ਗਏ, ਸੰਗਤ ਤੋਂ ਦੂਰ ਚਲੇ ਗਏ, ਫਿਰ ਉੱਥੇ ਇੰਨੀ ਤੜਫ ਉਹਨਾਂ ਅੰਦਰ ਪੈਦਾ ਹੋ ਗਈ। ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਹਿੰਦੇ ਵੀ ਮੈਂ ਹੁਣ ਰਹਿ ਨਹੀਂ ਸਕਦਾ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਿੱਚ ਚੱਲੇ ਜੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਤੁੱਤ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ। ਇਹ ਪ੍ਰੇਮ ਵੀ ਮੈਂ ਰਹਿ ਨਹੀਂ ਸਕਦਾ ਜੀ ਦੇਖੇ ਬਿਨਾਂ। ਇਸ ਕਰਕੇ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ। ਹੁਣ ਕੌਣ ਮਿਲਾਊ? ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾਂ ਪਾਏ। ਹੁਣ ਕਹਿੰਦੇ ਇਸ ਕੰਮ ਦੇ ਵਿੱਚ ਸੰਤ ਸਹਾਇਤਾ ਕਰ ਸਕਦਾ। ਹੁਣ ਸੰਤ ਸ਼ਬਦ ਗੁਰਬਾਣੀ 'ਚ ਆਇਆ। ਸੰਤ ਕਿਹਨੂੰ ਕਿਹਾ ਗਿਆ? ਮਨ ਨੂੰ। ਜਿਵੇਂ ਆਪਾਂ ਸਾਰੇ ਹਾਂ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਬੱਚਿਓ ਕਹਿ ਦਿੰਦੇ ਹਾਂ, ਪੁੱਤਰੋ ਕਹਿ ਦਿੰਦੇ, ਧੀਓ ਕਹਿ ਦਿੰਦੇ ਹਾਂ, ਇਸੇ ਤਰ੍ਹਾਂ ਹੀ ਪਰਮਾਤਮਾ ਜਦੋਂ ਸਾਨੂੰ ਬੁਲਾਉਂਦਾ ਤਾਂ ਉਹ ਸੰਤੋ ਕਹਿ ਕੇ ਬੁਲਾਉਂਦਾ, ਸੰਤ ਕਹਿ ਕੇ ਬੁਲਾਉਂਦਾ। ਕਿਉਂਕਿ ਜਿਹੜਾ ਆਪਣਾ ਬੱਚਾ ਪਰਮਾਤਮਾ ਦਾ, ਉਹਨੂੰ ਤਾਂ ਸੰਤ ਬਣਾ ਕੇ ਭੇਜਿਆ ਸੀ ਇੱਥੇ ਸੰਸਾਰ 'ਚ, ਪਰ ਹੋ ਗਿਆ ਇੱਥੇ ਆ ਕੇ ਅਨਾੜੀ ਸੰਤ ਸੀ ਬਣ ਗਿਆ। ਉਹਨੇ ਸਿੱਖਿਆ, ਕਿਉਂਕਿ ਹਰ ਇੱਕ ਮਨੁੱਖ ਨੂੰ ਗੁਰੂ ਦੀ ਸਿੱਖਿਆ ਲੈਣੀ ਪੈਂਦੀ ਹੈ ਅਤੇ ਗੁਰੂ ਧਾਰਨ ਕਰਨਾ ਪੈਂਦਾ। ਗੁਰਬਿਨ ਤਰਿਓ ਨਾ ਕੋਏ, ਗੁਰੂ ਤੋਂ ਬਿਨਾਂ ਨਾ ਕੋ ਤਰਿਆ ਨਾ ਕੋ ਤਰੂਗਾ। ਇਸ ਲਈ ਅਸੀਂ ਸਿੱਖ ਹਾਂ, ਆ ਕੇ ਸਿੱਖਿਆ ਲੈਣੀ ਸੀ, ਸਿੱਖਿਆ ਲਈ ਨਹੀਂ ਗੀ, ਅਸਿੱਖ ਬਣ ਗਏ। ਇਸ ਕਰਕੇ ਜਿਹੜਾ ਜੁੜ ਗਿਆ, ਜਿਹੜਾ ਮਨ ਜੁੜ ਗਿਆ, ਉਹਨੂੰ ਗੁਰਸਿੱਖ ਕਹਿੰਦੇ ਨੇ। ਗੁਰਸਿੱਖ ਨੂੰ ਹੀ ਸੰਤ ਕਹਿੰਦੇ ਨੇ, ਜੁੜੇ ਹੋਏ ਮਨ ਨੂੰ ਸੰਤ ਕਿਹਾ ਜਾਂਦਾ। ਜਿਹੜਾ ਮਨ ਗੁਰੂ ਨਾਲ ਮੁੜ ਮਿਲ ਕੇ ਨਾਮ ਦੇ ਨਾਲ ਜੁੜ ਕੇ ਜਿਹਨੂੰ ਸ਼ਾਂਤ ਹੋ ਗਿਆ, ਇਹਨਾਂ ਪਦਾਰਥਾਂ ਤੋਂ, ਇਹਨਾਂ ਸੰਸਾਰ ਤੋਂ ਥੋੜ੍ਹਾ ਉੱਪਰ ਉੱਠ ਗਿਆ, ਇਸ ਲਈ ਉਹ ਮਨ ਜਿਹੜਾ ਹੈ ਕੋਈ ਐਸਾ ਸੰਤ ਮਿਲ ਜਾਂਦਾ ਜਿਹੜਾ ਇਸ ਮਾਰਗ 'ਤੇ ਚੱਲਿਆ ਹੋਵੇ, ਐਸਾ ਗੁਰਸਿੱਖ ਮਿਲ ਜਾਂਦਾ, ਫਿਰ ਉਹ ਸਾਨੂੰ ਇਹ ਮਾਰਗ 'ਤੇ ਤੋਰ ਦਿੰਦਾ, ਜਿਹੜਾ ਸਾਡੇ ਘਰ ਨੂੰ ਜਾਂਦਾ, ਜਿਹੜਾ ਪ੍ਰੀਤਮ ਦੇ ਦੇਸ਼ ਨੂੰ ਜਾਂਦਾ ਹੈ, ਉਹ ਰਸਤੇ 'ਤੇ ਤੋਰ ਦਿੰਦਾ। ਸੰਤ ਸਹਾਈ, ਸਹਾਈ ਹੁੰਦੀ ਹੈ ਸਹਾਇਤਾ, ਸੰਤ ਤੁਹਾਡੀ ਸਹਾਇਤਾ ਕਰ ਸਕਦਾ। ਅਸੀਂ ਸੰਤ ਨੂੰ ਸਭ ਕੁਛ ਨਹੀਂ ਸਮਝ ਕੇ ਬੈਠ ਜਾਣਾ, ਕਈ ਵਾਰ ਤਾਂ ਅਸੀਂ ਅੱਖਾਂ ਮੀਚ ਕੇ ਕਿਸੇ ਅਨਾੜੀ ਸੰਤ ਨੂੰ ਵੀ ਸੰਤ ਮੰਨ ਕੇ ਬੈਠ ਜਾਂਦੇ, ਕਿਉਂਕਿ ਸਾਨੂੰ ਅਗਿਆਨਤਾ ਬਹੁਤ ਜ਼ਿਆਦਾ। ਸੰਤ ਕਿਸੇ ਭੇਖ ਨੂੰ ਨਹੀਂ ਕਿਹਾ ਗਿਆ, ਸੰਤ ਦੀ ਨਿਸ਼ਾਨੀ ਦੱਸੀ ਗਈ ਹੈ ਗੁਰਬਾਣੀ 'ਚ। ਉਹ ਪਰਮੇਸ਼ਰ ਦੀ ਗੱਲ ਕਰਨਗੇ, ਗੁਰੂ ਦੀ ਗੱਲ ਕਰਨਗੇ, ਇਹ ਸੰਤ ਦੀ ਨਿਸ਼ਾਨੀ ਆ, ਉਹ ਕਿਸੇ ਦੂਜੇ ਦੀ ਸੋਭਾ ਨਹੀਂ ਕਰਨਗੇ। ਇਸ ਲਈ ਸੰਤ ਗੁਰੂ ਦੇ ਨਾਲ ਜੁੜਿਆ ਹੁੰਦਾ, ਪਰਮੇਸ਼ਰ ਨਾਲ ਜੁੜਿਆ ਹੁੰਦਾ, ਇਸ ਲਈ ਉਹ ਸਾਡੀ ਸਹਾਇਤਾ ਕਰ ਸਕਦਾ ਵੀ ਆਹ ਰਸਤਾ ਜਾਂਦਾ ਭਾਈ, ਆਹ ਰਸਤਾ ਤੁਹਾਡੇ ਘਰ ਨੂੰ ਜਾਂਦਾ, ਮੈਂ ਇਹ ਰਸਤੇ 'ਤੇ ਚੱਲਿਆ, ਮੇਰੇ ਗੁਰੂ ਨੇ ਦੱਸਿਆ। ਫਿਰ ਉਹ ਗੁਰੂ ਨਾਲ ਜੋੜ ਦਿੰਦਾ, ਸੰਤ ਦੀ ਡਿਊਟੀ ਹੈ, ਉਹ ਗੁਰੂ ਨਾਲ ਜੋੜ ਦਿੰਦਾ, ਗੁਰੂ ਪਰਮੇਸ਼ਰ ਨਾਲ ਜੋੜਦਾ। ਇੱਕ ਥਰੂ ਪ੍ਰੋਪਰ ਚੈਨਲ ਹੀ ਜਾਇਆ ਜਾਣਾ, ਪਹਿਲਾਂ ਸੰਤ ਜਿਹੜੇ ਸਾਨੂੰ ਸਿੱਖਿਆ ਦੇਣ, ਗੁਰੂ ਦੀ ਮੱਤ ਦੇਣ, ਫਿਰ ਅਸੀਂ ਗੁਰੂ ਨਾਲ ਜੁੜ ਜਾਂਦੇ ਜਦੋਂ ਸਾਨੂੰ ਇਹ ਗਿਆਨ ਹੋ ਜਾਂਦਾ, ਫਿਰ ਗੁਰੂ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ। ਇਸ ਲਈ ਇਸ ਮਾਰਗ 'ਤੇ ਚੱਲਣ ਲਈ ਪ੍ਰੇਮ ਦਾ ਮਾਰਗ ਆ ਜਿਹੜਾ, ਜਿਹਨੂੰ ਅਸੀਂ ਪੜ੍ਹਦੇ ਹਾਂ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਜਿਹੜਾ ਇਹ ਪ੍ਰੇਮ ਦਾ ਮਾਰਗ ਸਾਡੇ ਘਰ ਨੂੰ ਜਾਣ ਦਾ ਰਸਤਾ ਹੈ, ਉਹ ਅਸੀਂ ਭੁੱਲ ਗਏ ਅਤੇ ਮਹਾਰਾਜ ਕਹਿੰਦੇ ਗਵਾਰ ਹੈ, ਮੂਰਖ ਆ, ਇਹਨੂੰ ਪਤਾ ਹੀ ਕੁਛ ਨਹੀਂ ਗਾ। ਹੁਣ ਮਹਾਰਾਜ ਕਹਿੰਦੇ ਸੰਤ ਇਸ ਪ੍ਰੇਮ ਦੇ ਮਾਰਗ 'ਤੇ ਤੋਰ ਦਿੰਦੇ ਨੇ, ਹੁਣ ਤਿਨਕੇ ਲਾਗਾਂ ਪਾਏ। ਕਹਿੰਦੇ ਮੈਂ ਉਹਨਾਂ ਦੇ ਚਰਨਾਂ 'ਤੇ ਸੀਸ ਨਵਾਉਣਾ ਐਸੇ ਗੁਰਮੁੱਖਾਂ ਦੇ ਜਿਹੜੇ ਸਾਨੂੰ ਗੁਰੂ ਨਾਲ ਮਿਲਾ ਦੇਣ, ਮੇਰੇ ਪ੍ਰੀਤਮ ਨਾਲ ਮਿਲਾ ਦੇਣ। ਗੁਰੂ ਨਾਨਕ ਦੇਵ ਜੀ ਸਤਿਗੁਰੂ ਸਰੂਪ ਇੱਕ ਵਾਰ ਬੈਠੇ ਸੰਗਤਾਂ ਦੇ ਵਿੱਚ, ਗੁਰਬਾਣੀ 'ਚ ਸ਼ਬਦ ਆਉਂਦਾ, ਸੰਗਤਾਂ ਵਿਰਾਗੀ ਹੋਈਆਂ ਸੀਗੀਆਂ ਬਹੁਤ। ਜਦੋਂ ਗੁਰੂ ਦੀ ਗੱਲ ਸੁਣਦੇ ਹਾਂ ਨਾ, ਸਾਡੇ ਅੰਦਰ ਥੋੜ੍ਹਾ ਪ੍ਰੇਮ ਪੈਦਾ ਹੁੰਦਾ। ਉਹ ਬਹੁਤ ਲਗਾਤਾਰ ਸੰਗਤਾਂ ਸੁਣਦੀਆਂ ਸੀ, ਮਨ ਬੜੇ ਵਿਰਾਗੀ ਸੀ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਵਾਲ ਕਰਕੇ ਕਹਿੰਦੇ ਨੇ, ਤੁਹਾਨੂੰ ਕੋਈ ਤੁਹਾਡੇ ਪ੍ਰੀਤਮ ਦੀ ਕੋਈ ਗੱਲ ਸੁਣਾ ਦੇਵੇ, ਤੁਸੀਂ ਕੀ ਦਿਓਗੇ? ਹੁਣ ਉਹ ਕਿੰਨੇ ਵਿਰਾਗੀ ਹੋਣਗੇ, ਕਿੰਨਾ ਉਹਨਾਂ ਅੰਦਰ ਤੜਫ ਹੋਊ ਪ੍ਰੀਤਮ ਨੂੰ ਮਿਲਣ ਦੀ। ਮਹਾਰਾਜ ਸੱਚੇ ਪਾਤਸ਼ਾਹ ਸਵਾਲ ਪਾਉਂਦੇ ਨੇ, ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜਾ। ਕਹਿੰਦੇ ਤੁਹਾਨੂੰ ਕੋਈ ਤੁਹਾਡੇ ਸਾਹਿਬ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ ਗੱਲ ਸੁਣਾਵੇ, ਤੁਸੀਂ ਕੀ ਦਿਓਗੇ? ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜਾ। ਕਹਿੰਦੇ ਮੈਂ ਉਹਨੂੰ ਆਪਣਾ ਸੀਸ ਕੱਟ ਕੇ ਬੈਠਣ ਨੂੰ ਦਊਂਗਾ। ਕਿੰਨਾ ਸਤਿਕਾਰ ਦਿਖਾਇਆ ਗਿਆ। ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜਾ, ਸੀਸ ਵੱਡੇ ਕਰ ਬੈਸਣ ਦੀਜਾ, ਬਿਨ ਸਿਰ ਸੇਵ ਕਰੀਜਾ। ਕਹਿੰਦੇ ਮੈਂ ਉਹਦਾ ਸੀਸ ਤੋਂ ਬਿਨਾਂ ਸੇਵਾ ਕਰੂੰਗਾ। ਬੈਠਣ ਲਈ ਆਪਾਂ ਕਿਸੇ ਨੂੰ ਥਾਂ ਦਿੰਦੇ ਹਾਂ ਨਾ, ਉਹ ਕਹਿੰਦੇ ਜਿਵੇਂ ਮੂਹੜੇ ਦੀ ਥਾਂ 'ਤੇ ਮੈਂ ਸਿਰ ਕੱਟ ਕੇ ਰੱਖ ਦੂੰਗਾ ਇਹਦੇ ਉੱਤੇ ਬੈਠ। ਜਾਣੀ ਨਹੀਂ ਇਹ ਨਿਮਰਤਾ ਦਿਖਾਈ ਗਈ ਆ ਵੀ ਮੈਂ ਆਪਾਂ ਕੁਰਬਾਨ ਕਰ ਦੂੰ ਐਸੇ ਤੋਂ ਜਿਹੜਾ ਮੈਨੂੰ ਮੇਰੇ ਪੀੜਿਤ ਦੀ ਗੱਲ ਸੁਣਾਵੇ, ਵਾਹਿਗੁਰੂ ਦੀ ਗੱਲ ਸੁਣਾਵੇ। ਇਸ ਕਰਕੇ ਸੰਤ ਸਹਾਈ ਪ੍ਰੇਮ ਕੇ ਥਾਂ ਤਿਨਕੇ ਲਾਗਾਂ ਪਾਏ, ਉਹਨਾਂ ਦੀ ਮੈਂ ਸੰਗਤ ਕਰਦਾ ਫਿਰ ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਗੱਲ ਸੁਣਾਉਂਦਾ। ਇਸ ਕਰਕੇ

0: ऐसे संत ऐसे साधु सानू मिल जाते हैं जेडे कि सानू साडे गुरु नाल जोड़ देंदे ने। फिर गुरु दे राही फिर असी सनमुख हो जाने, जे को सिख गुरु सेती सनमुख होवे। बैण प्रभ क्यों सुख पाई है दूजी नाही जाए। हुण कहिंदे दुनिया दे बंदे सुख भालदे ने, सुख लई असी बहुत जतन करदे हां, करने भी चाहिए, कोई माड़ी गल भी नहीं, पर हुण असी सुख ही भालदे हां, दुख तां कोई मंगदा नहीं गा, ते फिर इह कातों आ जांदे ने। जदों दुख आ जिहड़ा बंदा ना सुख ही भालदा है, उन्हूं जदों दुख आउंदा उह बहुत दुखी हो जूगा। इस करके दो कपड़े गुरबाणी च लिखे हर एक नूं पहनने ही पैणे आ। महाराज कहिंदे सुख दुख दोए दर कपड़े पहरे जाए मनुख। इस लई इह दो कपड़े आ सुख दे ते दुख दे। हुण इह कहिंदे वी सानूं सुख मिलूगा तां इक सदीवी सुख है, उह उस अवस्था की गल कर रहे ने इत्थे। बिण प्रभ क्यों सुख पाई है, हुण जिन्हां दा असीं इतिहास सुणाउने आ उन्हां ने इह अवस्था चले गए। उन्हां दी की अवस्था सी, उन्हां नूं कोई दुखी नहीं कर सकिया। वह कहिंदे तुहाडे बंद बंद कट देंगे, वह कहिंदे कट दो, दुख कोई नहीं, कट्टण लग गए कोई दुख नहीं। किड्डी वड्डी अवस्था है, गल्लां नहीं हैगियां, सिर्फ गुरबाणी च प्रैक्टिकल है सारा। जिमें जिमें आपां प्रैक्टिकल करांगे तिवें तिवें आपां नूं सुख मिलेगा। जिन्ना असीं गुरु दे नेड़े हो जाएंगे उन्ना सुख मिलेगा, जिन्ना परमेश्वर दे नेड़े हो जाएंगे उन्ना सुख मिलेगा। दुनिया दे विच किते सुख नहीं मिलना, जिथे मर्जी भज लो, जे मिल गया हो तो मैनू दस भी दिओ, क्योंकि अपना प्रैक्टिकल है, असी भी लभदे सी। तां करके सुख है संसार दे विच। महाराज कहिंदे इह संसार च सुख की आ, उह फिर सानू दसण लगे गुरबाणी च। कई जतन करदा बंदा भी सुख, जिहनू गुरु तेग बहादुर जी ने भी श्लोकां च इह गल कही है, जतन बहुत सुख के किए दुख को कियो ना कोई। कहिंदे दुख दा जतन भी कर लो, भी दुख किवें कट्टिया जावे। मित्र घनेरे मैं कर तकी मेरा दुख कट्टे कोई। हुण कहिंदे जिहड़े दुख है उहदा कोई इलाज करो। सुख दा इलाज तां चलो हैगा ही है, सुख तां चलो कोई गल भी नहीं एड्डी। हुण जदों दुख आउंदा है उदों ते दुख ते सुख च फिर सानूं साम किवें, गुरु किवें चेते रहे, परमात्मा किवें चेते रहे। उह कहिंदे जतन बहुत करदा जीव। उह जतनां दे बारे दस रहे ने, जिवें आपां भी जतन करदे हाँ। कहिंदे सुख नाहीं बहुते धन खाटे, इह सानूं पहला सवाल आ। ज्यों ही असीं वड्डे हुंदे आ साडे मन नूं अग्ञानता हुंदी आ, इह ज्ञान नहीं हुंदा। जे सानूं इह ज्ञान होवे फिर असीं जो भी कर्म मिलदा कुदरत वल्लों सानूं, जिहड़ी जिहड़ी असीं जिथे नौकरी दिहाड़ी बिजनेस करदे हाँ उह करांगे, फिर आपां उहदे साडी अंदर अभिलाषा नहीं पैदा होगी, तृष्णा नहीं पैदा होगी। हुण इह तृष्णा बन जाए साडे अंदर भी मैं बहुता धन खट्टूंगा, इकट्ठा करूंगा, फिर मैं बैठ के आराम नाल सुख लऊंगा, उह मिलदा नहीं गा। गुरबाणी च पहले लिखता है गल, कहिंदे सुख नाहीं बहुते धन खाटे। जे बंदा चाहे मेरे कोले बहुता धन आजूगा, मारे सच्चे पातशाह कहिंदे नहीं सुख मिलना। क्योंकि गुरबाणी च तां इत्थों तक कह दिता गया भी कई जीव समझदे ने भी असीं दूजे नूं देखदे हां, अपने आप नूं देखणा। जदों असीं दूजे नूं देखदे हां असीं सोचदे हां भी इह सुखी होऊगा। हुण महाराज कहिंदे जिस ग्रह बहुती तिस ग्रह चिंता, जिहदे कोले बहुता धन आ संसार दा बहुते पदार्थ आ उन्ना ही दुखी हो जांदा। जिस ग्रह बहुती तिस ग्रह चिंता, जिस ग्रह थोड़ी सो फिरे भरमंता, जिहदे कोले थोड़ी ओह भरमदा फिरदा भी मेरे कोले वध आ जाए। वध वाला कहिंदा भी हुण मैनूं डर लग्गिया पिया, मैनूं सांभां किवें, चोर ना चला के लै जाण। इस करके चिंता सारिआं नूं आ। हुण महाराज कहिंदे चिंता च दुख आ, तां करके इत्थे महाराज कहिंदे प्रभ बैण बैण प्रभ क्यों सुख पाईए दूजे नाहीं जाए। कोई होर जगह नहीं तुहानूं सुख मिलना दुनिया च, इह संगत दे विच आ के प्रभु नाल जुड़ के गुरु नाल मिल के सुख मिलदा। इस लई फिर वह दुख ते सुख दे विच परमेश्वर नूं चेते करदे ने, वाहिगुरू नाल जुड़े रहिंदे ने हर वेले। इस करके महाराज कहिंदे तुहानूं संसार चों सुख नहीं मिलना, सुख नाहीं बहुते धन खाटे। धन होना चाहिए, किरत करनी चाहिए है। गुरु नानक ने गल समझाई है सानू, कई बार साढ़े मन च आ जाता है भी वेले ही आखने जिहड़े रब प्रचार करन वाले, नहीं एक बड़ी मेहनत करके एक प्रचारक बनता है। अपनी जिंदगी दे दास ने 22 साल तो मैं इस पासे तुरिया सी, अज 60 साल की उम्र आ, इन्ना चिर हो गया खोज करदे नूं, अजे तक भी इहदा कुछ भी नहीं पता लग सकता, इहदा कोई अंत नहीं पा सकता। हाँ यह जरूर आ भी जिन्ना कि नेड़े हो ही गए उन्ना क सुख वधी गया, जिन्ना ये समाई जावे उन्ना ही सुख वधी जाना। हाँ संसार का धन करने लिए दास ने भी नौकरी की है, मैं 36 साल ड्यूटी की है, ड्यूटी करद्या हो जुड़े रहना, काम करद्या हो जुड़े रहना, यह सिक्ख्या दी गई है गुरबाणी च। सिमर सिमर हर कारण करना, असी एक पासे ध्यान दे दें भी काम करिए कमा लीए फिर वेले होके बैठांगे, उदों फिर बैठा नहीं जाता, ना चौंकड़ी बजती है ना कुछ होर हुंदा। आ शरीर ने भी नहीं साथ देना, इहदा साथ बहुत जरूरी आ, इस करके ये तन जिहड़ा है फिर ये साथ नहीं दिंदा साडा, दर्दां होई जांदियां, हाए हाए करी जांदा बंदा। इस करके जदों ही समा मिल गया उदों तो शुरू कर दो महाराज कहिंदे। तां करके इत्थे महाराज कहिंदे सुख नाहीं बहुते तन खाटे, सुख नाहीं पेखे नृत नाटे। दूजा तरीका बंदा सुख का अपनाउंदा है, कोई नाटक चेटक देख लीए, जदों आपां कम्म तो वेहले हुंदे आ कोई फिल्मां देख लैंदा कोई कुछ, अजकल तां हर इक दे हथ च ही आ, इस करके असीं उही देखी जांदे सारी दिहाड़ी भी सुख मिलेगा सानू, उहदे च भी सुख नहीं मिलना। इस करके महाराज कहिंदे सुख नाहीं पेखे नृत नाटे, वह समा जो वेस्ट करते हो उस समय गुरबाणी पढ़ लो, सिमरन कर लो, कोई गुरद्वारे आके बह जाओ, कुछ तो कुछ मिलेगा ही, कि प्रचार हो रहा गुरद्वारे च। इस करके साडा ध्यान नहीं इधर, इस करके महाराज कहिंदे सुख नाहीं पेखे नृत नाटे, नाटक चाटक देखने नाल भी सुख नहीं मिलना, सुख नाहीं बहु देस कमाए। तीजा जिहड़ा तरीका है शुरू तो चलता आ रहा, एक तो दूजे थां ते जाना व्यापार करते लोग, अगे जिथे जिस तक पहुँच सी उत्तक जाते, हुण अज पहुँच वध गई है दूर तक जाता बंदा कमाउण लई, जिवें आपां भी आए हाँ भी सुख मिलेगा, चलो महाराज की कृपा ही है सुख तो बहुत आ। इस करके सुख मिलना तो गुरु कोल आ, भावें कोई इंडिया च भावें इत्थे, जिहड़ा गुरु नाल जुड़िया इत्थे भी सुख आ, उत्थे भी सुख ही है, उत्थे भी आनंद इत्थे भी आनंद ही है। तां करके महाराज कहिंदे सुख नाहीं बहु देस कमाए, जे तुहाडे अंदर भरम आ किसे देस दे विच दुनिया सुखी रहिंदी है, किते सुख नहीं है। जिहड़े जुड़े होए ने परमेश्वर नाल ते गुरु नाल, ओह जिथे मर्जी ओह सारी सुखी है। तां करके महाराज सच्चे पातशाह कहिंदे सुखी वसे मसकीनियां, जिहड़ा अपना आप छड्ड के आप त्याग बेनती करे, लिहो प्रभु लड़ लाए। इस करके महाराज सच्चे पातशाह इत्थे दस रहे ने कहिंदे सुखी वसे मसकीनियां, आप नवार तले वड्डे वड्डे हंकारियां, नानक गर्भ गले। तां करके इत्थे महाराज सच्चे पातशाह सानू समझा रहे ने सुख नाहीं बहु देस कमाए, सर्व सुखां हुण दस रहे ने वी सारे सुख तुहाडे कोल आ जाणगे, दुनिया दे सर्व सुखां हर हर गुण गाए। जे तुसीं हरी दे गुण गावोंगे, परमात्मा दे गुण गावोंगे, सारे सुख तुहाडी झोली च पै जाणगे। बैण प्रभ क्यों सुख पाइया, जे कोई बंदा कहे भी मैनूं गुरु तो बिना सुख मिल जूगा, नहीं मिलना, दूजी ना ही जाए किते दूजे थां ते जाके कहिंदे देख लो कोई है नहीं कोई ऐसी जगह, क्योंकि गुरु साहिबां ने सारा प्रैक्टिकल लिखिया होया, जो भी शब्द है सच है, बिल्कुल एक एक शब्द सच है गुरबाणी का। तां करके सच्ची बाणी कहा गया, जिनी चाख्या प्रेम रस तृप्त रहे अगाए, कहिंदे हुण कोई तृप्त भी होया दुनिया च जिन्हां ने यह प्रेम रस चख्या, जिन्हां ने गुरु नाल प्रेम किया। प्रेम की गल बहुत उच्ची अवस्था की है, जिन्ना कि असीं प्रेम कर लाँगे उन्ना कि असीं तृप्त हो जाएंगे। प्रेम वाले तो तुसीं देख लो, तीजे नौवें पातशाह दे नाल तीन सिख सी, किन्ना गुरु नाल उन्हां दा प्रेम हो, बड़ा उन्हां नूं लालच दिते गए बहुत कुछ, ते अखीर नूं कहिंदे भी नहीं तां तुहानूं असीं तुहाडे गुरु दे सामने ही कल्ले कल्ले नूं मार दांगे, कतल कर दांगे। उह कहिंदे भी कुछ जो मर्जी कर लो, असीं गुरु नूं नहीं छड्ड सकदे। ਕਿੱਡੀ ਵੱਡੀ ਸਿੱਖੀ ਦੀ ਘਾਲਣਾ ਹੈ, ਗਿਆਨ ਦੀ ਗੱਲ ਹੈ। ਅੱਜ ਤੁਸੀਂ ਦੇਖਦੇ ਹੋ ਨਾ, ਕਈ ਵਾਰੀ ਮੈਂ ਹੈਰਾਨ ਹੋ ਜਾਂਦਾ ਵੀ ਵੈਸੇ ਤਾਂ ਬਹੁਤ ਬਦਨਾਮੀ ਕਰਾਉਂਦੇ ਹਾਂ ਅਸੀਂ ਸਿੱਖ ਨੌਲ ਖਾ ਕੇ ਸਿੱਧਾ ਹੀ, ਅਗਿਆਨਤਾ 'ਚ ਅਸੀਂ ਫਸੇ ਹੋਏ ਹਾਂ। ਉਹ ਦੇਖੋ ਉਹਨਾਂ ਨੂੰ ਰਾਜ ਭਾਗ ਸਭ ਕੁਛ, ਔਰੰਗਜ਼ੇਬ ਕਹਿੰਦਾ ਜੋ ਕਹੋਗੇ ਤੁਹਾਨੂੰ ਹੁਣੇ ਪੇਸ਼ ਕਰ ਦੂੰਗਾ। ਉਹ ਕਹਿੰਦੇ ਨਹੀਂ ਅਸੀਂ ਗੁਰੂ ਨੂੰ ਨਹੀਂ ਛੱਡ ਸਕਦੇ। ਅੱਜ ਤੁਸੀਂ ਦੇਖਿਆ ਨਾ, ਇੱਥੇ ਮੈਂ ਖਬਰਾਂ ਸੁਣਦਾ ਰਹਿੰਦਾ ਕਈ ਵਾਰੀ, ਆ 2,000-3,000 ਪਿੱਛੇ ਬੰਦਾ ਮਾਰ ਦਿੰਦੇ ਆ, ਗੋਲੀਆਂ ਚਲਾ ਦਿੰਦੇ ਆ, ਕਿੱਥੇ ਹਾਲਤ ਤੁਹਾਡੀ, ਕਿਹੋ ਜਿਹੇ ਸਿੱਖ ਹੋ ਤੁਸੀਂ? ਸਿੱਖ ਕਿਸੇ ਨੂੰ ਆ ਚੰਮ ਨੂੰ ਨਹੀਂ ਸਿੱਖ ਕਿਹਾ ਗਿਆ, ਸਿੱਖ ਦਾ ਮਤਲਬ ਹੈ ਜਿਹਨੇ ਸਿੱਖਿਆ ਲਈ ਹੈ। ਇਸ ਕਰਕੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਇਹ ਸਿੱਖ, ਸਿੱਖ ਨਹੀਂ ਸੀ, ਕੋਈ ਸਿੱਖ ਨਹੀਂ ਹੈ। ਸਿੱਖ ਦਾ ਮਤਲਬ ਹੀ ਸਿੱਖਿਆ, ਜਿਹਨੂੰ ਗੁਰਬਾਣੀ 'ਚ ਦੱਸਿਆ ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜਾ ਗੁਰੂ ਦੀ ਵਿਚਾਰ ਨਾਲ ਜੁੜਿਆ ਹੋਇਆ ਉਹ ਕੋਈ ਗਲਤ ਕੰਮ ਕਰੂਗਾ ਨਹੀਂ, ਉਹ ਕਿਸੇ ਨਾਲ ਠੱਗੀ ਨਹੀਂ ਮਾਰੂ, ਧੋਖਾ ਨਹੀਂ ਕਰੂਗਾ, ਇਹੋ ਜਿਹੇ ਕਰਮ ਨਹੀਂ ਕਰੂਗਾ। ਪਰ ਮਹਾਰਾਜ ਕਹਿੰਦੇ ਜਦੋਂ ਮਨ ਇਹ ਦੂਜੇ ਨਾਲ ਜੁੜ ਜਾਂਦਾ, ਪ੍ਰੇਮ ਨਹੀਂ ਹੈ, ਜਿੰਨੀ ਚ ਆਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ, ਉਹ ਤ੍ਰਿਪਤ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਕਮਾਈ ਕੀਤੀ ਦਸਾਂ ਨੌਂ ਦੀ, ਜੋ ਦਿੱਤਾ ਪਰਮਾਤਮਾ ਨੇ ਉਹ ਚ ਤ੍ਰਿਪਤ ਆ, ਉਹ ਧਨ ਤੁਹਾਡੇ ਕੋਲ ਵਫਾ ਕਰੂਗਾ। ਤਾਂ ਕਰਕੇ ਜਦੋਂ ਗੁਰਬਾਣੀ 'ਚ ਆਉਂਦਾ ਨਾ ਬਹੁ ਪ੍ਰਪੰਚ ਕਰ ਪਰਤਨ ਲਿਆਵੈ ਸੁੱਤ ਤਾਰਾ ਪਿਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜਾ ਅੰਤ ਨਵੇੜਾ ਤੇਰੇ ਜੀ ਪੈ ਲਈ ਜਿਹਨੇ ਪੰਕਤੀ ਹਿਰਦੇ 'ਚ ਵਸਾ ਲਈ ਹੈ ਉਹ ਕਿਸੇ ਨਾਲ ਧੋਖਾ ਨਹੀਂ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਗੁਰੂ ਦਾ ਪ੍ਰੇਮ ਮਾਣਿਆ, ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਨੇ ਉਹ ਤ੍ਰਿਪਤ ਰਹੇ ਅਗਾਏ, ਉਹ ਮਨ ਤ੍ਰਿਪਤ ਹੋ ਗਏ। ਜਿਹੜਾ ਅਸੀਂ ਮਨ ਤ੍ਰਿਪਤ ਕਰਨਾ ਨਾ ਇਸ ਦੁਨੀਆਂ ਦੇ ਵਿੱਚ, ਇਸ ਲੋਕ ਦੇ ਵਿੱਚ ਕੋਈ ਵਸਤੂ ਨਹੀਂ ਜਿਹਦੇ ਨਾਲ ਮਨ ਤ੍ਰਿਪਤ ਕਰ ਦਿਓ ਤੁਸੀਂ, ਕਿਉਂਕਿ ਇਸ ਦੁਨੀਆਂ 'ਚ ਮਨ ਲਈ ਕੁਛ ਹੈ ਹੀ ਨਹੀਂ। ਇਸ ਦੁਨੀਆਂ ਦੇ ਵਿੱਚ, ਇਸ ਲੋਕ 'ਚ ਇੱਕ ਗੁਰੂ ਹੈ ਜਿਹੜਾ ਤੁਹਾਨੂੰ ਤ੍ਰਿਪਤ ਕਰ ਸਕਦਾ, ਕੋਈ ਵਸਤੂ ਨਹੀਂ ਤ੍ਰਿਪਤ ਕਰ ਸਕਦੀ। ਇਸ ਕਰਕੇ ਜਦੋਂ ਗੁਰੂ ਦਾ ਗਿਆਨ, ਜਿਹਨੂੰ ਕਹਿੰਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਇਸ ਕਰਕੇ ਜਿਹਨੂੰ ਗਿਆਨ ਹੋ ਜਾਂਦਾ ਉਹਦਾ ਮਨ ਤ੍ਰਿਪਤ ਹੋ ਜਾਂਦਾ, ਉਹਨੂੰ ਸੰਤੋਖੀ ਕਹਿੰਦੇ ਨੇ। ਵੈਸੇ ਧਰਮ ਦੇ ਸ਼ੁਰੂਆਤ ਪੰਜ ਗੁਣ ਆ, ਜਿਹੜਾ ਧਰਮੀ ਬੰਦਾ ਹੋਊਗਾ ਉਹਦੇ 'ਚ, ਜੇ ਸਾਡੇ 'ਚ ਪੰਜ ਗੁਣ ਹੋਣਗੇ ਅਸੀਂ ਧਰਮ ਦੇ ਰਸਤੇ 'ਤੇ ਚੱਲਾਂਗੇ। ਇਹ ਸ਼ੁਰੂਆਤ ਹੈ ਇੱਥੋਂ, ਜਿਵੇਂ ਆਪਾਂ ਕਹਿੰਦੇ ਵੀ ਪਹਿਲਾ ਸਟੈਪ ਕੀ ਹੈ ਧਰਮ ਦਾ, ਇਹ ਸਟੈਪ ਪਹਿਲਾ ਹੈਗਾ ਸਤੋ ਗੁਣ, ਜਿਹਦੇ ਵਿੱਚ ਦਇਆ, ਨਿਮਰਤਾ, ਜਤ, ਸਤ, ਸੰਤੋਖ, ਧਰਮ, ਸਹਿਣਸ਼ੀਲਤਾ, ਇਹ ਗੁਣ ਆ ਧਰਮ ਦੇ ਸਾਰਾ। ਜਿੰਨੀਆਂ ਮੱਤਾਂ ਨੇ, ਕੋਈ ਮੱਤ ਆ, ਇੱਥੋਂ ਸ਼ੁਰੂਆਤ ਹੁੰਦੀ ਹੈ ਧਰਮ ਦੀ। ਜਿਹੜਾ ਇੱਦੋਂ ਅਗਲਾ ਸਟੈਪ ਆ ਫਿਰਨਾ ਉਹ ਸੁਰਤੀ ਦਾ ਹੈ, ਧਿਆਨ ਦਾ ਮਾਰਗ ਉਹਨੂੰ ਗੁਰਬਾਣੀ 'ਚ ਕਹਿੰਦੇ ਨੇ। ਸੋ ਇਸ ਕਰਕੇ ਜਿੰਨੀ ਰਾਖਿਆ ਪ੍ਰੇਮ, ਜਿੰਨੀ ਚਾਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ, ਉਹ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦਾ ਮਨ ਫਿਰ ਰੱਜ ਜਾਂਦਾ ਜਿਹੜੇ ਗੁਰੂ ਦਾ ਗਿਆਨ ਹਿਰਦੇ 'ਚ ਵਸਾ ਲੈਂਦੇ ਨੇ, ਉਹਨਾਂ ਨੂੰ ਸੰਤੋਖੀ ਕਹਿੰਦੇ ਨੇ ਗੁਰਬਾਣੀ 'ਚ। ਜਿਹੜਾ ਸੰਤੋਖ ਹੁੰਦਾ ਨਾ, ਉਹਨੂੰ ਜਦੋਂ ਤੁਸੀਂ ਸੰਤੋਖੀ ਬੰਦੇ ਨੂੰ ਮਿਲੋਗੇ ਉਹ ਕਹੂਗਾ ਬਹੁਤ ਆ। ਜਦੋਂ ਤੁਸੀਂ ਜਿਹਦੀ ਸੰਤੋਖ ਨਹੀਂ ਹੈਗਾ ਉਹਨੂੰ ਮਿਲੋਗੇ ਉਹ ਕਹਿੰਦਾ ਯਾਰ ਕੁਛ ਨਹੀਂ ਬਣਦਾ, ਮਰਗੇ ਮਰਗੇ ਕਰਦੇ ਆ। ਜਿਹੜਾ ਬੰਦਾ ਸੰਤੋਖੀ ਉਹ ਕਹਿੰਦਾ ਬਹੁਤ ਆ, ਬਹੁਤਾ ਕਹੀਏ ਬਹੁਤਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤ੍ਰਿਪਤ ਹੁੰਦੇ ਨੇ ਜਿਨ੍ਹਾਂ ਨੂੰ ਤੂੰ ਕਿਰਪਾ ਕਰ ਦਿੰਦਾ, ਜਿਨ੍ਹਾਂ ਨੇ ਤੇਰੇ ਪ੍ਰੇਮ ਦਾ ਰਸ ਚੱਖਿਆ, ਨਾਮ ਰਸ ਚੱਖਿਆ, ਹਰ ਰਸ ਨੂੰ ਚੱਖਿਆ। ਹੁਣ ਕਹਿੰਦੇ ਤੁਸੀਂ ਬੇਨਤੀ ਕਰੋ, ਅੱਗੇ ਆ ਗਈ ਨਾ ਗੱਲ ਵੀ ਜਿਹੜਾ ਸ਼ੁਰੂਆਤ ਸੀ ਅਸਨ ਪ੍ਰੇਮ ਅਮਾੜਾ ਕਿਉਂ ਮਿਲੀ ਹੈ, ਕਿਵੇਂ ਮਿਲਿਆ ਜਾਵੇ। ਹੁਣ ਕਹਿੰਦੇ ਆਪ ਤਿਆਗ ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ। ਹੁਣ ਬੇਨਤੀ ਕਰੋ, ਅਰਦਾਸ ਕਹਿੰਦੇ ਨੇ ਬੇਨਤੀ ਨੂੰ। ਅਰਦਾਸ ਵਿਰਥੀ ਨਹੀਂ ਜਾਂਦੀ ਜੇ ਹਿਰਦੇ 'ਚੋਂ ਹੋਵੇ। ਜਿਹੜੀ ਅਰਦਾਸ, ਇਹ ਵੀ ਅਰਦਾਸ ਹੋਵੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਤੁਹਾਡਾ ਗਿਆਨ ਲੈਣਾ ਚਾਹੁੰਦਾ, ਇਹ ਰੋਜ਼ ਕਹੀ ਜਾਓ ਅਤੇ ਉਹ ਤੁਹਾਨੂੰ ਸਹੀ ਪਿਆਰੇ ਮੇਲ ਆਪ ਹੀ ਮਿਲਾਊਗਾ। ਮਿਲਣਗੇ ਹੀ ਉਹ ਫਿਰ ਗਾਹਾਂ, ਜਿੱਥੇ ਜਾਓਗੇ ਤੁਹਾਨੂੰ ਹਰ ਥਾਂ 'ਤੇ ਮਿਲ ਜਾਣਗੇ, ਦੁਨੀਆਂ 'ਚ, ਵਰਲਡ 'ਚ, ਜਿੱਥੇ ਮਰਜ਼ੀ ਦੌੜੋ। ਕਿਉਂਕਿ ਮੇਰਾ ਆਪਣਾ ਤਜਰਬਾ ਹੈ, ਬਹੁਤ ਦੇਸ਼ਾਂ 'ਚ ਗਏ ਹਾਂ, ਬੜੇ ਮਿਲੇ ਆ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਤੁਹਾਨੂੰ ਜਦੋਂ ਅਰਦਾਸ ਕਰਨੀ, ਕਿਵੇਂ ਅਰਦਾਸ ਕਰਨੀ? ਕਹਿੰਦੇ ਆਪ ਤਿਆਗ ਬੇਨਤੀ ਕਰੋ, ਵੀ ਮੈਂ ਨਹੀਂ ਜੀ, ਮੈਨੂੰ ਨਹੀਂ ਪਤਾ, ਹੁਣ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਇੰਨਾ ਭਰੋਸਾ ਗੁਰੂ 'ਤੇ। ਇਸ ਕਰਕੇ ਆਪਾ ਭਾਵ ਤਿਆਗ ਕੇ, ਆਪਾ ਭਾਵ ਹੁੰਦਾ ਹਉਮੈ, ਆਪਣੇ ਆਪ ਨੂੰ ਨਿਮਾਣਾ ਕਰਕੇ ਗੁਰੂ ਦੇ ਢਹਿ ਪਵੋ। ਕਹਿੰਦੇ ਹੋਏ ਨਿਮਾਣੀ ਢਹਿ ਪਵੇ। ਇਸ ਕਰਕੇ ਮਹਾਰਾਜ ਕਹਿੰਦੇ ਬੈਣ ਪ੍ਰਭ ਆਪ ਤਿਆਗ ਬੇਨਤੀ ਕਰੋ, ਲਿਹੋ ਪ੍ਰਭੂ ਲੜ ਰਾਏ। ਵਾਹਿਗੁਰੂ ਅੱਗੇ ਬੇਨਤੀ ਕਰਨੀ ਆ, ਗੁਰੂ ਅੱਗੇ ਬੇਨਤੀ ਕਰਨੀ ਆ, ਸਨਮੁੱਖ ਹੋ ਕੇ ਮੈਨੂੰ ਆਪਣੇ ਲੜ ਨਾਲ ਲਾ ਲਓ। ਲਿਹੋ ਪ੍ਰਭੂ ਲੜ ਲਾਏ, ਲੜ ਹੁੰਦਾ ਪੱਲਾ, ਜਿਵੇਂ ਆਪਾਂ ਦੇਖਿਆ ਨਾ ਬੱਚੇ ਅਤੇ ਬੱਚੀ ਦਾ ਵਿਆਹ ਹੁੰਦਾ ਉਦੋਂ ਪੱਲਾ ਫੜਾਇਆ ਜਾਂਦਾ। ਹੁਣ ਉਹ ਬਾਹਰ ਤਾਂ ਆਪਾਂ ਚਲੋ ਇਹ ਜੋ ਬਾਹਰ ਹੈਗਾ ਨਾ, ਤਾਂ ਹੀ ਗੁਰਬਾਣੀ 'ਚ ਕਿਹਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਹੁਣ ਇਹ ਹੀ ਸਾਡੇ ਅੰਦਰ ਆ, ਹੁਣ ਅੰਦਰ ਮਨ ਨੇ ਲੜ ਫੜਨਾ ਸੀ ਪ੍ਰਭੂ ਦਾ ਸ਼ਬਦ, ਜਿੰਨਾ ਚਿਰ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ ਓਨਾ ਚਿਰ ਲੜ ਨਹੀਂ ਫੜਿਆ ਹੋਇਆ ਇਹਨੇ। ਜਿਵੇਂ ਬਾਹਰ ਆਪਾਂ ਦੇਖਦੇ ਹਾਂ ਬੱਚੇ ਅਤੇ ਬੱਚੀ ਦਾ, ਪਿਤਾ ਕੀ ਕਰਦਾ ਹੈ ਆਪਣੀ ਲੜਕੀ ਦਾ ਪੱਲਾ ਪਤੀ ਨੂੰ ਫੜਾਉਂਦਾ ਹੈ, ਪਤੀ ਪਰਮੇਸ਼ਰ ਆ, ਸੁਰਤੀ ਸਾਡੀ ਜੀਵ ਰੂਪ, ਅਸੀਂ ਇਸਤਰੀਆਂ ਸਾਰੀਆਂ। ਇਹਦਾ ਪੱਲਾ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਾਂਗੇ, ਗੁਰੂ ਸਾਨੂੰ ਪੱਲਾ ਫੜਾਉਂਦਾ, ਉਹ ਸ਼ਬਦ ਹੈ। ਇਸ ਕਰਕੇ ਜਿਹਨੂੰ ਕਹਿੰਦੇ ਗੁਰਬਾਣੀ 'ਚ ਆਪ ਜੀ ਨੇ ਜਦੋਂ ਆਨੰਦ ਕਾਰਜ ਹੁੰਦੇ ਆ, ਇੱਥੇ ਤਾਂ ਅੱਜ ਵੀ ਹੋਇਆ, ਕੱਲ੍ਹ ਨੂੰ ਵੀ ਹੋਣਗੇ, ਰੋਜ਼ ਹੀ ਹੁੰਦੇ। ਹੁਣ ਉਹ ਫਿਰ ਸਾਨੂੰ ਦੱਸਦੇ ਆ ਜਿਹੜਾ ਗੁਰਬਾਣੀ 'ਚ ਕੀ ਸ਼ਬਦ ਆ, ਕਹਿੰਦੇ ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗ ਗਏ। ਜਦੋਂ ਅਸੀਂ ਦੇਖਿਆ ਸਾਰਾ ਸੰਸਾਰ ਵੀ ਇੱਥੇ ਤਾਂ ਮੇਰਾ ਕੁਛ ਵੀ ਨਹੀਂ ਹੈਗਾ, ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਫਿਰ ਉਹ ਸਾਰਾ ਕੁਛ ਜਦੋਂ ਦੇਖਣ ਤੋਂ ਬਾਅਦ ਆ ਕੇ ਬੇਨਤੀ ਕਰਦਾ, ਆਪ ਤਿਆਗ ਬੇਨਤੀ ਕਰੇ, ਲਿਹੋ ਪ੍ਰਭੂ ਲੜ ਲਾਏ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗ ਗਈ, ਫਿਰ ਉਹ ਪੱਲੇ ਲੱਗਦਾ, ਆ ਕੇ ਇੱਥੇ ਗੁਰੂ ਦੀ ਸ਼ਰਨ 'ਚ ਡਿੱਗ ਪੈਂਦਾ ਬੰਦਾ। ਜਿਹੜਾ ਡਿੱਗ ਪੈਂਦਾ ਹੈ ਫਿਰ ਗੁਰੂ ਉਹਨੂੰ ਪੱਲਾ ਪਰਮਾਤਮਾ ਦਾ ਫੜਾ ਆਉਂਦਾ, ਸ਼ਬਦ ਪੱਲਾ ਹੈ। ਸ਼ਬਦ ਅਤੇ ਸੁਰਤੀ ਦਾ ਮੇਲ ਹੈ, ਜਦੋਂ ਤੁਹਾਡਾ ਸੁਰਤੀ ਦੇ ਸੁਰਤੀ ਦਾ ਸ਼ਬਦ ਨਾਲ ਮੇਲ ਹੋ ਗਿਆ ਫਿਰ ਇਸ ਵਿੱਚ ਸ਼ਬਦ ਦੀ ਵਿਚਾਰ ਚੱਲੂਗੀ, ਇਹਦੇ ਵਿੱਚ ਗੁਰੂ ਦੀ ਵਿਚਾਰ ਚੱਲੂਗੀ। ਜਦੋਂ ਸੁਰਤੀ ਸ਼ਬਦ ਨਾਲ ਜੁੜ ਗਈ ਫਿਰ ਉਹ ਦੂਜੀ ਨਹੀਂ ਕੋਈ ਵਿਚਾਰ ਚੱਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਤਿਆਗ ਬੇਨਤੀ ਕਰੋ, ਆਪਣਾ ਆਪ ਛੱਡ ਕੇ ਗੁਰੂ ਦੀ ਸ਼ਰਨ ਚੱਕ ਕੇ ਅਰਦਾਸ ਕਰੋ, ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ ਹੈ, ਵਾਹਿਗੁਰੂ ਨੂੰ ਆਪਣੇ ਲੜ ਲਾ ਲਾ। ਜਦੋਂ ਅਸੀਂ ਉਸ ਪਰਮੇਸ਼ਰ ਦਾ ਪੱਲਾ ਫੜ ਲਾਂਗੇ, ਸ਼ਬਦ ਦਾ ਪੱਲਾ ਫੜ ਲਾਂਗੇ, ਉਹ ਸਾਡੀ ਸੁਰਤੀ ਨੂੰ ਸ਼ਬਦ ਨੇ ਲੈ ਕੇ ਜਾਣਾ ਹੈ ਪਰਮੇਸ਼ਰ ਤੱਕ, ਕਿਉਂਕਿ ਸ਼ਬਦ ਪਰਮੇਸ਼ਰ 'ਚੋਂ ਪੈਦਾ ਹੋਇਆ। ਸ਼ਬਦ ਦੇ ਦੋ ਰੂਪ ਨੇ, ਇੱਕ ਤਾਂ ਜੋ ਅਸੀਂ ਦੇਖ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਸ਼ਬਦਾਂ 'ਚ ਬਿਆਨ ਕੀਤਾ ਹੋਇਆ। ਦੂਜਾ ਸ਼ਬਦ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਹ ਪਰਮੇਸ਼ਰ ਦੇ ਮੁੱਖ 'ਚੋਂ ਨਿਕਲੀ ਬਾਣੀ ਸ਼ਬਦ, ਜਿਹਨੂੰ ਕਹਿੰਦੇ ਤੇਰਾ ਮੁੱਖ ਸੁਭਾਵ ਆ ਜੀ, ਉਹ ਸਹਿਜ ਧੁਨ ਬਾਣੀ, ਉਹ ਜਿਹੜਾ ਉਹਦੇ ਮੁੱਖ 'ਚੋਂ ਨਿਕਲਿਆ ਸ਼ਬਦ ਹੈ ਉਹਨੂੰ ਨਾਮ ਵੀ ਕਿਹਾ, ਨਾਦ ਵੀ ਕਿਹਾ, ਸੱਚਾ ਸ਼ਬਦ ਵੀ ਕਿਹਾ, ਸੱਚੀ ਬਾਣੀ ਵੀ ਕਿਹਾ। ਹੁਣ ਆਪ ਤਿਆਗ ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ ਹੈ, ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੇ ਲੜ ਲਾ ਲਓ। ਫਿਰ ਕੀ ਕਰਦਾ ਜਦੋਂ ਬੇਨਤੀਆਂ ਕਰੀ ਜਾਵਾਂਗੇ, ਉਹ ਸੁਣਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਸੱਚੇ ਸੁਣਿਆ ਕੰਨ ਦੇ, ਵੀ ਸਾਨੂੰ ਭਰੋਸਾ ਨਹੀਂ ਹੈਗਾ, ਅਸੀਂ ਅਰਦਾਸ ਕਰਦੇ ਹਾਂ ਵੀ ਮੇਰੀ ਗੱਲ ਸੁਣੀ ਹੈ ਕਿ ਨਹੀਂ ਸੁਣੀ। ਉਹ ਕਹਿੰਦਾ ਸੁਣੀ ਛੱਡ, ਮੈਂ ਤਾਂ ਤੇਰੀ ਗੱਲ ਨੂੰ ਪਹਿਲਾਂ ਹੀ ਜਾਣਦਾ, ਤੇਰੇ ਅੰਦਰ ਕੀ ਫੁਰਨਾ ਉੱਠ ਰਿਹਾ ਉਹ ਵੀ ਜਾਣਦਾ। ਪੜ੍ਹੀ ਜਾਂਦੇ ਨਾ ਸ਼ਬਦ ਆਪਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਅਰਦਾਸ ਅਰਦਾਸ 'ਚ ਵੀ ਫਰਕ ਪੈਂਦਾ ਜਾਂਦਾ, ਜਦੋਂ ਗਿਆਨ ਹੋ ਜਾਂਦਾ ਉਦੋਂ ਅਰਦਾਸ ਹੋਰ ਹੁੰਦੀ ਹੈ, ਜਦੋਂ ਅਗਿਆਨਤਾ ਹੁੰਦੀ ਹੈ ਉਦੋਂ ਅਰਦਾਸ ਹੋਰ। ਪਹਿਲੀ ਅਰਦਾਸ ਸਾਡੀ ਇਹੀ ਹੁੰਦੀ ਹੈ ਵਾਹਿਗੁਰੂ ਮੈਨੂੰ ਆਪਣੇ ਲੜਨ ਨਾਲ ਲਾ ਲਾ। ਉਹਨਾਂ ਨੇ ਜਦੋਂ ਲੜਨ ਨਾਲ ਲਾ ਲਿਆ ਫਿਰ ਇਹ ਬੇਨਤੀ ਜਿਹੜੀ ਆ ਇਹ ਬਦਲ ਜਾਂਦੀ ਆ। ਫਿਰ ਉੱਥੇ ਜਾ ਕੇ ਕਹਿੰਦੇ ਆ ਵੀ ਹੁਣ ਤੂੰ ਮੈਨੂੰ ਲੜਨਾ ਤਾਂ ਲਾ ਲਿਆ, ਵੀ ਹੁਣ ਤਾਂ ਤੂੰ ਬਿਨਾਂ ਬੋਲਿਆ ਹੀ ਸਭ ਕੁਛ ਜਾਣਦਾ, ਬਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਗੇ ਕੀਚੇ ਅਰਦਾਸ, ਮੈਂ ਹੁਣ ਕਿਹਦੇ ਅੱਗੇ ਅਰਦਾਸ ਕਰਾਂ, ਤੂੰ ਜਾਣਦਾ ਹੀ ਹੈ ਮੈਨੂੰ, ਮੈਂ ਕਿਹੋ ਜਾ, ਮੈਂ ਤੇਰੇ ਸਾਹਮਣੇ ਹਾਂ ਤੂੰ ਮੇਰੇ ਸਾਹਮਣੇ ਆ, ਇਹ ਗਿਆਨ ਹੋ ਜਾਂਦਾ ਫਿਰ ਉਹਨੂੰ। ਇਸ ਕਰਕੇ ਫਿਰ ਉਹ ਆਪਣੇ ਔਗਣ ਦੇਖਦਾ, ਉਹ ਪਰਮੇਸ਼ੁਰ ਦੇ ਗੁਣਾਂ ਨੂੰ ਧਾਰਨ ਕਰਦਾ, ਤਾਂ ਕਰ ਉਹ ਬੇਨਤੀ ਕਰਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ। ਫਿਰ ਉਹ ਭਗਤੀ ਕਰਦਾ, ਬੰਦਗੀ ਕਰਦਾ ਪਰਮੇਸ਼ੁਰ ਦੀ, ਤਾਂ ਫਿਰ ਉਹ ਮਹਾਰਾਜ ਕਹਿੰਦੇ ਨੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ, ਜਿਨ੍ਹਾਂ 'ਤੇ ਤੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਣਾ ਉਹਨਾਂ ਦਾ ਫਿਰ ਵਿਛੋੜਾ ਨਹੀਂ ਹੁੰਦਾ। ਜਿਨ੍ਹਾਂ ਨੂੰ ਮਿਲਾ ਲਿਆ, ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਗੁਰਮੁਖ ਬੈਠੇ ਨੇ ਸਾਰੇ 36 ਮਹਾਂਪੁਰਖ, ਕੋਈ ਗਿਣਤੀ ਇੱਕ ਦੇ ਵੱਧ ਘੱਟ ਕਰਦਾ ਕੋਈ, ਚਲੋ 36 ਆ ਮੰਨ ਲਓ, ਵੀ ਇਹ 36 ਦੇ 36 ਮਿਲੇ ਹੋਏ ਨੇ ਪਰਮੇਸ਼ੁਰ ਨੂੰ, ਅਤੇ ਇਹਨਾਂ 36 ਦੇ ਵਿੱਚੋਂ ਜਿਹਦੀ ਮਰਜ਼ੀ ਬਾਣੀ ਪੜ੍ਹ ਲਿਓ ਤੁਹਾਨੂੰ ਪਰਮੇਸ਼ੁਰ ਨੂੰ ਮਿਲਣ ਦਾ ਰਸਤਾ ਹੀ ਦੱਸੀ ਜਾਂਦੇ, ਹੋਰ ਕੋਈ ਗੱਲ ਹੀ ਨਹੀਂ ਕਰਦੇ। ਪਰ ਸਾਨੂੰ ਇਹ ਖੋਜ ਨਹੀਂ ਕਰਨੀ, ਅਸੀਂ ਕਿਹੜਾ ਪਰਮੇਸ਼ੁਰ ਨੂੰ ਮਿਲਣਾ। ਇਸ ਕਰਕੇ ਸ਼ੁਰੂਆਤ 'ਚ ਹੀ ਮਹਾਰਾਜ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ, ਇਹ ਕਿਸੇ ਅੰਦਰ ਪਿਆਸ ਪੈਦਾ ਹੋ ਜਾਵੇ ਮਿਲਣ ਦੀ, ਤਾਂ ਕਰਕੇ ਫਿਰ ਜੋ ਹਰ ਕੰਤ ਮਿਲਾਈਆਂ ਜਿਨ੍ਹਾਂ 'ਤੇ ਤੂੰ ਖੁਸ਼ ਹੋ ਕੇ ਆਪਣੇ ਨਾਲ ਮਿਲਾ ਲੈਂਦਾ, ਸੇ ਵਿਛੜ ਕਤੇ ਨਾ ਜਾਏ, ਫਿਰ ਵਿਛੋੜਾ ਨਾ ਥੀ ਹੈ, ਫਿਰ ਵਿਛੋੜਾ ਨਹੀਂ ਪੈਂਦਾ, ਕਿਉਂਕਿ ਉਹਨੇ ਆਪ ਕਿਰਪਾ ਕਰਕੇ ਮਿਲਾ ਲਿਆ, ਕਰ ਕਿਰਪਾ ਦੀਆ ਮਿਲਾਏ। ਇਸ ਕਰਕੇ ਸੰਤਾਂ ਨੇ ਕੀ ਕੀਤੀ, ਸਹਾਇਤਾ ਕੀਤੀ, ਸੰਤ ਸਹਾਈ ਪ੍ਰੇਮ ਕੇ, ਕਰ ਕਿਰਪਾ ਦੀਆ ਮਿਲਾਏ, ਉਹਨਾਂ ਨੇ ਕਿਰਪਾ ਕੀਤੀ ਸਾਨੂੰ ਗੁਰੂ ਨਾਲ ਮਿਲਾ ਤਾਂ, ਗੁਰੂ ਨੇ ਕਿਰਪਾ ਕੀਤੀ ਪਰਮੇਸ਼ੁਰ ਦੇ ਸਨਮੁੱਖ ਕਰਤਾ, ਸਨਮੁੱਖ ਹੋਏ ਵੀ ਫਿਰ ਆਪਣੇ ਗੱਲ ਨਾਲ ਲਾ ਲੈਂਦਾ, ਉਹ ਆਪਣਾ ਪੱਲਾ ਫੜਾ ਦਿੰਦਾ। ਤਾਂ ਕਰਕੇ ਫਿਰ ਇਹ ਸੁਹਾਗਣਾ ਬਣ ਜਾਂਦੀਆਂ, ਜੋ ਹਰ ਕੰਤ ਮਿਲਾਈਆਂ ਵਿਛੜ ਕਤੇ ਨਾ ਜਾਏ, ਉਹ ਫਿਰ ਕਿਤੇ ਦੂਜੇ ਥਾਂ 'ਤੇ ਨਹੀਂ ਜਾਂਦੀਆਂ। ਜਿਹੜਾ ਅਗਿਆਨਤਾ 'ਚ ਮਨ ਹੁੰਦਾ ਨਾ, ਉਹਨੂੰ ਜੇ ਕੋਈ ਕਹਿ ਦੇਵੇ ਵੀ ਫਲਾਨੇ ਥਾਂ 'ਤੇ ਮੈਂ ਗਿਆ ਸੀ, ਮੇਰਾ ਕੰਮ ਬਣ ਗਿਆ, ਫਟਾਫਟ ਉੱਧਰ ਨੂੰ ਭੱਜ ਲਊ। ਜਿਹਨੂੰ ਇਹ ਇਸ ਅਵਸਥਾ ਦੇ ਵਿੱਚ ਜਦੋਂ ਚੱਲ ਜਾਂਦਾ, ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਡਲਾ ਸਕਦੀ, ਉਹਨੂੰ ਕੋਈ ਨਹੀਂ ਕਹਿ ਸਕਦਾ ਵੀ ਫਲਾਨੇ, ਉਹ ਕਹਿੰਦਾ ਮੈਨੂੰ ਪਤਾ, ਉਹਨੂੰ ਪਤਾ ਦੇਣ ਵਾਲਾ ਇੱਕੋ ਹੀ ਆ। ਜਿਹਨੂੰ ਮਹਾਰਾਜ ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਉਹਨੂੰ ਪਤਾ ਦੇਣ ਵਾਲਾ ਜਾਣਦਾ ਨਹੀਂ ਕਿਤੇ। ਤਾਂ ਕਰਕੇ ਫਿਰ ਉਹ ਪਰਮਾਤਮਾ ਦੇ ਸਨਮੁੱਖ ਰਹਿੰਦੇ ਨੇ, ਗੁਰੂ ਦੇ ਸਨਮੁੱਖ ਰਹਿੰਦੇ ਨੇ, ਉਹਨੂੰ ਭਰੋਸਾ ਹੁੰਦਾ ਪਰਮਾਤਮਾ 'ਤੇ ਵੀ ਪਰਮਾਤਮਾ ਤਾਂ ਜਿਹੜਾ ਪੱਥਰ ਦੇ ਵਿੱਚ ਜੰਤ ਪੈਦਾ ਕਰਦਾ ਉਹਦਾ ਪਹਿਲਾਂ ਰਿਜਕ ਭੇਜਦਾ ਫਿਰ ਸਾਨੂੰ ਭੇਜਦਾ। ਇਸ ਕਰਕੇ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਿ ਰਿਜਕ ਅੱਗੇ ਕਰਦਾ ਰਿਹਾ, ਉਹਨਾਂ ਨੂੰ ਫਿਰ ਕੋਈ ਚਿੰਤਾ ਨਹੀਂ ਹੁੰਦੀ, ਰਿਜਕ ਦੀ ਵੀ ਚਿੰਤਾ ਨਹੀਂ ਹੁੰਦੀ, ਉਹਨੂੰ ਪਤਾ ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਾਉ ਕਰਿਆ, ਉਹਨਾਂ ਦਾ ਇਹ ਭੈ ਇਹ ਡਰ ਇਹ ਖਤਮ ਹੋ ਜਾਂਦਾ ਜਿਨ੍ਹਾਂ 'ਤੇ ਤੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ। ਸੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ, ਉਹ ਕਿਤੇ ਹੋਰ ਨਹੀਂ ਜਾਂਦੇ, ਫਿਰ ਉਹਨਾਂ ਦੀ ਇੱਕੋ ਟੇਕ ਹੈ, ਗੁਰੂ ਅਤੇ ਪਰਮੇਸ਼ੁਰ, ਗੁਰ ਪਰਮੇਸ਼ੁਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ ਹੁੰਦਾ। ਇਸ ਕਰਕੇ ਗੁਰੂ ਦੇ ਰਾਹੀਂ ਉਹ ਸਨਮੁਖ ਹੋ ਗਏ, ਉਹ ਕਿਸੇ ਦੂਜੇ ਪਾਸੇ ਨਹੀਂ ਜਾਂਦੇ, ਹੋਰ ਦੂਜੀ ਨਾ ਹੀ ਜਾਏ। ਫਿਰ ਆਮ ਤੌਰ ਤੇ ਸੰਸਾਰ ਦੇ ਜੀਵ ਇੱਥੇ ਹੀ ਮੱਥਾ ਟੇਕ ਲੈਂਦੇ ਆ, ਉੱਥੇ ਹੀ ਮੱਥਾ ਟੇਕ ਲੈਂਦੇ ਆ, ਉੱਥੇ ਹੀ ਮੱਥਾ ਟੇਕ ਲੈਂਦੇ ਆ, ਉਹਨੂੰ ਵੀ ਹੱਥ ਦਿਖਾ ਲੈਂਦੇ ਆ, ਉਹ ਤੋਂ ਵੀ ਟੇਬੇ ਲਵਾ ਲੈਂਦੇ ਆ। ਇਹ ਸਾਰੀ ਅਗਿਆਨਤਾ ਹੀ ਆ, ਕਿਉਂਕਿ ਵਾਹਿਗੁਰੂ ਨੇ ਕਿਰਪਾ ਕੀਤੀ ਜਦੋਂ ਭੇਤ ਖੁੱਲਿਆ, ਉਦੋਂ ਮੇਰੀ 35 ਸਾਲ ਦੀ ਉਮਰ ਸੀ, ਮੈਂ 22 ਸਾਲ ਦਾ ਇਸ ਰਸਤੇ 'ਤੇ ਚੱਲਿਆ ਸੀ। ਜਦੋਂ ਗੁਰੂ ਨੇ ਕਿਰਪਾ ਕੀਤੀ, ਜਦੋਂ ਕੋਈ ਸੰਤ ਸਹਾਈ ਪ੍ਰੇਮ ਕੇ ਮਿਲਦੇ ਨੇ ਗੁਰਮੁਖ, ਉਦੋਂ ਬਾਅਦ 'ਚ ਅੱਜ ਤੱਕ ਕਿਤੇ ਵੀ ਮੰਗਣ ਦੀ ਲੋੜ ਨਹੀਂ ਪਈ, ਸਹਿਜ ਸਵਾਈ ਹੋ ਜਾਂਦਾ ਕੰਮ, ਜੇ ਆਪਾਂ ਨੂੰ ਭਰੋਸਾ ਆ ਜਾਵੇ। ਇਸ ਕਰਕੇ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਜੇ ਕਿਤੇ ਲੋੜ ਪਵੇ ਵੀ ਮਹਾਰਾਜ ਕਹਿੰਦੇ ਮੇਰੀ, ਤਾਂ ਮੇਰੇ ਸਨਮੁਖ ਹੋ ਕੇ ਮੈਨੂੰ ਬੇਨਤੀ ਕਰਦੀ, ਉਹ ਬੇਨਤੀ ਤੇਰੀ ਪ੍ਰਵਾਨ ਹੋਊਗੀ ਹੋਊਗੀ। ਜਿਹਨੂੰ ਸਨਮੁਖ ਹੋ ਕੇ ਬੇਨਤੀ ਕਰਦੇ ਨੇ ਉਹਨੂੰ ਕਹਿੰਦੇ ਆ ਬਿਰਥਾ ਕਦੇ ਨਾ ਹੋ, ਬਈ ਜਨਕੀ ਅਰਦਾਸ, ਉਹ ਅਰਦਾਸ ਬਿਰਥੀ ਨਹੀਂ ਜਾਂਦੀ। ਤਾਂ ਮਹਾਰਾਜ ਕਹਿੰਦੇ ਵੀ ਤੈਨੂੰ ਬੋਲਣ ਦੀ ਲੋੜ ਹੀ ਨਹੀਂ ਗੀ, ਮੈਂ ਤਾਂ ਤੈਨੂੰ ਜਾਣਦਾ, ਤੈਨੂੰ ਕੀ ਚਾਹੀਦਾ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ, ਛੋਟਾ ਹੁੰਦਾ ਬੱਚਾ ਹੁੰਦਾ ਉਹਨੂੰ ਕੋਈ ਫਿਕਰ ਹੁੰਦਾ, ਮਾਂ ਪਿਓ ਨੂੰ ਫਿਕਰ ਹੁੰਦਾ ਵੀ ਇਹਨੂੰ ਕੀ ਖਵਾਉਣਾ, ਕੀ ਪਿਆਉਣਾ, ਕੀ ਨਵਾਉਣਾ, ਕਿਹੋ ਜਿਹੇ ਕੱਪੜੇ ਪਾਉਣੇ ਆ, ਕਿਹੋ ਜਿਹੀ ਗਾਹਾਂ ਰਾਈਡ ਲੈ ਕੇ ਦੇਣੀ ਹੈ, ਖੇਡਾਂ ਕਿਹੋ ਜਿਹੀਆਂ ਲੈ ਕੇ ਦੇਣੀਆਂ। ਐਵੇਂ ਹੀ ਉਹ ਪਰਮਾਤਮਾ, ਅਸੀਂ ਉਹਦੇ ਬੱਚੇ ਹਾਂ, ਉਹਨੂੰ ਫਿਕਰ ਹੁੰਦਾ ਵੀ ਬੱਚੇ ਨੂੰ ਕੀ ਚਾਹੀਦਾ, ਉਹ ਆਪ ਹੀ ਦੇਈ ਜਾਂਦਾ। ਜੇ ਲੋੜ ਪਵੇ ਫਿਰ ਧੰਨੇ ਵਾਂਗੂ ਮੰਗਣਾ ਵੀ ਪੈਂਦਾ, ਮੰਗਣਾ ਧੰਨੇ ਨੇ, ਐਂ ਨਹੀਂ ਮੰਗਿਆ, ਸਨਮੁੱਖ ਹੋ ਕੇ ਮੰਗਿਆ। ਉਹ ਫਿਰ ਕੀ ਕਹਿੰਦਾ, ਮੈਂ ਤੇਰਾ ਹੀ ਮੰਗਦਾ, ਮੈਂ ਕਿਸੇ ਹੋਰ ਤੋਂ ਨਹੀਂ ਮੰਗਦਾ। ਕਹਿੰਦੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ, ਦਾਲ ਸੀਗਾ ਮੰਗੋ ਕਿਉ, ਹਮਰਾ ਖੁਸ਼ੀ ਕਰੇ ਨਿਤ ਜਿਉ, ਪਨੀਆਂ ਸਾਤਨ ਨੀਕਾ। ਇਸ ਕਰਕੇ ਫਿਰ ਸਾਰਾ ਕੁਛ ਉਹਨੇ ਮੰਗਿਆ। ਤਾਂ ਕਰਕੇ ਫਿਰ ਜੇ ਮੰਗਣਾ ਤਾਂ ਫਿਰ ਸਨਮੁੱਖ ਹੋ ਕੇ ਮੰਗੋ, ਕਿਸੇ ਹੋਰ ਕੋਲ ਹੱਥ ਨਾ ਟੱਡੋ, ਦੂਜੇ ਅੱਗੇ ਨਾ ਟੱਡੋ, ਕਿਉਂਕਿ ਗੁਰਬਾਣੀ 'ਚ ਕਹਿਤਾ ਸਭ ਨਾ ਜੀਆਂ ਕਾ ਇੱਕ ਦਾਤਾ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਇੱਕੋ ਹੀ ਦਾਤਾ ਹੈ, ਰੱਬ ਇੱਕ ਹੈ ਦੁਨੀਆਂ ਦੇ ਵਿੱਚ, ਉਹ ਸਾਰੀ ਸ੍ਰਿਸ਼ਟੀ ਨੂੰ ਪਾਲਦਾ, ਜਿੱਥੇ ਕੋਈ ਜੀਵ ਜਾਂਦਾ ਉਹਨੂੰ ਉੱਥੇ ਰਿਜਕ ਪਹਿਲਾਂ ਭੇਜ ਦਿੰਦਾ, ਜੀਵ ਨੂੰ ਬਾਅਦ 'ਚ ਭੇਜਦਾ। ਜੀਨ ਮਹਾਰਾਜ ਕਹਿੰਦੇ ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸੰਭਾਹੈ, ਜੀਵ ਅਤੇ ਜੰਤੂ ਨੂੰ ਬਾਅਦ 'ਚ ਪੈਦਾ ਕਰਦਾ, ਪਹਿਲਾਂ ਰਿਜਕ ਪੈਦਾ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸਦੇ ਨੇ, ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਉਹ ਫਿਰ ਤਾਂ ਇੱਥੋਂ ਦੂਰ ਨਹੀਂ ਜਾਂਦੇ, ਉਹਨਾਂ ਦਾ ਵਿਛੋੜਾ ਪੈਂਦਾ ਹੀ ਨਹੀਂ ਗਾ। ਪਹਿਲਾਂ ਵਿਛੜਿਆ ਹੋਇਆ ਸੀ, ਸ਼ੁਰੂਆਤ ਉੱਥੋਂ ਕੀਤੀ, ਫਿਰ ਮਿਲਣ ਦੀ ਗੱਲ ਕਰਤੀ। ਦੇਖੋ ਗੁਰਬਾਣੀ 'ਚ ਵਿਛੋੜੇ ਤੋਂ ਮਿਲਾਪ ਦੀ ਕਹਾਣੀ ਆ, 12 ਮਾਹ ਸ਼ੁਰੂ ਵਿਛੋੜੇ ਤੋਂ ਕੀਤਾ ਗਿਆ, ਅਖੀਰ 'ਤੇ ਜਾ ਕੇ ਜਦੋਂ ਅਖੀਰਲਾ ਸ਼ਬਦ ਪੜਾਂਗੇ ਨਾ, ਉੱਥੇ ਜਾ ਕੇ ਮਿਲਾਪ ਦੀ ਗੱਲ ਕੀਤੀ ਗਈ ਹੈ ਵੀ ਆਹ 12 ਮਹੀਨਿਆਂ 'ਚ ਜਿਨ੍ਹਾਂ ਨੇ ਆਹ 12 ਮਹੀਨਿਆਂ ਦੀ ਬਾਣੀ ਪੜ੍ਹ ਲਈ ਨਾ, ਸੁਣ ਲਈ, ਉਹਨਾਂ ਦਾ ਮਿਲਾਪ ਹੋ ਜੂਗਾ, ਉਹ ਫਿਰ ਗੁਰੂ ਦੀ ਮੱਤ ਨਾਲ ਹੀ ਚੱਲਣਗੇ ਸਾਰੀ ਜ਼ਿੰਦਗੀ। ਤਾਂ ਕਰਕੇ ਅੱਜ ਮਹੀਨਾ ਸ਼ੁਰੂ ਹੋਇਆ, ਮਹਾਰਾਜ ਕਹਿੰਦੇ ਵੀ ਤੁਸੀਂ ਫਿਰ ਪਰਮੇਸ਼ੁਰ ਦੇ ਲੜ ਲੱਗ ਜਾਓ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ, ਫਿਰ ਉਹਨਾਂ ਨੂੰ ਕੋਈ ਦੂਜਾ ਨਹੀਂ ਦਿਸਦਾ ਪ੍ਰਭੂ ਤੋਂ ਬਿਨਾਂ, ਉਹਦੀ ਸ਼ਰਨ ਚਲੇ ਜਾਂਦੇ ਨੇ। ਅਤੇ ਜਿਹੜਾ ਸ਼ਰਨ ਚਲਿਆ ਜਾਂਦਾ ਉਹ ਫਿਰ ਸ਼ਰਨ ਗਿਆਨ ਦੀ ਰੱਖਦਾ, ਉਹ ਪੈਜ ਰੱਖਦਾ ਸਾਡੇ। ਜਿਹੜਾ ਸ਼ਰਨ ਜਾਂਦਾ ਉਹਨੂੰ ਕੰਠ ਨਾਲ ਲਾ ਲੈਂਦਾ। ਮਹਾਰਾਜ ਕਹਿੰਦੇ ਸ਼ਰਨ ਆਵੇ ਤਾਂ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ, ਇਹ ਸੁਭਾਅ ਆਵੇ ਗੁਰੂ ਜੀ ਦਾ, ਗੁਰੂ ਦਾ ਸੁਭਾਅ ਹੈ। ਜਿਹੜਾ ਵੀ ਉਹਦੀ ਸ਼ਰਨ 'ਚ ਆਇਆ, ਇੱਥੋਂ ਤੱਕ ਵੀ ਕਿਹੋ ਜਿਹਾ ਵੀ ਕੋਈ ਆ ਗਿਆ, ਗੁਰੂ ਉਹਨੂੰ ਦੇਖਦਾ ਨਹੀਂ ਗਾ, ਦੇਖੋ ਉਹਨੂੰ ਮੁਕਤ ਕਰ ਦਿੰਦਾ। ਗੁਰਬਾਣੀ 'ਚ ਜੋ ਸ਼ਬਦ ਨੇ ਨਾ, ਕਈ ਵਾਰ ਜਿਵੇਂ ਜਿਵੇਂ ਕੋਈ ਅਵਸਥਾ ਹੁੰਦੀ ਸਮਝ ਆਉਣਗੇ। ਗੁਰਬਾਣੀ 'ਚ ਕਹਿੰਦੇ ਵੀ ਕੋਈ ਠੱਗ, ਕੋਈ ਚੋਰ, ਕੋਈ ਸਾਧ ਗੁਰੂ ਦੀ ਸ਼ਰਨ 'ਚ ਆ ਜਾਵੇ ਨਾ, ਗੁਰੂ ਉਹਨੂੰ ਵੀ ਬਖਸ਼ ਦਿੰਦਾ, ਪਰ ਉਹ ਕੰਮ ਛੱਡ ਦੇਵੇ ਜਿਹੜਾ ਪਹਿਲਾਂ ਕਰਦਾ ਸੀ। ਜਿਵੇਂ ਸੱਜਣ ਠੱਗ ਸੀ, ਆਪਾਂ ਇਤਿਹਾਸ ਸੁਣਦੇ ਹਾਂ, ਗੁਰੂ ਦੀ ਸ਼ਰਨ 'ਚ ਗਿਆ, ਉਹਨੇ ਉਹ ਸਾਰੇ ਕੰਮ ਤਿਆਗ ਅਤੇ ਸੱਚ ਬੋਲਿਆ ਉਹਨੇ, ਅਤੇ ਇੱਕ ਪ੍ਰਚਾਰਕ ਬਣ ਗਿਆ, ਕੌਡਾ ਸੀਗਾ, ਇਹ ਸਾਰੇ ਫਿਰ ਇੱਕ ਪ੍ਰਚਾਰਕ ਬਣੇ। ਵਿਧੀ ਚੰਦ ਜੀ ਸੀਗੇ, ਗੁਰੂ ਨੇ ਉਹਨੂੰ ਕਿਹਾ ਵੀ ਇਹ ਮੇਰਾ ਸੀਨਾ ਹੈ, ਇਹਦੇ 'ਚ ਮੇਰੇ 'ਚ ਕੋਈ ਫਰਕ ਨਹੀਂ। ਕਿੰਨਾ ਵਡਿਆਈ ਦਿੱਤੀ, ਪਹਿਲਾਂ ਕਰਮ ਜਿਹੜੇ ਕਰਦਾ ਸੀਗਾ ਚੋਰੀ ਕਰਦਾ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਉੱਪਰ ਪਰਮੇਸ਼ਰ ਜਿਹੜਾ ਹੈ ਨਾ, ਉਹ ਆਇਆਂ ਦੀ ਸ਼ਰਨ 'ਚ ਰੱਖਦਾ, ਉਹ ਨਹੀਂ ਦੇਖਦਾ ਕਿਹੋ ਜਿਹਾ। ਸਦਨਾ ਜੀ ਆਏ ਸ਼ਰਨ 'ਚ, ਸਦਨੇ ਨੂੰ ਆਪਣਾ ਰੂਪ ਹੀ ਦੇਤਾ। ਦੇਖੋ ਇਤਿਹਾਸ ਪੜ੍ਹਦੇ ਹਾਂ ਆਪਾਂ, ਸਦਨੇ ਜੀ ਦਾ ਗੁਰਬਾਣੀ ਸ਼ਬਦ ਵੀ ਹੈ, ਕਿੱਡੀ ਅਵਸਥਾ ਹੋਊ ਉਸ ਗੁਰਮੁਖ ਦੀ ਜਿਹਦਾ ਗੁਰੂ ਗ੍ਰੰਥ ਸਾਹਿਬ ਸ਼ਬਦ ਦਰਜ ਕੀਤਾ ਪੰਜਵੇਂ ਗੁਰਦੇਵ ਨੇ। ਕਰਮ ਉਹਦੇ ਕੀ ਸੀ? ਬਸ ਉਹ ਸ਼ਰਨ 'ਚ ਆ ਗਿਆ, ਕਰਮ ਬਦਲ ਲਿਆ ਉਹਨੇ ਆਪਣਾ, ਜਿਹੜਾ ਕਰਮ ਉਹ ਪਹਿਲਾਂ ਕਰਦਾ ਸੀ ਛੱਡ ਕੇ ਸ਼ਰਨ 'ਚ ਆ ਗਿਆ। ਤਾਂ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ, ਤੁਸੀਂ ਉਹਦੀ ਸ਼ਰਨ 'ਚ ਆ ਜਾਓ। ਗੁਰਬਾਣੀ 'ਚ ਕਹਿੰਦੇ ਜਿਹੜਾ ਸੰਗਤ 'ਚ ਆ ਜਾਂਦਾ ਉਹਨੂੰ ਵੀ ਮੁਕਤ ਕਰ ਦਿੰਦਾ, ਐਸਾ ਗੁਰੂ ਕਿਰਪਾਲੂ ਆ। ਗੁਰਬਾਣੀ 'ਚ ਫਰਮਾਨ ਕਰਦੇ ਨੇ। ਗੁਰਬਾਣੀ ਹਰ ਗੱਲ 'ਤੇ ਮੋਹਰ ਲਾਉਂਦੀ ਹੈ। ਮਹਾਰਾਜ ਕਹਿੰਦੇ ਜਿਹੜਾ ਵੀ ਜੀਵ ਸੰਗਤ 'ਚ ਆ ਗਿਆ ਉਹ ਵੀ ਮੁਕਤ ਕਰ ਦਿੰਦਾ। ਮੁਕਤ ਪਿਆ ਮਿਲ ਸਾਧ ਸੰਗਤ ਕਰ, ਤਿਸਕੇ ਅਵਗੁਣ ਸਭ ਪਰ ਹਰਿਆ। ਕਹਿੰਦਾ ਉਹਦੇ ਔਗਣ ਨਹੀਂ ਦੇਖਦਾ ਫਿਰ ਜਿਹੜਾ ਸ਼ਰਨ 'ਚ ਆ ਜਾਂਦਾ, ਉਹਨੂੰ ਮੁਕਤ ਕਰ ਦਿੰਦਾ। ਮਹਾਰਾਜ ਕਹਿੰਦੇ ਮੁਕਤ ਪਿਆ ਮਿਲ ਸਾਧ ਸੰਗਤ ਕਰ, ਤਿਸਕੇ ਅਵਗੁਣ ਸਭ ਪਰ ਹਰਿਆ, ਤਿੰਨ ਕੋ ਦੇਖ ਭਏ ਹੈ ਕਿਰਪਾਲਾ। ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ, ਮੇਰਾ ਬੱਚਾ ਆ ਗਿਆ ਮੇਰੇ ਕੋਲ, ਸ਼ੁਕਰ ਆ। ਕੰਮਾਂ ਧੰਦਿਆਂ ਤੋਂ ਉਹਦਾ ਖਹਿੜਾ ਛੁੱਟਿਆ, ਸ਼ੁਕਰ ਅੱਜ ਆ ਗਿਆ, ਚਲੋ ਸੰਗਰਾਂਦ ਦੇ ਬਹਾਨੇ ਹੀ ਆ ਗਿਆ। ਮਹਾਰਾਜ ਕਹਿੰਦੇ ਉਹਨੂੰ ਮੁਕਤ ਪਿਆ ਮਿਲ ਸਾਧ ਸੰਗਤ ਕਰ, ਤਿਸਕੇ ਅਵਗੁਣ ਸਭ ਪਰ ਹਰਿਆ, ਤਿੰਨ ਕੋ ਦੇਖ ਭਏ ਹੈ ਕਿਰਪਾਲਾ। ਉਹ ਕਿਰਪਾਲੂ ਆ, ਤਿੰਨ ਭਵ ਸਾਗਰ ਤਰਿਆ, ਉਹਨੂੰ ਇੱਕ ਵਾਰ ਭਵ ਸਾਗਰ ਤੋਂ ਪਾਰ ਕਰ ਦਿੰਦਾ। ਭਵ ਸਾਗਰ ਕੀ ਆ? ਇਹ ਡੂੰਘੀਆਂ ਵਿਚਾਰਾਂ। ਭਵ ਸਾਗਰ ਆ ਸਾਡੇ ਵਿਚਾਰ, ਜਿਹਦੇ 'ਚ ਅਸੀਂ ਸੋਚੀ, ਇੱਥੇ ਬੈਠੇ ਵੀ ਸੋਚੀ ਜਾਂਦਾ, ਮੈਂ ਘਰੇ ਆ ਕਰਨਾ ਉਹ ਕਰਨਾ, ਹੁਣ ਤਾਂ ਇੱਥੇ ਬੈਠੇ ਹਾਂ ਨਾ। ਇਹਨੂੰ ਕਹਿੰਦੇ ਹਾਜ਼ਰ ਰਹਿਣਾ, ਪ੍ਰੈਜੈਂਟ ਰਹਿਣਾ। ਜਿਹਨੂੰ ਪ੍ਰੈਜੈਂਟ ਰਹਿਣਾ ਆ ਗਿਆ ਉਹਦਾ ਕੰਮ ਫਿਰ ਉਹ ਜਿੱਥੇ ਹੁੰਦਾ ਉੱਥੇ ਹੀ ਰਹਿੰਦਾ। ਉਹ ਤਾਂ ਕਰਕੇ ਉਹ ਭਵ ਸਾਗਰ ਆ ਜਿਹਦੇ 'ਚ ਅਸੀਂ ਵਿਚਾਰਾਂ ਦੇ ਵਿੱਚ ਗੁੰਮੇ ਰਹਿੰਦੇ ਹਾਂ ਸਾਰੀ ਦਿਹਾੜੀ। ਇੱਥੇ ਆਉਂਦੇ ਹਾਂ ਗੁਰੂ ਦੀ ਗੱਲ, ਜਿਹੜੇ ਬੜੇ ਧਿਆਨ 'ਚ ਸੁਣਨ ਲੱਗ ਜਾਂਦਾ ਉਹ ਦੁਨੀਆਂ ਭੁੱਲ ਜਾਂਦਾ, ਭਵ ਸਾਗਰ ਤੋਂ ਪਾਰ ਹੋ ਗਿਆ। ਸੰਸਾਰ ਕੀ ਹੈ, ਦੁਨੀਆਂ ਕੀ ਹੈ, ਵਿਚਾਰ। ਤਾਂ ਕਰਕੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ 'ਤੇ ਤੂੰ ਕਿਰਪਾ ਕਰਦਾ ਹੈ ਉਹਨੂੰ ਆਪਣੀ ਸ਼ਰਨ 'ਚ ਲਿਆਉਣਾ ਤੂੰ। ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੁੰਦਾ। ਮਹਾਰਾਜ ਕਹਿੰਦੇ ਉਹਨੂੰ ਤੂੰ ਆਪਣੇ ਸੰਗਤ ਸੱਦ ਕੇ ਅੱਸੂ ਸੁਖੀ ਬਸੰਦੀਆਂ ਜਿੰਨਾ ਮਾਇਆ ਹਰ ਰਾਏ। ਹੁਣ ਅੱਸੂ ਮਹੀਨੇ ਦੀ ਸਮਾਪਤੀ ਕਰ ਦਿਓ, ਸਾਨੂੰ ਕਹਿੰਦੇ ਨੇ ਅੱਸੂ ਮਹੀਨੇ 'ਚ ਉਹ ਜੀਵ ਰੂਪ ਸੁਖੀ ਵੱਸਦੀਆਂ ਜਿੰਨਾ ਤੇ ਮਾਇਆ, ਮਾਇਆ ਹੁੰਦੀ ਆ ਮਿਹਰ ਦੀ ਨਦਰ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਦੀ ਬਾਣੀ ਸੁਣਦੇ ਹਾਂ, ਸਾਡੇ 'ਤੇ ਨਦਰ ਹੁੰਦੀ ਹੈ ਗੁਰੂ ਦੀ, ਪਰਮੇਸ਼ੁਰ ਦੀ ਵੀ ਨਦਰ ਹੁੰਦੀ ਹੈ। ਮਹਾਰਾਜ ਕਹਿੰਦੇ ਉਹ ਸੁਖੀ ਵੱਸਦੇ ਨੇ ਜਿਨ੍ਹਾਂ ਨੇ ਉਹਦੀ ਨਦਰ ਸ਼ਰਨ 'ਚ ਆ ਗਏ, ਨਦਰ 'ਚ ਆ ਗਏ। ਹੁਣ ਮਹਾਰਾਜ ਕਹਿੰਦੇ ਅਸੂ ਸੁਖੀ ਬਸੰਦੀਆਂ ਜਿੰਨਾ ਮਾਇਆ ਹਰ ਰਾਏ, ਹਰੀ ਰਾਏ ਸਾਰੀ ਦੁਨੀਆਂ ਦਾ ਰਾਜਾ, ਜਿਹਦਾ ਰਾਜ ਚੱਲਦਾ ਸਾਰੀ ਸ੍ਰਿਸ਼ਟੀ 'ਤੇ, ਉਹਨੂੰ ਹਰ ਰਾਏ ਕਹਿ ਦਿੱਤਾ ਗਿਆ। ਇੱਥੇ ਰਾਏ ਮੈਨੂੰ ਰਾਜਾ, ਹਰ ਮੈਨੇ ਪਰਮੇਸ਼ਰ, ਹਰਿਆ ਕਰਨ ਵਾਲਾ। ਉਹ ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਖੁਸ਼ ਹੋ ਗਿਆ, ਨਦਰ ਕੀਤੀ, ਉਹਨਾਂ ਨੂੰ ਆਪਣੇ ਕੰਠ ਨਾਲ ਲਾ ਲੈਂਦਾ। ਹੁਣ ਮਹਾਰਾਜ ਕਹਿੰਦੇ ਇਹ ਨਿਸ਼ਾਨੀ ਆ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਬਹੁਤ ਵਾਰ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਸਤਿਗੁਰ ਦੀ ਨਦਰ ਦੇ ਨਾਲ ਫਿਰ ਸਾਨੂੰ ਇਹ ਪ੍ਰਾਪਤੀ ਹੁੰਦੀ ਹੈ ਕਿ ਨਿਮਕ ਏਕ ਹਰ ਨਾਮ ਦੇ, ਨਾਮ ਦਾ ਕਿਣਕਾ ਮਿਲ ਜਾਵੇ ਸਾਨੂੰ। ਜਿਹਨੂੰ ਸੁਖਮਣੀ ਸਾਹਿਬ 'ਚ ਕੀ ਆ ਨਾ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਹ ਤਾਂ ਬੇਅੰਤ ਭੰਡਾਰਾ, ਇੱਕ ਸ਼ਬਦ ਵੀ ਸਾਡੇ ਹਿਰਦੇ 'ਚ ਵਸਾ ਲਈਏ, ਉਹਦੇ 'ਤੇ ਅਮਲ ਕਰ ਲਈਏ ਨਾ, ਇੱਕ ਬਾਣੀ ਵੀ ਅਸੀਂ ਅਮਲ ਕਰ ਲਈਏ, ਕੋਈ ਬਾਣੀ ਪੰਜਾਂ ਬਾਣੀਆਂ ਦੇ ਵਿੱਚੋਂ ਇੱਕ ਬਾਣੀ ਵੀ ਅਸੀਂ ਹਿਰਦੇ 'ਚ ਵਸਾ ਲਈਏ ਨਾ, ਤਾਂ ਵੀ ਮਹਾਰਾਜ ਕਹਿੰਦੇ ਤੁਹਾਡਾ ਮਹਿਮਾ ਨਹੀਂ ਗਣੀ ਜਾ ਸਕਦੀ। ਕਿਣਕਾ ਇੱਕ ਜਸਜੀਵ ਸਾਹਿਬ ਹੈ ਤਾਂ ਕਿ ਮਹਿਮਾ ਗਣੀ ਨਾ ਜਾ। ਇਸ ਕਰਕੇ ਗੁਰੂ ਕਿਰਪਾ ਕਰਦਾ, ਕਹਿੰਦੇ ਆਪਣੀ ਨਦਰ ਕਰਕੇ ਹੀ ਸਾਰਾ ਕੁਛ ਕਰਦਾ। ਜਦੋਂ ਨਦਰ ਕਰਦਾ ਸੰਗਤ 'ਚ ਆਉਂਦੇ ਹਾਂ, ਆ ਸੱਤ ਸੰਗਤ 'ਚ ਆਪਾਂ ਨਹੀਂ ਆਉਂਦੇ, ਉਹ ਨਦਰ ਕਰਕੇ ਲਿਆਉਂਦਾ, ਨਹੀਂ ਤੁਸੀਂ ਆ ਨਹੀਂ ਸਕਦੇ। ਉਹਦੀ ਨਦਰ ਹੁੰਦੀ ਆ, ਮਹਾਰਾਜ ਕਹਿੰਦੇ ਆਪੇ ਸੰਗਤ ਸੱਦ ਬਹਾਲੇ। ਸਾਨੂੰ ਇੱਥੇ ਬਿਠਾਉਂਦਾ ਵੀ ਆ, ਸੁਣਾਉਂਦਾ ਵੀ ਆ, ਫਿਰ ਵੀ ਇਹਨਾਂ ਨੂੰ ਸਮਝ ਆ ਜਾਵੇ ਮੇਰੇ ਬੱਚਿਆਂ ਨੂੰ, ਤਾਂ ਕਰਕੇ ਆਪੇ ਵਿਦਾ ਕਰਾਵੇ, ਭੇਜਦਾ ਵੀ ਇੱਥੋਂ ਆਪ ਹੀ ਆ। ਇਸ ਕਰਕੇ ਸਾਰਾ ਉਹਦੀ ਨਦਰ ਦਾ ਖੇਲ ਹੈ। ਸੋ ਜਦੋਂ ਅਸੀਂ ਉਹਦੀ ਨਦਰ ਲੈਣੀ ਹੈ ਤਾਂ ਫਿਰ ਸਾਨੂੰ ਗੁਰੂ ਕੋਲ ਆਉਣਾ ਪੈਂਦਾ, ਪਹਿਲੀ ਗੱਲ ਹੈ, ਗੁਰੂ ਵਾਲੇ ਬਣਨਾ ਪੈਂਦਾ ਗੁਰੂ ਦੀ ਨਦਰ ਲੈਣ ਲਈ। ਜਦੋਂ ਅਸੀਂ ਗੁਰੂ ਨੂੰ ਆਤਮ ਸਮਰਪਣ ਕਰ ਦਿੰਦੇ ਹਾਂ, ਗੁਰੂ ਦੇ ਬਚਨਾਂ ਨੂੰ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਗੁਰਬਾਣੀ ਨੂੰ। ਦੁੱਖ ਦੀ ਗੱਲ ਇਹ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਅਤੇ ਗੁਰਬਾਣੀ ਪੜ੍ਹਨੀ ਛੱਡਤੀ। ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ, ਬਾਣੀ ਪੜ੍ਹਨੀ ਸਿੱਖੋ। ਸਿੱਖ ਦਾ ਮਤਲਬ ਸਿੱਖਣਾ, ਸਾਰੀ ਜ਼ਿੰਦਗੀ ਲਾਉਣੀ ਪੈਂਦੀ ਹੈ ਇਸ ਕੰਮ ਲਈ। ਜੇ ਤੁਸੀਂ ਆਪਾਂ ਸਮਰਪਣ ਕਰਕੇ ਸਾਰੀ ਉਮਰ ਇਸ ਕੰਮ ਲਈ ਲਾ ਦਈਏ, ਆਪਾਂ ਬਾਣੀ ਨਿੱਤ ਪੜ੍ਹੀਏ, ਨਿੱਤ ਖੋਜੀਏ, ਨਿੱਤ ਗੁਰੂ ਦੇ ਮਾਰਗ 'ਤੇ ਚੱਲੀਏ, ਤਾਂ ਮੰਜ਼ਿਲ 'ਤੇ ਕਿਵੇਂ ਨਹੀਂ ਪਹੁੰਚਾਂਗੇ? ਤਾਂ ਕਰਕੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਫਿਰ ਉਹ ਗੁਰੂ ਦੀ ਸ਼ਰਨ 'ਚ ਆਉਂਦੇ ਨੇ, ਉਹ ਰੋਜ਼ ਬਾਣੀ ਪੜ੍ਹਦੇ ਨੇ, ਵਿਚਾਰਦੇ ਨੇ, ਸੁਣਦੇ ਨੇ। ਬਾਣੀ ਪਹਿਲਾਂ ਪੜ੍ਹਨੀ ਸਿੱਖਣੀ ਆ, ਫਿਰ ਇਹਨੂੰ ਵਿਚਾਰਨਾ। ਬਾਣੀ ਸਿਰਫ ਪੜ੍ਹਨੀ ਨਹੀਂ, ਫਿਰ ਵਿਚਾਰਨਾ, ਫਿਰ ਉਹਨੂੰ ਮੰਨਣਾ। ਜਦੋਂ ਅਸੀਂ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ ਅਤੇ ਫਿਰ ਮੰਨਾਂਗੇ, ਅਤੇ ਇਹੀ ਗੁਰਬਾਣੀ 'ਚ ਕਿਹਾ ਗਿਆ। ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਸ ਕਰਕੇ ਉਹ ਪਰਮੇਸ਼ਰ ਜਦੋਂ ਸਾਡੇ 'ਤੇ ਖੁਸ਼ ਹੁੰਦਾ, ਮਹਾਰਾਜ ਕਹਿੰਦੇ ਉਦੋਂ ਸਾਨੂੰ ਫਿਰ ਨਦਰ ਕਰਕੇ ਆਪ ਬੁਲਾਉਂਦਾ ਸੰਗਤ ਦੇ ਵਿੱਚ, ਆਪ ਹੀ ਜਪਾਉਂਦਾ, ਆਪ ਹੀ ਸੁਣਾਉਂਦਾ ਅਤੇ ਆਪ ਹੀ ਕਿਰਪਾ ਕਰਕੇ ਅੰਦਰੋਂ ਮਿਲਾਉਂਦਾ। ਤਦ ਆਪ ਵਿਛੋੜਿਆ, ਆਪ ਮਿਲਾਇਆ। ਇਸ ਕਰਕੇ ਮਹਾਰਾਜ ਦੀ ਕਿਰਪਾ ਹੈ ਆਪਾਂ ਸੰਗਤੀ ਰੂਪ 'ਚ ਇਕੱਤਰ ਹੋ ਕੇ ਹਰ ਰੋਜ਼ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦੇ ਹਾਂ, ਆਪਾਂ ਲਗਾਤਾਰ ਕਰ ਰਹੇ ਹਾਂ। ਅਤੇ ਸਤਿਗੁਰੂ ਦੀ ਕਿਰਪਾ ਹੈ ਅੱਜ ਜੋ ਅੱਸੂ ਦਾ ਮਹੀਨਾ ਸੀ ਆਪਾਂ ਇਸ ਦੀ ਵਿਚਾਰ ਕੀਤੀ ਆ, ਕਿਉਂਕਿ ਸੰਗਰਾਂਦ ਦਾ ਦਿਹਾੜਾ ਹੈ, ਬਹੁਤ ਸਾਰੇ ਜੀਵ ਸੰਗਰਾਂਦ ਕਰਕੇ ਆਉਂਦੇ ਨੇ, ਅਤੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਉਸ ਅੱਸੂ ਦੇ ਮਹੀਨੇ 'ਚ ਉਹੀ ਜੀਵ ਰੂਪ ਇਸਤਰੀਆਂ ਸੁਖੀ ਵਸਣਗੀਆਂ ਜਿਹੜੀਆਂ ਗੁਰੂ ਦੀ ਸ਼ਰਨ 'ਚ ਆ ਜਾਣਗੀਆਂ, ਜਿਹੜੇ ਗੁਰੂ ਦੀ ਬਾਣੀ ਨਾਲ ਜੁੜ ਜਾਣਗੇ, ਜਿਹੜੇ ਬਾਣੀ ਪੜ੍ਹਨਗੇ ਸੁਣਨਗੇ। ਸੋ ਇਹ ਮਾਰਗ 'ਤੇ ਹਰ ਇੱਕ ਸਿੱਖ ਚੱਲਣ ਦਾ ਫਰਜ਼ ਹੈ। ਆਪ ਪੜ੍ਹੋਗੇ ਅਤੇ ਬੱਚਿਆਂ ਨੂੰ ਵੀ ਜ਼ਰੂਰ ਇੱਧਰ ਲਾਓ। ਬੱਚੇ ਜਦੋਂ ਇਸ ਮਾਰਗ 'ਤੇ ਚੱਲਣਗੇ ਫਿਰ ਅਸੀਂ ਵੀ ਸੁਖੀ, ਬੱਚੇ ਵੀ ਸੁਖੀ ਹੋ ਜਾਣਗੇ। ਜੇ ਅਸੀਂ ਵੀ ਇਸ ਮਾਰਗ ਨੂੰ ਭੁੱਲ ਗਏ ਬੱਚੇ ਵੀ ਭੁੱਲ ਜਾਣਗੇ, ਆਉਣ ਵਾਲਾ ਸਮਾਂ ਫਿਰ ਖਤਰਨਾਕ ਹੋ ਜੂ ਸਾਡੇ ਲਈ। ਸੋ ਆਪਾਂ ਦੇਖ ਹੀ ਰਹੇ ਸੰਸਾਰ ਦਾ ਕੀ ਖੇਲ ਚੱਲ ਰਿਹਾ ਬੱਚਿਆਂ 'ਚ, ਜਿਨ੍ਹਾਂ ਨੂੰ ਅਗਿਆਨਤਾ ਹੈ ਉਹ ਛੋਟੀ ਛੋਟੀ ਚੀਜ਼ ਦੇ ਉੱਤੇ ਲਾਲਚ 'ਚ ਆ ਜਾਂਦਾ, ਬੰਦਾ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ, ਮਾਤਾ ਪਿਤਾ ਵੀ ਦੁਖੀ, ਬੱਚੇ ਵੀ ਦੁਖੀ, ਕਿਉਂਕਿ ਅਗਿਆਨਤਾ ਇੱਥੇ ਲੈ ਕੇ ਨਹੀਂ ਆਉਂਦਾ ਉਹਨਾਂ ਨੂੰ ਸੰਗਤ 'ਚ। ਸਭ ਤੋਂ ਪਹਿਲਾਂ ਮਾਤਾ ਪਿਤਾ ਗੁਰੂ ਆ, ਫਿਰ ਗੁਰੂ ਸਾਡਾ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਪੰਜਾਂ ਪੈਰਾਂ ਦੇ ਰਾਹੀਂ ਅਸੀਂ ਜੋ ਸਾਨੂੰ ਮੁਕਣੇ ਹਾਂ। ਸੋ ਗੁਰਬਾਣੀ ਗਾਧ ਬੋਧ ਹੈ, ਐਸਾ ਸ਼ਬਦ ਬੋਲਿਆ ਗਿਆ ਵੀ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ। ਬਖਸ਼ ਲੈਣਾ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਆਪ ਸਭ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਅੱਸੂ ਦੀ ਸੰਗਰਾਂਦ ਦਾ ਦਿਹਾੜਾ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਪਿਆਰੀਆਂ ਸੰਗਤਾਂ ਮਨਾ ਰਹੀਆਂ ਨੇ। ਸ਼ਬਦ ਦੀ ਵਿਚਾਰ ਗੁਰੂ ਕੇ ਪਿਆਰੇ ਭਾਈ ਗੁਰਸੇਵਕ ਸਿੰਘ ਜੀ ਤੁਹਾਡੇ ਨਾਲ ਸਾਂਝ ਪਾ ਰਹੇ ਸਨ। ਆਓ ਜਿੰਨਾ ਵੀ ਸਮਾਂ ਆਪਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ, ਗੁਰੂ ਮਹਾਰਾਜ ਕਿਰਪਾ ਕਰੇ ਇਕਾਗਰਤਾ ਬਣਾ ਕੇ ਰੱਖੀਏ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨਾ ਏ, ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਇਹ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਤੋਂ ਆ ਰਹੀ ਏ। ਹਾਜ਼ਰੀ ਲਵਾਉਂਦੇ ਹੋਏ ਸਾਰੀ ਸੰਗਤ ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਨੇ ਬੜੀ ਕਿਰਪਾ ਕੀਤੀ, ਢਾਡੀਆਂ ਨੂੰ ਮਾਣ ਬਖਸ਼ਿਆ, ਢਾਡੀਆਂ ਨੂੰ ਥੱਪੜਾ ਦਿੱਤਾ, ਢਾਡੀਆਂ ਨੇ ਵਾਰਾਂ ਗਾਈਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਨੇ ਦੀਵਾਨ ਸਜਾਉਣੇ। ਜਦੋਂ ਐਲਾਨ ਹੋ ਗਿਆ ਸੀ ਬਈ ਜਿਨ੍ਹਾਂ ਗੁਰੂ ਪਿਆਰੀਆਂ ਸੰਗਤਾਂ ਨੇ ਹੁਣ ਗੁਰੂ ਨਾਨਕ ਦੇ ਦਰ ਤੇ ਆਉਣਾ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਹੁਣ ਗੁਰੂ ਦੀ ਇਹ ਮੰਗ ਹੈ ਉਹ ਵਧੀਆ ਨਸਲ ਦੇ ਘੋੜੇ ਲੈ ਕੇ ਆਉਣ, ਹਥਿਆਰ ਲੈ ਕੇ ਆਉਣ, ਗੱਭਰੂਆਂ ਦੀ ਲੋੜ ਹੈ। ਕਿਉਂਕਿ ਉਸ ਸਮੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ, ਤੱਤੀਆਂ ਤਵੀਆਂ 'ਤੇ ਬਹਿ ਗਏ। ਹਕੂਮਤ ਦਾ ਅੱਤਿਆਚਾਰ, ਜ਼ੁਲਮ, ਹਕੂਮਤ ਦਾ ਜੋ ਨਿਰਦਈ ਪੁਣਾ ਸੀ, ਕਿੱਡੀ ਕੁ ਬੇਕਿਰਕ, ਉਹ ਪੱਥਰ ਦਿਲ ਹਾਕਮ ਸਨ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਨੂੰ ਜਾਸਾ ਸਜ਼ਾ ਸੁਣਾਉਂਦਿਆਂ ਹੋਇਆਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਹੈ। ਇੱਥੋਂ ਸਰਕਾਰਾਂ ਦਾ ਪਤਾ ਲੱਗ ਜਾਂਦਾ ਹੈ, ਭਾਵੇਂ ਸਰਕਾਰਾਂ ਹਕੂਮਤਾਂ ਦਾਅਵੇ ਬੰਨ੍ਹਦੀਆਂ ਹੁੰਦੀਆਂ ਨੇ ਅਸੀਂ ਇਨਸਾਫ ਕਰਾਂਗੀਆਂ, ਪਰ ਜਦੋਂ ਉਹ ਜ਼ੁਲਮ ਕਰਦੀਆਂ ਨੇ, ਅੱਤਿਆਚਾਰ ਕਰਦੀਆਂ ਨੇ, ਕਈ ਵਾਰੀ ਗੁਰੂ ਕੇ ਪਿਆਰੇ ਉਹ ਬੰਦਾ ਹੈਰਾਨ ਹੋ ਜਾਂਦਾ ਹੈ। ਐਡੀਆਂ ਬੁੱਚੜ ਸਰਕਾਰਾਂ ਹੋਈਆਂ ਦੁਨੀਆਂ ਦੇ ਵਿੱਚ, ਐਡੇ ਬੁੱਚੜ ਬਾਦਸ਼ਾਹ ਹੋਏ ਨੇ, ਲੋਕ ਹੋਏ ਨੇ, ਹੁਣ ਵੇਖੋ ਉਬਲਦੇ ਪਾਣੀ ਵਿੱਚ ਸਬਜ਼ੀਆਂ ਉਬਾਲੀਆਂ ਜਾਂਦੀਆਂ ਨੇ। ਇਹ ਨਹੀਂ ਸੀ ਵੀ ਬੰਦਿਆਂ ਨੂੰ ਉਬਾਲਿਆ ਜਾਵੇ। ਸਾਡੇ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਨੇ, ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋ ਕੇ ਗੁਰੂ ਕੇ ਪਿਆਰਿਓ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਵਾਲੇ ਤੱਕ ਸਾਡੇ ਇਤਿਹਾਸ ਦਾ ਇਹ ਪੰਨਾ ਹੀ, ਅਨੇਕਾਂ ਗੁਰੂ ਕੇ ਪਿਆਰੇ ਸਿੱਖ ਇਸ ਉਬਲਦੇ ਪਾਣੀ ਵਿੱਚ ਉਬਾਲੇ ਖਾ, ਉਹ ਵਾਰਸ ਬਣੇ ਆਪਦੇ ਵੱਡ ਵਡੇਰਿਆਂ ਦੀ। ਹਕੂਮਤ ਦਾ ਅੱਤਿਆਚਾਰ ਸੀ, ਮਹਾਰਾਜ ਦਾ ਫੈਸਲਾ ਹੋ ਗਿਆ, ਸਮੇਂ ਦੀ ਹਕੂਮਤ ਦੇ ਨਾਲ ਟੱਕਰ ਲੈਣੀ ਹੈ। ਜਿਹੜਾ ਦੁੱਖਾਂ ਦੇ ਵਿੱਚ ਨਾ ਕੰਮ ਆਵੇ ਅਜਿਹੇ ਮਤਲਬੀ ਯਾਰ ਦੀ ਲੋੜ ਕੀ ਹੈ, ਵਿਹਲਾ ਰਹੇ ਗਰੀਬਾਂ ਦਾ ਖੂਨ ਪੀਵੇ, ਖੁਦ ਗਰਜ਼ ਸਰਦਾਰ ਦੀ ਲੋੜ ਕੀ ਹੈ, ਜਿਹੜਾ ਝੂਠਿਆਂ ਦੀ ਕਰੇ ਤਰਜਮਾਨੀ, ਝੋਲੀ ਚੁੱਕ ਅਖਬਾਰ ਦੀ ਲੋੜ ਕੀ ਹੈ, ਸੁਣ ਕੇ ਬੰਦਾ ਜੇ ਬੰਦੇ ਦਾ ਬਣੇ ਵੈਰੀ, ਉਹ ਝੂਠੇ ਗਲਤ ਪ੍ਰਚਾਰ ਦੀ ਲੋੜ ਕੀ ਹੈ, ਜਿਹਦੇ ਕੋਲ ਬਲਵੰਤ ਇਨਸਾਫ ਹੀ ਨਹੀਂ, ਐਡੀ ਭੈੜੀ ਸਰਕਾਰ ਦੀ ਲੋੜ ਕੀ। ਉਹ ਸਰਕਾਰ ਦਾ ਕੋਈ ਹੱਕ ਨਹੀਂ ਰਹਿੰਦਾ, ਉਹ ਆਪਦੇ ਤਖ਼ਤ 'ਤੇ ਕਾਇਮ ਰਹੇ। ਇਹ ਗੁਰੂ ਨਾਨਕ ਦੇ ਦਰ ਦਾ ਮੈਸੇਜ ਜਿਹੜੇ ਗੁਰੂ ਘਰ ਦੇ ਮਸੰਦ ਸੀ ਉਹਨਾਂ ਨੇ ਨਗਰਾਂ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਦਾ ਇਹ ਮੈਸੇਜ ਦਿੱਤਾ। ਸੰਗਤਾਂ ਆਈਆਂ ਗੁਰੂ ਕੇ ਪਿਆਰੇ, ਗੁਰੂ ਕੇ ਪ੍ਰੇਮੀ ਆਏ। ਇਹ ਨਹੀਂ ਬਈ ਹਕੂਮਤ ਦਾ ਅੱਤਿਆਚਾਰ ਜ਼ੁਲਮ ਸੀ ਉਹ ਡਰ ਗਏ, ਰੁਕ ਗਏ। ਜਿਨ੍ਹਾਂ ਦਾ ਗੁਰੂ ਦੇ ਨਾਲ ਪ੍ਰੇਮ ਹੈ ਉਹ ਕਦੇ ਰੁਕਦੇ ਨਹੀਂ। ਭਾਈ ਗੁਰਦਾਸ ਜੀ ਨੇ ਕਵਿਤ ਦੇ ਵਿੱਚ ਆਖਿਆ ਸੀ, ਦੀਪਕ ਪਤੰਗ ਸੰਗ ਪ੍ਰੀਤ ਇੱਕ ਅੰਗੀ ਹੋਏ, ਚੰਦਰਮਾ ਚਕੋਰ ਘਣ ਚਾਤਰ ਕਨਾ ਹੋਤ ਹੈ। ਇਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਆ, ਦੀਪਕ ਤੇ ਪਤੰਗ, ਵੇਖੋ ਸ਼ਮਾ ਬਲਦੀ ਹੈ, ਦੀਪਕ ਜਿਹੜੇ ਪਤੰਗੇ ਨੇ ਦੌੜਦੇ ਨੇ, ਇਹ ਭਾਵੇਂ ਇੱਕ ਅੰਗੀ ਪ੍ਰੀਤ ਆ, ਇਹਨਾਂ ਦੀ ਪ੍ਰੀਤ ਨਿਭਦੀ ਏ, ਤੇ ਸਿੱਖ ਦੀ ਤੇ ਗੁਰੂ ਦੀ ਤਾਂ ਦੋ ਅੰਗੀ ਪ੍ਰੀਤ ਏ। ਜੇ ਇੱਕ ਕਦਮ ਸਿੱਖ ਦਾ ਗੁਰੂ ਵੱਲ ਆ, ਗੁਰੂ ਦੇ ਕਰੋੜਾਂ ਕਦਮ ਨੇ। ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਗੁਰੂ ਕੇ ਪਿਆਰੇ ਆਪਦੇ ਗੁਰੂ ਦੇ ਵਾਸਤੇ, ਗੁਰੂ ਤੋਂ ਕੁਰਬਾਨ ਹੋਣ ਵਾਸਤੇ, ਆਪਦੇ ਗੁਰੂ ਦੇ ਲਈ ਕੀਮਤੀ ਤੋਂ ਕੀਮਤੀ ਤੋਹਫੇ ਸੁਗਾਤਾਂ ਲੈ ਕੇ ਆਪਣੇ ਆਪਣੇ ਇਲਾਕਿਆਂ ਤੋਂ ਤੁਰ ਪਏ ਨੇ। ਇਤਿਹਾਸ ਦੀ ਸਾਖੀ ਇਹ ਆਉਂਦੀ ਏ, ਕਾਬਲ ਦਾ ਜਿਹੜਾ ਇਲਾਕਾ ਸੀ ਉੱਥੇ ਤਿੰਨ ਮਸੰਦ ਨੇ, ਭਾਈ ਬਖਤਮਲ, ਦਿਆਲ
ਮੱਲ ਅਤੇ ਤਾਰਾ ਚੰਦ ਇਹਨਾਂ ਤਿੰਨਾਂ ਮਸੰਦਾਂ ਨੇ ਬੜਾ ਪ੍ਰਚਾਰ ਕੀਤਾ। ਹਜ਼ਾਰ ਕਈਆਂ ਨੇ 1200 ਲਿਖਿਆ, ਤਵਾਰੀਖ ਗੁਰੂ ਖਾਲਸੇ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਇੰਨੀ ਗਿਣਤੀ ਹੋ ਗਈ ਹੈ ਸੰਗਤਾਂ ਦੀ। ਸ਼ਰਧਾਵਾਨ ਗੁਰੂ ਕੀ ਪਿਆਰੀ ਸੰਗਤ, ਕਿਉਂਕਿ ਇਹ ਹੋਕਾ ਦਿੱਤਾ ਗਿਆ ਇਸ ਇਲਾਕੇ ਦੇ ਵਿੱਚੋਂ ਗੁਰੂ ਕੇ ਪਿਆਰਿਆਂ ਨੇ ਜੱਥਾ ਬਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਜਾਣਾ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਜਾਣਾ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨੇ ਨੇ, ਆਓ ਇਸ ਜੱਥੇ ਵਿੱਚ ਸ਼ਾਮਿਲ ਹੋ। ਫਿਰ ਗੁਰੂ ਕੇ ਪਿਆਰੇ ਤਿਆਰੀ ਕਰਨ ਲੱਗੇ, ਕੋਈ ਕਹਿੰਦਾ ਮੈਂ ਦਸਵੰਧ ਕੱਢਾਂਗਾ, ਕੋਈ ਕਹਿੰਦਾ ਮੈਂ ਕਿਰਪਾਨਾਂ ਤਲਵਾਰਾਂ ਲੈ ਕੇ ਜਾਵਾਂਗਾ, ਕੋਈ ਕਹਿੰਦਾ ਮੈਂ ਵਧੀਆ ਨਸਲ ਦੇ ਘੋੜੇ ਲੈ ਕੇ ਜਾਵਾਂਗਾ। ਜੋ ਵੀ ਭਾਵਨਾ ਸੀ ਗੁਰੂ ਕੇ ਪਿਆਰਿਆਂ ਦੀ, ਉਹਨਾਂ ਅਨੁਸਾਰ ਸੰਗਤ ਨੇ ਚਾਲੇ ਪਾਏ ਅਤੇ ਉਸੇ ਸੰਗਤ ਦੇ ਵਿੱਚ ਇਤਿਹਾਸਕਾਰ ਕਹਿੰਦੇ ਨੇ ਇੱਕ ਵਪਾਰੀ ਸਿੱਖ ਜਿਹੜਾ ਘੋੜਿਆਂ ਦਾ ਵਪਾਰ ਕਰਦਾ ਸੀ, ਸੌਦਾਗਰ ਸੀ, ਕਰੋੜੀ ਮੱਲ ਉਹਦਾ ਨਾਂ, ਉਹਨੇ ਵੀ ਪਹਿਲਾਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਹੁਣ ਵੀ ਉਹਦੇ ਅੰਦਰ ਚਾਅ ਪੈਦਾ ਹੋ ਗਿਆ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਵੱਲ ਵੱਲ ਜਾਸਾ। ਗੁਰੂ ਵੀ ਕੁਰਬਾਨ ਜਾਂਦਾ ਜਿਹਦੀਆਂ ਅੱਖਾਂ ਤਰਸਦੀਆਂ ਨੇ। ਹਮੂ ਦਰਿਆ ਦੇ ਵਿੱਚ ਬੇੜੀਆਂ ਖਿੱਚਣ ਵਾਲੀ ਉਹ ਦਰਿਆਈ ਨਸਲ ਦੇ ਘੋੜੇ ਉਹਨੇ ਆਪ ਪਾਲੇ ਸੀ, ਦੋ। ਪਹਿਲਾਂ ਵੀ ਘੋੜੇ ਦੇ ਕੇ ਆਇਆ, ਹੁਣ ਵੀ ਘੋੜੇ ਲੈ ਕੇ ਚੱਲੇ ਆਏ। ਹੁਣ ਜਿਹੜੇ ਘੋੜੇ ਉਹਨੇ ਪਾਲੇ ਨੇ ਦਰਿਆਈ ਨਸਲ ਦੇ ਘੋੜੇ, ਉਹ ਇੱਕ ਦਾ ਨਾਂ ਗੁਲਬਾਗ ਰੱਖਿਆ ਉਸਨੇ, ਇੱਕ ਦਾ ਦਿਲਬਾਗ ਰੱਖਿਆ। ਉਹ ਘੋੜਿਆਂ ਦੀ ਜੋੜੀ ਆ ਜਿਹੜੀ, ਜਦੋਂ ਵੀ ਕੋਈ ਉਹ ਘੋੜਿਆਂ ਦੀ ਜੋੜੀ ਨੂੰ ਵੇਖਦਾ ਨਾ, ਉਹਦਾ ਮਨ ਲਲਚਾ ਜਾਂਦਾ। ਹੁਣ ਗੁਰੂ ਕੇ ਪਿਆਰਿਓ, ਕਾਬਲ ਤੋਂ ਚੱਲੇ ਜਿੱਥੇ ਪੜਾਅ ਕਰਦੀ ਆ ਸੰਗਤ, ਰੁਕਦੀ ਆ ਸੰਗਤ। ਜੇ ਕੋਈ ਪਿੰਡ ਆ, ਪਿੰਡ ਦੇ ਵਿੱਚ ਪਤਾ ਲੱਗਦਾ ਵੀ ਸੰਗਤ ਜਾ ਰਹੀ ਏ, ਉਹ ਜਦੋਂ ਵੀ ਸੰਗਤਾਂ ਦੇ ਆਲੇ ਦੁਆਲੇ ਇਕੱਠੇ ਹੁੰਦੇ ਆ, ਸਾਰਿਆਂ ਦੀਆਂ ਨਜ਼ਰਾਂ ਇੱਕਦਮ ਉਹ ਘੋੜਿਆਂ ਦੀ ਜੋੜੀ 'ਤੇ ਜਾਂਦੀਆਂ। ਘੋੜੇ ਹੋਰ ਵੀ ਨੇ, ਪਰ ਉਹ ਜਿਹੜੀ ਜੋੜੀ ਆ ਗੁਲਬਾਗ ਅਤੇ ਦਿਲਬਾਗ ਦੀ, ਉਹਨਾਂ ਦੇ ਅੰਦਰ ਕਸ਼ਿਸ਼ੀ ਇੰਨੀ ਉਹ ਖਿੱਚਦੀ ਹੈ ਸਭ ਨੂੰ ਆਪਦੀ ਵੱਲ। ਇਹ ਜੱਥਾ ਚੱਲਦਾ ਚੱਲਦਾ ਲਾਹੌਰ ਦੀ ਧਰਤੀ 'ਤੇ ਆ ਗਿਆ। ਸ਼ਾਹੀ ਜਿਹੜਾ ਨਗਰ ਸੀ, ਇਹ ਸ਼ਹਿਰ ਸੀ, ਉੱਥੇ ਪਹੁੰਚ ਗਿਆ। ਜਦੋਂ ਉੱਥੇ ਪਹੁੰਚਿਆ ਤੇ ਉੱਥੋਂ ਦਾ ਜਿਹੜਾ ਹਾਕਮ ਸੀ ਕਾਸਮ ਬੇਗ, ਉਹਦੇ ਨਾਲ ਉਹਦੇ ਸਿਪਾਹੀ ਨੇ, ਜੱਥਾ ਆਰਾਮ ਕਰ ਰਿਹਾ ਸੀ, ਉਹ ਵੀ ਘੁੰਮਦਾ ਘੁੰਮਦਾ ਘੁੰਮਦਾ ਘੁੰਮਦਾ, ਉਹਨੇ ਜਦੋਂ ਵੇਖਿਆ, ਉਹਦੀ ਇੱਕਦਮ ਜਦੋਂ ਨਜ਼ਰ ਗਈ ਨਾ ਘੋੜਿਆਂ ਦੀ ਜੋੜੀ 'ਤੇ, ਉਹ ਉੱਥੇ ਹੀ ਰੁਕ ਗਿਆ। ਆਪਦੇ ਘੋੜੇ ਤੋਂ ਉਤਰਿਆ, ਸਿਪਾਹੀ ਉਹਨੇ ਉਤਰੇ, ਉਹ ਜੱਥੇ ਵੱਲ ਨੂੰ ਹੋ ਉਤਰੇ। ਜਦੋਂ ਜੱਥੇ ਵੱਲ ਨੂੰ ਹੋਏ, ਆਉਂਦਿਆਂ ਸਾਰ ਕਾਸਮ ਬੇਗ ਨੇ ਪੁੱਛਿਆ, ਉਹ ਘੋੜੇ ਸਾਹਮਣੇ ਜਿਹੜੇ ਖੜੇ ਨੇ, ਉਹ ਜੋੜੀ ਖੜੀ, ਉਹ ਕਿਸ ਦੀ? ਜਿੰਨੀ ਸੰਗਤ ਹਾਥੇ ਬੈਠੀ ਆਰਾਮ ਕਰ ਰਹੀ ਸੀ, ਸਾਰਿਆਂ ਨੇ ਆਖਿਆ ਜੀ ਉਹ ਬੈਠਾ ਕਰੋੜੀ ਮੱਲ, ਇਹ ਉਸ ਦੀ ਨੀ ਘੋੜੀ। ਉਹ ਕਰੋੜੀ ਮੱਲ ਦੇ ਕੋਲ ਨੂੰ ਹੋ ਗਿਆ, ਕਹਿੰਦਾ ਉਹ ਸਿੱਖਾ, ਇਹ ਘੋੜਿਆਂ ਦੀ ਜੋੜੀ ਤੇਰੀ? ਉਹ ਕਹਿੰਦਾ ਜੀ ਹਾਂ, ਇਹ ਘੋੜਿਆਂ ਦੀ ਜੋੜੀ ਪਾਲੀ ਤਾਂ ਮੈਂ ਹਾਂ, ਪਰ ਜਦੋਂ ਮੈਂ ਤੁਰ ਪਿਆ ਆਪਦੇ ਇਲਾਕੇ ਤੋਂ, ਆਪਦੇ ਘਰ ਤੋਂ, ਉਦੋਂ ਤੋਂ ਮੇਰਾ ਮਨ ਕਹਿੰਦਾ ਇਹ ਮੇਰੀ ਨਹੀਂ, ਇਹ ਤਾਂ ਮੇਰੇ ਗੁਰੂ ਦੀ ਹੋਈ, ਇਹ ਤਾਂ ਮੇਰੇ ਗੁਰੂ ਦੀ ਹੋਈ, ਇਹ ਮੈਂ ਗੁਰੂ ਦੇ ਵਾਸਤੇ ਲੈ ਕੇ ਜਾ ਰਿਹਾ। ਲਾ ਹੁਣ ਇੱਕ ਪਾਸੇ ਹੰਕਾਰ ਬੋਲਦਾ ਹੈ, ਇੱਕ ਪਾਸੇ ਗੁਰੂ ਦਾ ਸਿੱਖ ਬੜੀ ਨਿਮਰਤਾ ਦੇ ਨਾਲ ਜਵਾਬ ਦੇ ਰਿਹਾ ਹੈ। ਹਕੂਮਤਾਂ ਦਾ ਹੰਕਾਰ ਆ ਜਿਹੜਾ ਬਹੁਤ ਮਾੜਾ ਹੈ, ਬਹੁਤ ਮਾੜਾ ਹਕੂਮਤਾਂ ਦਾ ਹੰਕਾਰ। ਇਹ ਗੱਲ ਇੱਕ ਯਾਦ ਰੱਖੀ, ਹਕੂਮਤਾਂ ਦਾ ਹੰਕਾਰ ਤਾਂ ਇੱਥੇ ਆਪਾਂ ਪੰਜਾਬ 'ਚ ਵੇਖਦੇ ਹਾਂ। ਜੋ ਸਰਕਾਰ ਹੈ ਉਹਨਾਂ ਦਾ ਇੱਕ ਨਾਰਾ ਦਿੱਤਾ ਸੀ, ਯੁੱਧ ਨਸ਼ਿਆਂ ਵਿਰੁੱਧ, ਪਰ ਨਸ਼ੇ ਤਾਂ ਜਿਉਂ ਦੇ ਤਿਉਂ ਹੀ ਨੇ, ਸਗੋਂ ਵੱਧ ਗਏ। ਪਰ ਹੁਣ ਜਿਹੜਾ ਨਾਰੇ ਦੇ ਅਰਥ ਨਿਕਲਦੇ ਨੇ, ਉਹ ਆ ਯੁੱਧ ਸਵਾਲ ਕਰਨ ਵਾਲਿਆਂ ਵਿਰੁੱਧ, ਜਿਹੜੇ ਉਹਨਾਂ ਨੂੰ ਪੁੱਛਦੇ ਨੇ, ਸਵਾਲ ਕਰਦੇ ਨੇ। ਹੁਣ ਸਰਕਾਰ ਦਾ ਉਹਨਾਂ ਵਿਰੁੱਧ ਯੁੱਧ ਹੋ ਗਿਆ। ਅੱਖਾਂ ਮੀਚ ਲਓ, ਬੁੱਲ ਸੀ ਲਵੋ, ਚੁੱਪ ਦੀ ਦਰਕਾਰ ਆਈ ਆ। ਸਵਾਲ ਕਰਨ ਦਾ ਗੁਨਾਹ ਨਾ ਕਰਨਾ, ਕਿਉਂਕਿ ਬਦਲਾਅ ਵਾਲਿਆਂ ਦੀ ਸਰਕਾਰ ਆਈ। ਹੁਣ ਇਹ ਕੁਝ ਹੋ ਰਿਹਾ, ਪਰ ਇੱਕ ਗੱਲ ਯਾਦ ਰੱਖਿਓ, ਹਕੂਮਤ ਦਾ ਹੰਕਾਰ ਬਹੁਤਾ ਚਿਰ ਨਹੀਂ ਰਹਿੰਦਾ, ਸਮਾਂ ਬੜਾ ਬਲਵਾਨ ਆ। ਜਿਹਦੀਆਂ ਗੁੱਡੀਆਂ ਚੜ੍ਹਾਉਂਦਾ ਉਹਦੀਆਂ ਥੱਲੇ ਵੀ ਸੁੱਟਦਾ। ਇਤਿਹਾਸ ਦੇ ਪਿਛੋਕੜ 'ਚ
ਉਹ ਵੱਡੇ ਵੱਡੇ ਖੱਬੀ ਖਾਨ ਹੋਏ ਨੇ ਇਸ ਦੁਨੀਆਂ ਦੇ ਵਿੱਚ ਜਿਹੜੇ ਕਹਿੰਦੇ ਸਾਡੇ ਹੁਕਮ ਤੋਂ ਮੱਖੀ ਨਹੀਂ ਉੱਡਦੀ। ਅੰਤ ਉਹਨਾਂ ਦਾ ਐਸਾ ਆਇਆ ਉਹਨਾਂ ਦੇ ਮੂੰਹ ਤੋਂ ਮੱਖੀਆਂ ਨਹੀਂ ਸੀ ਉੱਡ ਰਹੀਆਂ। ਇਹ ਹਕੂਮਤਾਂ ਦਾ ਹੰਕਾਰ ਇੰਨਾ ਨਹੀਂ ਕਰਨਾ ਚਾਹੀਦਾ। ਕਾਸਮ ਬੇਗ ਉਹਦੇ ਅੰਦਰ ਹੰਕਾਰ ਬੋਲੂਗਾ, ਉਹ ਹੰਕਾਰ 'ਚ ਕੀ ਕਹਿ ਰਿਹਾ ਹੈ। ਜਦੋਂ ਸਿੱਖ ਨੇ ਆਖਿਆ ਨਾ ਕਰੋੜੀ ਮੱਲ ਨੇ ਜੀ, ਇਹ ਤਾਂ ਘੋੜਿਆਂ ਦੀ ਜੋੜੀ, ਮੈਂ ਗੁਰੂ ਦੇ ਵਾਸਤੇ ਲੈ ਕੇ ਚੱਲਿਆ, ਗੁਰੂ ਦੇ ਘੋੜੇ ਨੇ। ਉਹ ਕਹਿੰਦਾ ਸਾਧਾਂ ਨੇ ਘੋੜਿਆਂ ਤੋਂ ਕੀ ਲੈਣਾ, ਸਾਧਾਂ ਨੇ ਘੋੜਿਆਂ ਤੋਂ ਕੀ ਲੈਣਾ, ਕਹਿੰਦਾ ਤਾਂ ਸਾਧ ਨੇ ਗੁਰੂ ਨਾਨਕ ਦੇ ਦਰ ਵਾਲੀ। ਕਹਿੰਦਾ ਇਹ ਘੋੜਿਆਂ ਦੀ ਜੋੜੀ ਤਾਂ ਬਾਦਸ਼ਾਹ ਦੇ ਦਰਬਾਰ 'ਚ ਸੋਹੇ, ਉੱਥੇ ਚੰਗੀ ਲੱਗੇਗੀ। ਹੁਣ ਸਵਾਲ ਜਵਾਬ ਹੋਏ। ਢਾਡੀ ਜੱਥਾ ਮੇਰੇ ਸਾਥੀ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਕਿਉਂਕਿ ਗਾ ਕੇ ਇੰਝ ਦੱਸਦੇ ਸੀ।

ਕਸਮ ਬੇਗ ਹੰਕਾਰ ਦੇ ਨਾਲ ਕਰੋੜੀ ਮੱਲ ਤੋਂ ਘੋੜਿਆਂ ਦੀ ਜੋੜੀ ਖੋਹਦਾ ਏ। ਹਕੂਮਤ ਦਾ ਧੱਕਾ, ਹਕੂਮਤ ਦਾ ਹੰਕਾਰ ਸੀ ਇਹ ਗੱਲ ਕਹਿੰਦਾ ਹੋਇਆ, ਇਹ ਸਾਧਾਂ ਨੂੰ ਘੋੜੀ ਨਹੀਂ ਸੁਣਦੀ, ਇਹ ਬਾਦਸ਼ਾਹ ਦੇ ਦਰਬਾਰ 'ਚ ਹੁੰਦੀ। ਇੱਥੇ ਇਤਿਹਾਸਕਾਰਾਂ ਨੇ ਲਿਖਿਆ ਕੇਵਲ 2 ਲੱਖ ਦੀ ਹੁੰਡੀ ਉਹਦੇ ਨਾਂ ਕੀਤੀ ਗਈ, ਪਰ ਧੱਕਾ ਇਹ ਹੋਇਆ ਕਰੋੜੀ ਮੱਲ ਜਿਹੜਾ ਬੜੇ ਚਾਅ ਦੇ ਨਾਲ, ਬੜੇ ਪ੍ਰੇਮ ਦੇ ਨਾਲ ਘੋੜਿਆਂ ਦੀ ਜੋੜੀ ਲੈ ਕੇ ਚੱਲਿਆ, ਉਹਦਾ ਦਿਲ ਟੁੱਟ ਗਿਆ, ਉਦਾਸ ਹੋ ਗਿਆ। ਫਿਰ ਮਨ ਦੇ ਵਿੱਚ ਆਉਂਦਾ, ਮੈਂ ਜਦੋਂ ਤੁਰਿਆ ਸਾਂ ਮੈਂ ਮਨ ਦੇ ਵਿੱਚ ਸੋਚ ਕੇ ਚੱਲਿਆ ਸਾਂ ਵੀ ਇਹ ਤਾਂ ਗੁਰੂ ਦੇ ਘੋੜੀ ਨੇ, ਗੁਰੂ ਆਪ ਘੋੜੇ ਮੰਗਾ ਲਵੇਗਾ। ਉੱਥੋਂ ਸਾਰਾ ਜੱਥਾ ਉੱਠਿਆ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਅੱਗੇ ਤੁਰ ਪਿਆ। ਜਰਨੈਲ ਸਿੰਘ ਅਰਸ਼ੀ ਇੱਕ ਲੋਕ ਕਵੀ ਆ, 31 ਸਾਲ ਦੀ ਉਮਰ ਦੇ ਵਿੱਚ ਉਹ ਦੁਨੀਆਂ ਤੋਂ ਚੱਲਿਆ ਗਿਆ, ਪਰ ਉਹਨੇ ਜਿੰਨੀਆਂ ਕਵਿਤਾਵਾਂ ਲਿਖੀਆਂ ਬੜੇ ਕਮਾਲ ਦੀਆਂ ਲਿਖੀਆਂ। ਉਹ ਕਹਿੰਦਾ ਜਿੱਥੇ ਫੁੱਲਾਂ ਦੀ ਸਦਰ ਨਾ ਹੋਏ ਪੂਰੀ, ਉਹ ਬਾਗ ਨਾ ਕਦੇ ਆਬਾਦ ਹੋਵੇ, ਉੱਥੇ ਬੁਲਬੁਲਾਂ ਨੇ ਗੀਤ ਕੀ ਗਾਉਣੇ, ਜਿਸ ਬਾਗ ਵਿੱਚ ਜ਼ਾਲਮ ਸਯਾਦ ਹੋਵੇ। ਧੜੇ ਬੰਦੀਆਂ ਦਾ ਹੋਵੇ ਰਾਜ ਜਿੱਥੇ, ਮੈਨੂੰ ਕਸਮ ਉਹ ਦੇਸ਼ ਬਰਬਾਦ ਹੋਵੇ। ਉਹ ਲੋਕ ਵੀ ਬਹੁਤ ਖੁਆਰ ਹੁੰਦੇ ਆਪਸ ਵਿੱਚ ਨਾ, ਜਿੱਥੇ ਇਤਿਹਾਦ ਹੋਵੇ ਕੌਮ ਘਾਤੀਆਂ ਨੂੰ। ਵੇਖੋ ਅਗਲੀਆਂ ਲਾਈਨਾਂ 'ਚ ਕੀ ਲਿਖਦਾ, ਉਹ ਕਹਿੰਦਾ ਕੌਮ ਘਾਤੀਆਂ ਨੂੰ ਮਿਲਣ ਉੱਚ ਰੁਤਬੇ, ਦੇਸ਼ ਭਗਤਾਂ ਨੂੰ ਡੰਨ ਫਾਂਸੀਆਂ ਦਾ, ਅਨਪੜ੍ਹਤਾ ਜਹਾਲਤ ਹੋਏ ਜਿੱਥੇ, ਵੀਰੋ ਰੱਬ ਰਾਖਾ ਦੇਸ਼ ਵਾਸੀਆਂ ਦਾ, ਉੱਥੇ ਰੱਬ ਰਾਖਾ ਹੋਇਆ ਕਰਦਾ ਏ। ਜਿੱਥੇ ਬਾੜ ਖੇਤ ਨੂੰ ਖਾਣ ਲੱਗ ਜਾਵੇ, ਜਿੱਥੇ ਬਾਗ ਦਾ ਜਿਹੜਾ ਮਾਲੀ ਆ ਬੇਈਮਾਨ ਹੋਵੇ, ਜਿੱਥੇ ਬੇੜੀ ਦਾ ਜਿਹੜਾ ਮਲਾਹ ਏ ਉਹਦੇ ਅੰਦਰ ਹੀ ਧੋਖਾ ਆ ਜਾਵੇ, ਮੈਂ ਕਹੇ ਕਿਨਾਰੇ ਲਗਾਉਣੀ ਹੋਈ, ਜਿੱਥੇ ਲੋਕਾਂ ਦੇ ਵਿੱਚ ਪਿਆਰ ਤਾਂ ਨਾ ਹੋਵੇ, ਲੋਕਾਂ ਦੇ ਵਿੱਚ ਫੁੱਟ ਪਈ ਹੋਵੇ, ਲੋਕ ਆਪਸ ਵਿੱਚ ਹੀ ਲੜਦੇ ਹੋਣ। ਅਤੇ ਉਹਨਾਂ ਬਾਰੇ ਗੁਰੂ ਕੇ ਪਿਆਰਿਓ, ਫਿਰ ਜਿਹੜੀਆਂ ਸਰਕਾਰਾਂ ਹਕੂਮਤਾਂ ਨੇ, ਜਿਹੜੇ ਹਾਕਮ ਨੇ, ਉਹ ਕਦੇ ਵੀ ਇਨਸਾਫ਼ ਨਹੀਂ ਕਰਨਗੇ ਜਿੱਥੇ ਆਪਸ ਵਿੱਚ ਹੀ ਲੋਕ ਲੜਨ ਲੱਗੇ ਹੋਏ ਨੇ। ਇਹ ਜਰਨੈਲ ਸਿੰਘ ਅਰਸ਼ੀ ਦੀਆਂ ਲਾਈਨਾਂ। ਅੱਜ ਕਰੋੜੀ ਮੱਲ ਸੀ ਜੋ ਹਕੂਮਤ ਦਾ ਉਹਦੇ ਨਾਲ ਧੱਕਾ ਹੋਇਆ, ਉਹ ਜਾ ਰਿਹਾ ਤੁਰਿਆ, ਪਰ ਉਹਦਾ ਦਿਲ ਉਦਾਸ ਆ। ਸਾਰੀ ਸੰਗਤ ਜੱਥਾ ਸੀ ਜਿਹੜਾ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਪਹੁੰਚ ਗਿਆ। ਆਰਾਮ ਕੀਤਾ, ਸੰਗਤਾਂ ਨੇ ਇਸ਼ਨਾਨ ਕੀਤਾ, ਗੁਰੂ ਕਾ ਲੰਗਰ ਛਕਿਆ। ਜਦੋਂ ਸੇਵਾਦਾਰਾਂ ਤੋਂ ਪੁੱਛਿਆ ਵੀ ਗੁਰੂ ਮਹਾਰਾਜ, ਕਹਿੰਦੇ ਗੁਰੂ ਮਹਾਰਾਜ ਤਾਂ ਮਾਲਵੇ ਵੱਲ ਗਏ ਹੋਏ, ਜਿੱਥੇ ਨੇ ਉੱਥੋਂ ਚਾਲੇ ਪਾਏ, ਸ੍ਰੀ ਤਰਨ ਤਾਰਨ ਸਾਹਿਬ ਆ ਗਏ, ਉੱਥੇ ਦਰਸ਼ਨ ਇਸ਼ਨਾਨ ਕੀਤੇ ਅਤੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗਏ। ਇਉਂ ਦਰਿਆਵੋਂ ਪਾਰ ਕਰਦੇ ਹੋਏ ਗੁਰੂ ਕੇ ਪਿਆਰਿਓ ਮਾਲਵੇ ਦੀ ਧਰਤੀ 'ਤੇ ਆ ਗਏ। ਉਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ, ਸੁਧਾਰ ਨਗਰ ਹੈ ਮੁੱਲਾਂਪੁਰ ਦਾਖਿਆਂ ਦੇ ਕੋਲ, ਉਸ ਧਰਤੀ 'ਤੇ ਵਿਰਾਜਮਾਨ ਸਨ, ਉੱਥੇ ਭਾਗ ਲਾ ਰਹੇ ਸਨ। ਸੰਗਤਾਂ ਆਉਂਦੀਆਂ ਨੇ, ਦਰਸ਼ਨ ਦਾਰ ਕਰਦੀਆਂ ਨੇ। ਇਹ ਸਾਰਾ ਜੱਥਾ ਬਖਤਮਲ, ਦਿਆਲ ਚੰਦ, ਤਾਰਾ ਚੰਦ, ਇਹ ਸਾਰਾ ਜੱਥਾ ਇਹਨਾਂ ਮਸੰਦਾਂ ਦੀ ਅਗਵਾਈ ਦੇ ਥੱਲੇ ਉੱਥੇ ਪਹੁੰਚ ਗਿਆ। ਹੁਣ ਮੀਰੀ ਪੀਰੀ ਦੇ ਮਾਲਕ ਸਿਰ 'ਤੇ ਕਲਗੀ ਸੌਂਦੀ ਏ, ਮੀਰੀ ਪੀਰੀ ਦੀਆਂ ਕਿਰਪਾਨਾਂ ਜਿਹੜੀਆਂ ਪਹਿਨੀਆਂ ਹੋਈਆਂ ਨੇ, ਗੁਰੂ ਕੇ

ਪਿਆਰਿਓ ਅੱਗੇ ਚੋਬਦਾਰ ਖਲੋਤੇ ਨੇ, ਸਤਿਗੁਰੂ ਮਹਾਰਾਜ ਜੀ ਤੇ ਚੌਰ ਹੋ ਰਿਹਾ ਏ। ਜਦੋਂ ਮਹਾਰਾਜ ਦੇ ਕੋਈ ਦਰਸ਼ਨ ਦਾਰ ਕਰਦਾ ਏ ਉਹਨੂੰ ਭੁਲੇਖਾ ਪੈਂਦਾ ਏ ਕੁੱਲ ਦੁਨੀਆਂ ਦਾ ਮਾਲਕ ਇਸ ਧਰਤੀ ਤੇ ਆਪਦਾ ਦੀਵਾਨ ਸਜਾ ਕੇ ਬੈਠਾ ਏ। ਜਦੋਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਾਰ ਕਰਦੀਆਂ ਸੰਗਤਾਂ ਨਦਰੀ ਨਦਰ ਨਿਹਾਲ ਹੋ ਰਹੀਆਂ ਸਨ, ਆਹ ਜੱਥਾ ਸਾਰੇ ਪਹੁੰਚ ਗਏ ਨੇ। ਪਹਿਲਾਂ ਮਸੰਦ ਅੱਗੇ ਗਏ, ਉਹਨਾਂ ਨੇ ਜਾ ਕੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਤੇ ਆਖਿਆ ਦਾਤਾ ਸੱਚੇ ਪਾਤਸ਼ਾਹ ਜੀ, ਉਹ ਕਾਬਲ ਤੋਂ ਸੰਗਤ ਆਈ ਹੈ, ਉਹ ਤੁਹਾਡੇ ਦਰਸ਼ਨ ਮੰਗਦੀ ਹੈ। ਹੁਣ ਇਕੱਲਾ ਇਕੱਲਾ ਜਿਹੜਾ ਮਸੰਦ ਸੀ ਆਪਣੇ ਆਪਣੇ ਇਲਾਕੇ ਦੀ ਜਿਹੜੀ ਸੰਗਤ ਲੈ ਕੇ ਆਇਆ, 12,000 ਦੀ ਜਿਹੜੀ ਗਿਣਤੀ ਆ ਉਹ ਸਤਿਗੁਰੂ ਮਹਾਰਾਜ ਦੇ ਅੱਗੇ ਲਿਆ ਰਿਹਾ ਹੈ। ਸੰਗਤਾਂ ਆਉਂਦੀਆਂ, ਕੋਈ ਨੇਜ਼ੇ ਰੱਖਦਾ, ਕੋਈ ਢਾਲਾਂ ਰੱਖਦਾ, ਕੋਈ ਕਿਰਪਾਨਾਂ ਰੱਖਦਾ, ਕੋਈ ਰਸਦ ਪਾਣੀ ਰੱਖ ਰਿਹਾ ਅੱਗੇ ਸਤਿਗੁਰੂ ਮਹਾਰਾਜ ਦੇ ਅੱਗੇ। ਜਦੋਂ ਸਾਰੀ ਸੰਗਤ ਭੁਗਤ ਗਈ, ਹੁਣ ਕਰੋੜੀ ਮੱਲ ਦੀ ਵਾਰੀ ਆਈ, ਉਹ ਗੁਰੂ ਕਾ ਸਿੱਖ ਵੀ ਆ ਗਿਆ, ਉਹ ਵੀ ਅੱਗੇ ਹੋਇਆ। ਜਦੋਂ ਅੱਗੇ ਹੋ ਕੇ ਉਹਨੇ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਸੀਸ ਝੁਕਾਇਆ ਅਤੇ ਆਪਣਾ ਮੁੱਖ ਉਤਾਂਹ ਕੀਤਾ। ਉਹਨੇ ਸਤਿਗੁਰੂ ਮਹਾਰਾਜ ਵੱਲ ਜਦੋਂ ਵੇਖਿਆ, ਉਹਦੀਆਂ ਅੱਖਾਂ ਭਰੀਆਂ ਹੋਈਆਂ, ਟਿਪ ਟਿਪ ਕਰਦੇ ਹੰਝੂ ਜਿਹੜੇ ਡਿੱਗਣੇ ਸ਼ੁਰੂ ਹੋ ਗਏ। ਮਹਾਰਾਜ ਨੇ ਪੁੱਛਿਆ, ਸਿੱਖਾ ਗੁਰੂ ਨਾਨਕ ਦੇ ਦਰ 'ਤੇ ਆਇਆ ਏ, ਰੋ ਕਿਉਂ ਰਿਹਾ ਏ, ਦਿਲ ਕਿਉਂ ਹੌਲਾ ਕੀਤਾ ਏ। ਜਦੋਂ ਆਹ ਬੋਲ ਆਹ ਬਚਨ ਸਤਿਗੁਰੂ ਮਹਾਰਾਜ ਦੇ ਕੰਨੀ ਪਏ, ਉਹਦੀ ਤਾਂ ਭੁੱਬ ਨਿਕਲ ਗਈ। ਮਹਾਰਾਜ ਕਹਿੰਦੇ, ਸਿੱਖਾ ਰੋ ਨਾ, ਹੋਇਆ ਕੀ ਏ, ਖੁੱਲ ਕੇ ਦੱਸ। ਲੈ ਹੁਣ ਹਕੂਮਤ ਦੇ ਹਾਕਮ ਦਾ ਜਿਹੜਾ ਧੱਕਾ ਹੋਇਆ ਉਹ ਕਰੋੜੀ ਮੱਲ ਦੱਸਦਾ ਉਹਦੇ ਧੜਕਦੇ ਕਲੇਜੇ ਦੇ ਨਾਲ। ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਸੰਗਤ ਸਾਰੀ ਗੁਰੂ ਕੇ ਪਿਆਰੇ ਉਹ ਸਰਵਣ ਕਰ ਰਹੀ ਏ। ਉਸ ਕਰੋੜੀ ਮੱਲ ਨੇ ਆਖਿਆ, ਦਾਤਾ ਮੈਂ ਤਾਂ ਘੋੜਿਆਂ ਦੀ ਜੋੜੀ ਤੇਰੇ ਦਰ ਵਾਸਤੇ ਲੈ ਕੇ ਆ ਰਿਹਾ ਸੀ, ਮੇਰੇ ਨਾਲ ਧੱਕਾ ਹੋ ਗਿਆ ਲਾਹੌਰ ਦੇ ਵਿੱਚ, ਲਾਹੌਰ ਦਾ ਹਾਕਮ ਮੇਰੇ ਤੇ ਧੱਕੇਸ਼ਾਹੀ ਕਰ ਗਿਆ, ਖੋ ਕੇ ਲੈ ਗਿਆ ਘੋੜਿਆਂ ਦੀ ਜੋੜੀ ਮਾਲਕਾਂ। ਜੇ ਕੋਈ ਉਹਦੇ ਕਰੋੜਾਂ ਵੀ ਕੋਈ ਦਿੰਦਾ ਤਾਂ ਵੀ ਉਹਨਾਂ ਦੀ ਕੀਮਤ ਨਹੀਂ ਸੀ ਬਣਦੀ। ਕਰੋੜੀ ਮੱਲ ਦੀ ਉਹ ਦਾਸਤਾਨ ਨੂੰ ਢਾਡੀ ਜੱਥੇ ਤੋਂ ਇੰਜ ਸੁਣੇ।

ਹੁਣ ਤਾਂ ਕਮਜ਼ੋਰਾਂ ਦਾ, ਗਰੀਬ ਕਮਜ਼ੋਰ ਜਿਹੜੇ ਮਜ਼ਲੂਮ ਨੇ ਉਹਨਾਂ ਦਾ ਜਿਉਣਾ ਔਖਾ ਹੋ ਗਿਆ। ਸੱਚੇ ਪਾਤਸ਼ਾਹ ਹਕੂਮਤ ਦੇ ਹਾਕਮ ਵਿਗੜ ਚੁੱਕੇ ਨੇ, ਧੱਕੇਸ਼ਾਹੀ ਕਰਦੇ ਨੇ, ਰਾਹ ਰੋਕਦੇ ਨੇ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਕਰੋੜੀ ਮੱਲ ਨੂੰ ਕਹਿੰਦੇ, ਸਿੱਖਾ ਜੇ ਤੇਰੀ ਭਾਵਨਾ ਸੀ ਨਾ ਵੀ ਇਹ ਘੋੜੇ ਗੁਰੂ ਦੇ ਨੇ, ਤਾਂ ਤੂੰ ਇਹ ਸਮਝ ਲੈ ਇਹ ਘੋੜਿਆਂ ਦੀ ਜਿਹੜੀ ਜੋੜੀ ਆ ਉਹ ਗੁਰੂ ਦੇ ਦਰ ਤੇ ਪਹੁੰਚ ਗਈ। ਅਸੀਂ ਆਪੇ ਮੰਗਵਾ ਲਵਾਂਗੇ, ਗੁਰੂ ਕੇ ਲੰਗਰ ਚੱਲਦੇ ਨੇ, ਤੂੰ ਪ੍ਰਸ਼ਾਦਾ ਛਕ। ਕਰੋੜੀ ਮੱਲ ਨੂੰ ਸਤਿਗੁਰੂ ਮਹਾਰਾਜ ਜੀ ਨੇ ਦਿਲਾਸਾ ਧੀਰਜ ਦਿੱਤਾ ਏ, ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕ ਰਿਹਾ ਕਰੋੜੀ ਮੱਲ। ਆਓ ਗੁਰੂ ਕੇ ਪਿਆਰਿਓ, ਇੱਥੋਂ ਮਹਾਰਾਜ ਅੱਗੇ ਹੋਰ ਮਾਲਵੇ ਦੀ ਧਰਤੀ, ਜਿੱਥੇ ਅੱਜ ਭਾਈ ਰੂਪਾ, ਉਸ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਪਹੁੰਚਦੇ ਨੇ। ਮੀਰੀ ਪੀਰੀ ਦੇ ਮਾਲਕ ਨੇ, ਗੁਰੂ ਨਾਨਕ ਦੇ ਦਰ ਨੇ, ਕਿਵੇਂ ਸੰਗਤਾਂ ਜੋ ਵੀ ਗੁਰੂ ਨਾਨਕ ਦੇ ਦਰ ਵੱਲ ਆ ਰਹੀਆਂ ਸੀ, ਜੇ ਕੋਈ ਵਿਗੜਿਆ ਤਿਗੜਿਆ ਹਾਕਮ ਉਹਨਾਂ ਦਾ ਰਾਹ ਰੋਕਦਾ, ਸਤਿਗੁਰੂ ਮਹਾਰਾਜ ਦੇ ਸਿੱਖਾਂ ਨੇ ਉਹਨਾਂ ਨੂੰ ਸਬਕ ਸਿਖਾਏ ਨੇ। ਗੁਰੂ ਮਹਾਰਾਜ ਹਮੇਸ਼ਾ ਮਜ਼ਲੂਮਾਂ ਦੀ, ਗੁਰੂ ਨਾਨਕ ਦਾ ਦਰ ਧਿਰ ਬਣਿਆ ਏ। ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਦਾਤਾ, ਜੋ ਮਹੀਨੇ ਦੀ ਸ਼ੁਰੂਆਤ ਹੋਈ ਸਾਰਿਆਂ ਦੇ ਲਈ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਅਤੇ ਸਾਨੂੰ ਸਤਿਗੁਰੂ ਗੁਰੂ ਮਹਾਰਾਜ ਦੇ ਨਾਲ ਜੋੜ ਕੇ ਰੱਖੇ, ਕਿਉਂਕਿ ਜੁੜਨਾ ਹੀ ਜ਼ਿੰਦਗੀ ਏ। ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਬਣੇ, ਇਹ ਅਰਦਾਸ ਬੇਨਤੀ ਆ ਜੀ। ਆਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ। ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉ ਨਿਧਾਵੈ ਧਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾਜ ਸਦਕਾਜ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰਾਖੀ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਅੱਸੂ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਸਤਿਗੁਰ ਜੀਓ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਸਵੇਰ ਤੋਂ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ ਹੈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਸਤਿਗੁਰ ਜੀ ਮਾਇਆ ਹਾਜ਼ਰ ਹੋਈ ਹੈ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸੁਖਦੇਵ ਸਿੰਘ ਪਰਿਵਾਰ ਵੱਲੋਂ ਸਤਿਗੁਰ ਜੀ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਸਰਦਾਰ ਦਵਿੰਦਰ ਸਿੰਘ ਜੀ ਸਮੂਹ ਪਰਿਵਾਰ ਸਰਦਾਰ ਦਲਜੀਤ ਸਿੰਘ ਜੀ ਥਾਂਦੀ ਗੁਰਿੰਦਰ ਸਿੰਘ ਮਾਨ ਸਰਦਾਰ ਭੁਪਿੰਦਰ ਸਿੰਘ ਜੀ ਹਰਿੰਦਰ ਸਿੰਘ ਮਠਾਰੂ ਸਮੂਹ ਪਰਿਵਾਰਾਂ ਅਤੇ ਬੇਅੰਤ ਸੰਗਤਾਂ ਨੇ ਸਤਿਗੁਰ ਜੀਓ ਸੇਵਾਵਾਂ ਕੀਤੀਆਂ ਹਨ ਸਭ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਸਤਿਗੁਰ ਜੀ ਆਉਣ ਵਾਲਾ ਸਮਾਂ ਸਭ ਸੰਗਤਾਂ ਦਾ ਚੜ੍ਹਦੀ ਕਲਾ ਦਾ ਬਤੀਤ ਕਰਾਉਣਾ ਜੀ ਸਭ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰ ਜੀਓ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਭ ਨੂੰ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਹਰ ਮੈਦਾਨੇ ਫਤਿਹ ਕਰਨੀ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਲੈ ਕਰਕੇ ਸਭ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ਼।

ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਜਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਰਨ ਕੋ ਹੋਏ ਜਾਤੇ ਤੇਰੇ ਨਾਇ ਵਾਸਾ।

ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ

ਕਟਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੀ ਸਦਾ ਸਦਾ ਰੰਗ ਮਾਣ ਵਾਹਿਗੁਰੂ।

ਕਾਤ ਕਾਤ ਕਥੀ ਕੋਟੀ ਗੁਰ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਦਰ ਕਾਹੀ ਕਾਹੇ ਹੁਕਮੀ ਹੁਕਮ ਜਲਾਏ ਰਾਹੁ ਨਾਨਕ ਵੀ ਸਾਹਿਬੇ ਪਰਵਾਹੁ ਸਾਚਾ ਸਾਹਿਬ ਸਾ

ਕੇ ਨਾਇ ਕਰੀ ਜੇਤੀ ਸਰਠ ਪਾਈ ਵੇਖਾ ਮਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕਾ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨਾ ਜਾਇ ਜੇ ਜੁਗਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਤ ਨੂੰ ਪੁੱਛੈ ਕੇ

ਵਿਕਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਸ ਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਰ ਬਾਪ ਕਾ ਨਾ ਸੁਣਿਆ ਸਤਸੰਦੋ ਗਿਆਨ ਸੁਣਿਆ।

ਗੁਰ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੂਰ, ਅਸੰਖ ਜੂਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੂਰਾ, ਅਸੰਖ ਗਾਲ ਵੜ ਹੱਤਿਆ ਕਮਾਏ, ਸੰਖ ਪਾਪੀ ਪਾਪ ਕਰ ਜਾਹੇ।

ਕਰੀ ਨਾਮ ਕਰੀ ਸਲਾਹ ਅੱਖਰੀ ਗਿਆਨ ਗੀਤ ਗੁਣ ਗਾਏ ਅੱਖਰੀ ਲਿਖਣ ਬੋਲਣ ਮਾਣ ਅੱਖਰਾਂ ਸਿ ਸੰਜੋ ਖਾਨ ਜਿਨੇ ਲਿਖੇ ਦਸਰਨਾਈ ਨੇ ਫਰਮਾਏ ਤਿਮਦੇ ਪਾਏ

ਮਨ ਚਾਹੂ ਕਮਨ ਸੁਵੇਲਾ ਮੁਕਤਾ ਕਮਨ ਕਮਨ ਸੇਤਾ ਕਮਨ ਵਾਰ ਕਮਨ ਸਿਰ ਉੱਤੀ ਮਾਹੂ ਕਮਨ ਜਿਤ ਹੁਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੂੰ ਲੇ ਪੁਰਾਣ ਮੁਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ ਜਾਂ ਕਰਤਾ।

ਸੁਰਤਨ ਪਾਈਆ, ਨਦੀਆਂ ਤੈ ਵਹਾ ਪਵੈ ਸਮੁੰਦਰ ਜਾਣੀਐ, ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲਣਾ ਹੂਮ ਨੀ ਜੇ ਤੈ ਮਨੋ ਨ ਵੀਸਰੈ, ਅੰਤਰ ਸਿਵਤੀ ਕਰਨੇ ਅੰਤੇ ਅੰਤਰ ਕਰਨ ਦੇ ਨੇ, ਅੰਤੇ ਅੰਤਰ ਵੇਖਣ ਸੁਣਨ, ਅੰਤੇ ਅੰਤਰ ਜਾਪੈ ਕੈ ਮਨ ਮੰਤ, ਅੰਤਰ ਜਾਪੈ ਕੀਤਾ ਆਕਾਰ, ਅੰਤਰ ਜਾਪੈ ਪਾਰਾ ਵਾਰ, ਅੰਧਕਾ ਕੇਤੇ ਬਿਰਲਾਏ ਤਾਂ ਕਈ ਅੰਦਰ ਪਾਏ ਜਾਏ, ਇਹੋ ਅੰਦਰ ਜਾਣਾ ਕੋਵੇ ਬਹੁਤਾ ਕੀਆ ਬਹੁਤਾ ਹੋਵੇ, ਵੱਡਾ ਸਾਹਿਬ ਉੱਚਾ ਥਾਓ ਉੱਚੀ ਬੜੀ ਉੱਚਾ ਨਾਓ, ਇਹ ਬੜੀ ਉੱਚਾ ਹੋਵੇ ਕੋਵੇ ਤੇ ਸੁੱਚਾ ਕਉ ਜਾਣ ਸੋਵੇ, ਜੀ ਬੜੇ ਆ ਜਾਣੇ ਆ ਪਾਪ ਨਾਨਕ ਦਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲਾਂ ਤੋਂ ਆਏ, ਕਿਤੇ ਮੰਗਾ ਜੂਦਾ ਪਾਰ, ਕਿਤੇ ਗਣਤ ਨਹੀਂ ਵਿਚਾਰ, ਕਿਤੇ ਹੱਥ ਟੈ ਵਿਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਾ ਖਾਹੀ ਖਾਹੀ, ਕਿਤਿਆਂ ਧੂਪ ਸਰਮਾਰ, ਏ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣਾ ਹੋਏ, ਹੋ ਰਿਹਾ ਆਖਣ ਸਕਾ ਕੋਏ, ਜੇ ਕੋ ਖਾਏ ਗਏ ਆਖਣ ਪਾਏ, ਉਹ ਜਾਣਾ ਜਿੱਦੀਆਂ ਮੁਇ ਖਾਏ, ਆਪੇ ਜਾਣਾ ਆਪੇ ਦੇ ਆਖ ਹੈ, ਸੇ ਭੇ ਗਈ ਕੇ

ਵਿਸ਼ਨੂੰ ਸਦਾ ਸਵਾਰੀ ਗਾਵੈ ਦੇ ਦਸਨ ਬੈਠੇ ਦੇਵ ਦੇ ਅੰਦਰ ਡਾਲੇ ਗਾਵੈ ਸਿੱਧ ਸਮਾਧੀ ਅੰਦਰ ਕਾਮ ਅਨੁਸਾਰ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਨ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਕਾਮ ਅਛ ਪਿਆਲੇ ਗਾਵਨ ਰਤਨੀਆਂ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵੈ ਜੂਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤੁਦਨੋ ਗਾਵੈ ਜੂਤਰ ਬਾਮਨ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਕਾਮਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿੰਨੇ ਪਾਈ

ਕੜਕੜ ਵਾਜਾਂ ਨਾਦ ਆਪਣਾ ਨਾਥੀ ਸਮਝਾ ਕੀ ਰਿਸਰੇ ਵਰਾ ਸਾਧ ਸੰਯੋਗ ਬੇਯੋਗ ਦੇਕਾ ਚਲਾਵੈ ਲੇਖੇ ਆਵੈ ਭਾਗ ਆਦਿ ਸਤ ਸਹਿ ਆਦਿ ਸਿਆਦਨ ਨਰਾਦਨ ਆ ਜੁਗ ਜੁਗ ਏਕ ਬੇਸ ਏਕਾ ਮਾਈ ਜੁਗਤ ਬਿਆਈ ਤਨ ਜੇਲੇ ਪ੍ਰਮਾਣ ਸੰਸਾਰੀ।

ਭੰਡਾਰ ਜੋ ਕਿਛ ਪਾਇਆ ਸੋਏ ਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਿਆਦੇਸ਼ ਆਦਿ ਨੀਂਦਾ ਨਾਦ ਨਾ ਜੁਗ ਜੁਗ ਏਕ ਵੇ ਇੱਕ ਦੂਜੀ ਪਾਉ ਲੱਖ ਹੋਏ ਲੱਖ ਮੈਂ ਲਖਵੀਸ਼

ਰਾਤੀ ਰੁੱਤੀ ਥਿੱਤੀ ਮਾਰ ਭਵਨ ਬਾਣੀ ਅਗਨੀ ਪਾਤਾ ਤੇਵੇ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀਆ ਜੁਗਤ ਕੇ ਰੰਗ ਤਨਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੁੱਚਾ ਆਪ ਸੁੱਚਾ ਦਰਬਾਰ ਤਿੱਥਾ ਸੋਹਿਣਾ ਪੰਜਰਵਾ ਨਦਰੀ ਕਰਮ ਭਵਾਨੀ ਸਾਨ ਕੱਟ ਪਕਾਈ ਉੱਥੇ ਪਾਈ ਨਾਨਕ ਗਿਆ ਜਾਪਾ ਜਾਏ।

ਕੀਤੀਆਂ ਸੁਰਤੀ ਸੇਵਾ ਕੀਤੀ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਨੂਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜਤ ਘੜੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੂ ਕਹਿ ਪਿਛੈ ਪਛਤਾਏ ਤਿੱਥਾ ਕੜੀਏ ਸੁਰਤ ਮਤ ਮਨ ਬੁੱਧ ਤਿੱਥਾ ਕੜੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਰ ਮਹਾਂਬਲ ਸੂਰ ਤਨਮੈ ਰਾਮ ਰਿਆ ਪ੍ਰਭੂਰ

ਸੱਚਾ ਭਗਤ ਵਸੇ ਕੇ ਲੋਆ ਕਰੇ ਅਨੰਦ ਸੱਚਾ ਮਨਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨੰਦਰ ਨਿਹਾਲ ਤਿੱਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ।

ਸਾਹੀ ਦਸਵੀਂ ਛਪੈ ਸ਼ੰਦੁ ਪ੍ਰਸਾਦ ਚੱਕਰ ਚੀਨਿਆ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿਣ ਸਖਤ ਕਿਹੇ ਅਚਲ ਮੂਰਤੀ ਅਨੁਭਵ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ

ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰ ਆਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸਵੇਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਬੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਦਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਦਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੂਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਾਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵੈ ਨਮਸਤੰ ਅਪੀਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗੌਨੇ ਨਮੋ ਸਰਾਪੌਨੇ ਨਮੋ ਸਰਬਰੰਗੇ ਨਮੋ ਸਰਾਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬਸੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬਸੁਖੰ ਨਮੋ ਸਰਾਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੁਗ ਭੋਗੇ ਨਮੋ ਸਰਬਦਿਆਲ।

ਛੰਦ ਨਮੋ ਸਰਵਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵ ਗਾਉਣੇ ਨਮੋ ਸਰਵਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ।

ਵਰੰ ਪਰਮ ਸਿੱਧੇ ਨਮੋ ਰਾਜੇਸ਼ ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋ ਜੁਗੇਸ਼ ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਜਦਾਰੰ ਸਰਵੰ ਵਰਣਾਸੀ ਆਨੂਪੇ ਆਰੂਪੇ ਸਮਸਤੰ ਨਿਵਾਸੀ

ਸਿਧਾਤਾ ਦਿਆਲੰ ਅਸ਼ਿਰਦੀਆ ਪਿਰਦੀਆ ਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੀਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੇਸੈ ਬੇਸੈ ਭੁਜੰਗ ਬ੍ਰਿਆਰ ਛੰਦ ਅਗਾਦੇ ਆਬਾਦੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀਨ ਦਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਾਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਬ੍ਰੀਤ ਬ੍ਰੀਤੇ ਨਮੋ ਰੋਗ ਰੋਖੇ ਨਮੋ ਸੋ ਸੋਖੇ ਨਮੋ ਸਰਬਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨੰਗ ਨਮੋ ਬ੍ਰਹਮਤਾਨੰ ਨਮੋ ਸਰਾ ਮੰਤਰੰਗ ਨਮੋ ਸਰਬਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਬਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆ ਬੀਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਵਾਸੀ ਚਰਪਣ ਛੰਦ ਵਾ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੇ ਅਚਲ ਰਾਜੀ ਅਟਲ ਸਾਜੀ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬਾਂ ਭੇਵੰ।

ਪੁਰਖ ਦੇਸ਼ ਧਰਮ ਤਾਂ ਸੁਭਰਮ ਰਹਿ ਭੂਤ ਲਖ ਬੇਸਾ ਅੰਗਰਾ ਨਰੰਗ ਜਾਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਪੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਗਨ ਸਦੇ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦਨ ਵਸੂਤ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਏਕ ਅਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਤੀਨ ਪੇਖਾ ਸਰਬ ਸ਼ਾਹ ਨਾ ਜਾਣਹੀ ਜੈ ਰੂਪ ਰੰਗਾਰੇਕ ਪਰਮ ਵੇਦ ਪੁਰਾਣ ਜਾਕੇ ਨੇਤ ਪਾ ਨੇਤਾ ਕੂੜ ਸਿਮਰਾਂ ਸ਼ਾਸਤਰ ਨਾਇਆ ਵੀ ਵਚੇਤਾ ਮਧੁ ਭਾ

ਆਦੁਤ ਪ੍ਰਚੰਡ ਮਿਰਗਦ ਆਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨੰਡਿਆ ਅੰਡਨ ਬਾਡਿਆ ਚਾਚਰੀ ਸ਼ਾਂਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਆਕਾਮੇ ਭੁਜੰਗ ਪ੍ਰਿਆਰ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਭਰਮੰ ਨ ਪਿੱਤਰਾ ਨ ਕਰਮੰ ਨ ਕਾਏ ਅਜਨਮੰ ਅਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰ ਪ੍ਰਥੀਸੈ ਆਦੀਸੈ ਆਦ੍ਰਿਸੈ ਆਕ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕਾ ਕੇ ਆ ਦਿੱਤ ਸੋਕਾ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਅਸ਼ੋਕ ਵਰਣੈ ਕੇ ਸਰਬਾਯ ਵਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਾਵ ਅਨੂਪੈ ਕੇ ਆਦ ਅਧੀਮ ਹੈ ਕਿ ਆਪ ਭੀਮ ਹੈ ਕਿ ਚਿਤਰੰਗ ਬਹੀਨਾ ਕੇ ਕਹਿ ਕੇ ਰੋਜੀ ਰਜਾ ਕੈ

ਕੇ ਰਾਜ ਕਰ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵੱਤਰ ਮਾਨਿਆ, ਕੇ ਸਰਵੱਤਰ ਦਾਨਿਆ, ਕੇ ਸਰਵੱਤਰ ਗਾਉਣੇ, ਕੇ ਸਰਵੱਤਰ ਭਾਉਣੇ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਬੇਸਾ, ਕੇ ਸਰਵੱਤਰ ਰਾਜਾ, ਕੇ ਸਰਵੱਤਰ ਸਾਜਾ, ਕੇ ਸਰਵੱਤਰ ਦੀਨਾ, ਕੇ ਸਰਵੱਤਰ ਲੀਨਾ, ਕੇ ਸਰਵੱਤਰ ਜਾਹੋ, ਕੇ ਸਰਵੱਤਰ ਪਾਹੁ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਬੇਸਾ, ਕੇ ਸਰਵੱਤਰ ਕਾਲਾ, ਕੇ ਸਰਵੱਤਰ ਪਾਲਾ, ਕੇ ਸਰਵੱਤਰ ਹੰਤਾ, ਕੇ ਸਰਵੱਤਰ ਗੰਤਾ, ਕੇ ਸਰਵੱਤਰ ਭੇਖੀ, ਕੇ ਸਰਵੱਤਰ ਭੇਖੀ, ਕੇ ਸਰਵੱਤਰ ਕਾਜਾ, ਕੇ ਸਰਵੱਤਰ ਰਾਜਾ, ਕੇ ਸਰਵੱਤਰ ਸੁਖਾ, ਕੇ ਸਰਵੱਤਰ ਭੁੱਖਾ, ਕੇ ਸਰਵੱਤਰ ਤ੍ਰਾਣ, ਕੇ ਸਰਵੱਤਰ ਪ੍ਰਾਣ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਬੇਸਾ, ਕੇ ਸਰਵੱਤਰ ਮਾਨਿਆ, ਸਦਾ ਵਰਧਾਨਿਆ, ਕੇ ਸਰਵੱਤਰ ਜਾਪਿਆ, ਕੇ ਸਰਵੱਤਰ ਥਾਪਿਆ, ਕੇ ਸਰਵੱਤਰ ਭੰਨ, ਕੇ ਸਰਵੱਤਰ ਮਨ, ਕੇ ਸਰਵੱਤਰ ਇੰਦਰ, ਕੇ ਸਰਵੱਤਰ ਚੰਦਰ, ਕੇ ਸਰਬੰ ਕਲੀਮ, ਕੇ ਪਰਮੰ ਫਹੀਮ, ਕੇ ਆਕਲ ਅਲਾਮ, ਕੇ ਸਾਹਿਬ ਕਲਾਮ, ਕੇ ਹੁਸਨਲ ਵਜੂ ਹੈ, ਤਮਾਮਨ ਰੁਜੂ ਹੈ, ਹਮੇਸ਼ਰ ਸਲਾਮ, ਸਰੀ ਕਦਮ ਦਾਮ, ਗਨੀਮਲ ਸ਼ਿਕਸਤੇ, ਗਰੀਮਲ ਬਰਸਤੈ, ਬਿਲਦਲ ਮਕਾਨਾ, ਜਮੀਂਦਰ ਜਮਾਨਾ,

ਅੰਗਾਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਭਾਦੇ ਅਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਭਾਨੁਰਾਗੇ ਤ੍ਰੇ ਭੁਗਤ ਸਰੂਪ ਹੈ ਸਿਜ ਹੈ ਸ਼ੂਧ ਹੈ ਕੇਂਦਰਕੰ ਵਰਣਾਸੈ ਪ੍ਰਿਥੀਆ ਪ੍ਰਭਾਸੈ

ਆਜ਼ਾਦ ਹੈ ਚਰਪੜ ਛੰਦ ਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮਾ ਸਰਬੰ ਧਰਮਾ ਸਰਬੰ ਜੁਗਤਾ ਸਰਬੰ ਮੁਕਤਾ ਰਿਸ਼ਾਵਲ ਸੰਤ ਵੈ ਪ੍ਰਸਾਦ ਨਮੋ ਨਰਕਨਾਸੀ ਸਦਾਵੰ ਪ੍ਰਕਾਸੀ ਅਨੰਗੰ ਸਰੂਪੇ ਅਭੰਗੰ ਬਿਬੂਦੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬਿਬੂਦੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਨ ਪੁੱਤਰ ਨ

ਰਾਜਾ ਕਰੀਮ ਹੈ ਕਿ ਰਾਜ ਕਰ ਰਹੀਮ ਹੈ, ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ, ਕਰੀਮੁਲ ਕਮਾਲ ਹੈ ਕਿ ਹਸਨ ਜਮਾਲ ਹੈ, ਗਰੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ, ਹਰੀਫੁਲ ਸ਼ਿਕਨ ਹੈ ਰਾਸਲ ਫਿਕਨ ਹੈ, ਕਲੰਕੰ ਬਰਣਾਸ ਹੈ ਸਮਸਤਲ ਨਿਵਾਸ ਹੈ, ਗੰਜਲ ਗਨੀਮ ਹੈ ਰਜਾਏ ਕਰੀਮ ਹੈ, ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ, ਕਿ ਨਰਕੰ ਬਰਣਾਸ ਹੈ ਬਹਿਸਤਲ ਨਿਵਾਸ ਹੈ, ਕਿ ਸਰਬਲ ਦਵਨ ਹੈ ਮੇਸਲ ਲਵਨ ਹੈ, ਤਮਾਮਨ ਤਮੀਜ ਹੈ ਸਮਸਤਲ ਜੀਜ ਹੈ, ਪਰਮ ਪਰਮੀਸ ਹੈ ਸਮਸਤਲ ਦੀਸ ਹੈ, ਅਦੇਸਲਾ ਲੇਖਾ ਮੇਸਲਾ ਭੇਖਾ, ਜਮੀਂਦਰ ਜਮਾ ਹੈ ਮੀਕੁਲ ਮਾਂ ਹੈ, ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸੁਭਾਸ ਹੈ, ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ, ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ ਮਿੱਤੋ ਅਭੰਗ ਹੈ, ਮਧੂ ਭਾਰ ਸ਼ੰਤ ਪ੍ਰਸਾਦ ਮੌਨ ਮਨ ਬਰਨਾ ਗੁਣਗਣ ਮਦਾਮ, ਅਰਬਰਿਆ ਗੰਜ ਹਰਨਾ ਪ੍ਰਬੰਜ, ਅਨ ਗਨ ਬਰਨਾ ਮਨਮਾ ਸਲਾਮ, ਹਰਨਰਿਆ ਖੰਡ ਬਰਨਰਿਆ ਮੰਡ, ਅਨ ਭਵ ਅਨਾਸ ਮਨ ਮਨ ਪ੍ਰਕਾ, ਗੁਣਗਣ ਬਰਨਾ ਜਲ ਥਲ ਮਦਾਮ, ਅਨਸ਼ੇਜੇ ਅੰਗ

ਮੰਤਰ ਮੰਤਰੀ ਨਮੋ ਧਿਆਨ ਧਿਆਨੀ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੀ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਮੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂਆ ਨਾਸ ਕਾਸ ਗੰਜਾ ਪੰਜਾ ਲੱਖ ਪੱਖ

ਲੇਖੇ, ਆਕਰਮੰ ਆਪਰਮੰ ਆਗੰਜੇ ਆ ਲੇਖੇ, ਭੁਜੰਗ ਬਰਿਆਰ ਛੰਦ ਨਮਸਤਲ ਬਰਨਾਮੇ ਸਮਸਤਲ ਬਰਨਾਸੇ, ਅਗੰਜਲ ਅਨਾਮੇ ਸਮਸਤਲ ਨਿਵਾਸੇ, ਨਿਰਕਾਮੰ ਵਿਭੂਤੇ ਸਮਸਤਲ ਸਰੂਪੇ, ਕੋਕਰਮੰ ਬਰਨਾਸੀ ਸੁਧਰਮੰ ਵਿਭੂਤੇ ਸਦਾ ਸਿਦਾਨੰ ਸਤਰੰਗ ਬਰਨਾਸੀ।

ਸਵਈਏ ਸਰਾਵਗ ਸੁਥ ਸਮੂਹ ਸਜਾਨ ਕੇ ਦੇਹ ਪਰਿਉ ਕਰ ਜੁਗ ਜਤੀ ਕੇ ਸੂਰ ਸਰਾਧਨ ਸੁਧ ਸੁਰਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੂਨ ਦੇਖੀਅਤ ਪ੍ਰਾਂ ਪਤੀ ਕੇ ਸ਼੍ਰੀ ਭਗਵਾਨ ਕੇ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਗੁਰੰਗ ਸਿਕੂ ਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਨਿਆਮਤ ਨਿਆਮਤ ਸੀਸ ਨ ਜਾਤ ਵਿਚਾਰੇ ਏਤੇ ਪੈ ਤੌਕਾਂ ਪੈ ਭੂਪਤ ਅੰਤ ਕੋ ਨੰਗੇ ਹੀ ਪਾਏ ਬਦਾਰੇ ਜੀਤ ਫਿਰਾ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਦਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀਮਾ ਨੇਕ ਵਸੀਕਾ

ਸ਼੍ਰੀ ਭਗਵਾਨ ਭਜੇ ਮਨ ਭੂਪਤ ਏਕ ਰਤੀ ਮਨ ਏਕ ਨ ਲੇਖਾ ਸੋਧਾ ਸੇ ਪਹਾਦਰੰਦ ਪਾਸੋ ਸਾਹ ਸੁਨਾਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹ ਲੈਂਗੇ ਤੂਰਾ ਰੀਨ ਮਰੂਰਮ ਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਸ਼੍ਰੀ ਭਗਵਾਨ ਕਿਰਪਾ ਬਿਨ ਦਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਬਣੇ ਮਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ ਤੋਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਕਾੜੇ ਕੜਾਨ ਕੇ ਤੋੜਨਾ।

ਭਗਵਾਨ ਵਧੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਧਨ ਭਾਪਨ ਗੇ ਬਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਧਰਾਤਬ ਜੌਨ ਤਰੜੋ ਕੋ ਰਾਜ ਕਰਾਂਗੇ ਕੋਟ ਸ਼ਨਾਨਗ ਜਾਦਿਕ ਦਾਨ ਨੇ ਸਵੰਬਰ ਸਾਜ ਬਰੇਂਗੇ ਬ੍ਰਹਮ ਇਹ ਸਰਬ ਵਿਸ਼ਨ ਸੱਚੀ ਪਤ ਅੰਤ ਫਸੈ ਜੰਫਾ ਬਰੇਂਗੇ ਜੀ ਨਰ ਸ਼੍ਰੀ ਪਰ ਕੇ ਪ੍ਰਸਹੈ ਭਗਤੀ ਨਰ ਫਿਰਣਾ ਦੇਹ ਤਰੇਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤਿਆਂ ਲਗਾਇਓ

ਅਸੀ ਸੁਭਾ ਸਭ ਤਾਇਉ ਸਾਚ ਕਹੂੰ ਸੁਣ ਲਿਓ ਸਭ ਜਨ ਪ੍ਰੇਮ ਕੀ ਆਉ ਤਨਹੀਂ ਪ੍ਰਭਾਇਉ ਕਾਹੂ ਲੈ ਪਾਹਨ ਬੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰ ਵਾਚੀ ਦਿਸਾ ਮੈਂ ਕਾਹੂੰ ਪਛਾਂ ਕੋ ਸੀ ਸੁਣਵਾਇਓ ਕੋ ਬਤਾਨ ਕੋ ਪੂਜਤ ਹੈ ਪਸ਼ਕੂ ਮੇਰੇ ਤਾਨ।

ਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅੱਛਾ ਨਹੀਂ ਕਰਦਾ ਕਰੀਆ ਸਭਾ ਰਣ ਗਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈਂ ਛਾੜ ਕੋਈ ਔਰ ਨ ਤਿਆਉ ਜੋ ਬਾਹਰ ਚਾਹੁ ਸੁਦਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁੰਚਨ ਸਤਰ ਹਮਾਰੇ ਮਾਰੀਆ ਆਪ ਹਾਦਾ ਮੁਦੇ ਮਰੀਆ ਮਨਨ ਕਾਲ ਕਾਤਰਾ ਨਮਰੀਆ ਉਜ ਸਦਾ ਹਮਾਰੇ ਪੱਛਾ ਸ੍ਰੀਆ ਤੁਜੋ ਕਰੀਓ ਰੱਛਾ ਰਾਹ ਲੈ ਉਮੇ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ।

ਕਾਲਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦੈਨ ਜਚਨ ਬਜਾਇਓ ਆਦਿ ਅੰਤੀ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਗਦੀਆ ਸਤਰਨ ਕੋ ਪਾਲਮੋ ਬਦ ਕੀ ਆਕੜ ਕੜ ਕੀ ਅੰਦਰ ਕੀ ਜਾਂਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰਿਆ ਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਦਨ ਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕੀ ਪੀਰ ਪਛਾਣਾ ਕੜ ਕੜ ਕੀ ਪੜ ਪੜ ਕੀ ਜਾਣਾ ਜਬਦ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਦਬਦੀ ਅਪਾਰਾ ਜਮ ਆ ਕਰ।

ਨਿਰਭਾ ਸੰਗਰ ਕੈਠਾ ਸਿਗਰੀ ਸਿਹਤ ਦਿਖਾਏ ਅਚੰਭਵਾ ਜੁਗਾ ਸਰੂ ਸੁਅੰਭਵ ਅਵਰਸ਼ਾ ਮੇਰੀ ਤੁਮ ਕਰੋ ਸਿੱਖਿਓ ਵਾਰ ਆਸਿਕ ਸੰਗਾਰੂ ਦੁਸ਼ਟ ਜਤੇ ਉਠਵਦ ਉਦਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆ ਤੁਮਤਾ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤਾ ਵੇ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਰ ਕੋ ਇੱਕ ਬਾਰ ਤਿਆਏ ਹੈ।

ਪ੍ਰੀਤ ਮੈਂ ਸ਼ਰਨ ਦਿਹਾਰੀ ਆਪ ਹਾਦਾ ਲਿਹੂੰ ਬਾਰੀ ਸਰਬ ਠਾਰ ਮੋਹ ਸੁਹਾਈ ਦੁਸ਼ਟਾ ਦੁਖ ਦੇ ਲਿਹੋਂ ਬਚਾਈ ਕਿਰਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਿਰਬੈ ਸਗਲ ਦੇ ਕੁਰਤਾ ਦੁਸ਼ਟ ਦੁਖੀਨ ਕੋਸ਼ਾ ਕਰਤਾ ਸ਼੍ਰੀ ਆ ਦੂਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਬਾਂਸ ਬਲ ਬਾਵੈ ਸੋਈ ਦੂਨੰਦ ਸਾਹਿਬ ਆਬਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ।

ਚੌ ਬਾਈ ਸੰਬਦ ਸਤਰਾ ਸਾਹਿਬ ਉਨੰਜਾ ਅਰਧ ਸਾਹਿਬ ਹੁੰਦੀਨ ਕਹਿਜਾ ਭਾਦਰਵ ਸੁਧੀ ਅਸ਼ਟਮੀ ਰਾਵਾਰਾ ਧੀ ਸਤਰ ਦਾ ਗ੍ਰੰਥ ਸੁਧਾਰਾ ਸਵਈਆ

ਸਿਆਜਨ ਪੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖਮਨ ਆਵ ਸਿਆਜਨ ਈਸ਼ਾ ਸਾਹਿਬ ਜਾਈਆਂ। ਸਦਾ ਗੁਰਬਾਣ ਕੀਤਾ ਗੁਰੂ ਮਿੱਟੋਂ ਦਿਸਦੀਆਂ ਮਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਕਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ, ਪੰਜ ਦੂਤਰ ਵਸ ਕੀਤੇ ਕਾਲ ਕੰਡਕ ਮਾਰਿਆ, ਤੁਰ ਕਰਮ ਪਾਇਆ।

ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਾ ਨੰਜਨ ਸਾਰਿਆ, ਅੰਦਰੋਂ ਨਿਰਕਾ ਮੋਹ ਤੁੱਟਾ, ਗੰਗਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨਮ ਪਾਵੈ,

ਜਿੰਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਕਥਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੀਣੀ ਕੇ ਦੁਆਰੈ ਪਾਈਐ ਧਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਨੇ ਪਾਈਐ ਹੁਕਮ ਨੇ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੂ ਨਿਰਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਹਿੰਦਾ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ

ਜਦ ਅੰਤ ਪਛੋਂ ਤਾਈਆ ਸਤ ਗੁਰੂ ਕਾ ਉਪਦੇ ਸੁਣੂ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ।

ਜਾਣ ਏ ਜੀਅ ਜੰਦ ਸਭ ਖੇਲ ਦੇ ਰਾਖਾ ਕੁਆ ਵਖਾਣਾ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੂਰ ਨਾਰ ਮੁਨ ਚਰੀ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਾ ਤੁਧ ਪਾਏ ਵੇ ਪ੍ਰਸ਼ਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਮੱਲਾ ਪਾਇਆ ਕਹਿ ਨਾਨਕ ਜਿਸਨੁ ਆਤ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਹ ਨਿਰਾਲੀ

ਆਖਰੇ ਹੋ ਤਿੱਕੀ ਵਾਲ ਹੁਣ ਕੀਏ ਤਮਾਰਗ ਜਾਣਾ। ਗੁਰਪ੍ਰਸਾਦੀ ਜਨੀਆ ਤਜਿਆ ਹਰਵਾਸਨਾ ਸਮਾਣੀ ਕਹਿ ਰਾਮ ਚਾਰ ਭਗਤਾਂ ਜੁਗਾਂ ਜੁਗ ਨਿਰਾਲੀ।

ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ, ਜੰਤਰ ਹੋਂ ਲਿਖਿਆ ਆਇਆ।

ਸੇਜਨਾ ਜਿੰਨੀ ਹਰਦਿਆਇਆ ਹਰ ਧਿਆਇਆ ਪਵਿੱਤ ਹੋਵੇ ਗੁਰਮਾਨੀ ਦਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁ ਪਵਿੱਤ ਸੰਗ ਸਬਾਈਆ।

ਮਾਨ ਧੋਬੋ ਸ਼ਬਦ ਲਾਗੂ ਅਰਸੂਨ ਔਰ ਜੰਦਲਾਏ ਕਹਿ ਰਾਨੂ ਗੁਰਪ੍ਰਸਾਦੀ ਸਹਿਜ ਉਪਜੈ ਸਹਸਾ ਬਜਾਏ।

ਸਾਧਨ ਮਲ ਜੀਆ ਧਨ ਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸਹਿ ਪੰਚਾ ਨਾਹੀ ਮਨਸਾ ਸਾਸ ਸਮਾਣੀ ਜਨਮ ਰਾਂਜਨ ਕੱਟਿਆ ਭਲੇ ਸੇਵਣ ਜਾਰੇ ਕਹਿ ਨਾਨਕਾ ਜਿਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮ ਸੇਖਾ ਕੋਈ ਜਿਉ ਰਹਿ ਗੁਰ ਨਾਲੇ ਗੁਰ ਕਾ ਚਰਨ ਹਿਰਦੈ ਤੇ ਆਈ ਅੰਤਰਿਆ ਤੁਮੈ ਸੰਭਾਲੇ

ਮਨਸਲ ਗੁਰਮੁਕਤਨ ਪਾਵੈ ਪਾਵੈ ਮੁਕਤਨਾ ਹੋਰ ਥਾ ਕੋਈ ਪੁੱਛਾ ਬਬੇਕੀਆਂ ਜਾਏ ਹਰੇਕ ਜੂਨੀ ਪਰਮ ਆਵੈ ਮਨਸਲ ਗੁਰਮੁਕਤਨ ਪਾਏ ਪਰ ਮੁਕਤ ਪਾਏ ਲਾ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾ ਦੇਖੋ ਮਨਸਲ ਗੁਰਮੁਕਤਨ ਪਾਏ ਆਵ ਹੋ ਸਿੱਖ ਸਰਗੁਣ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਾ ਨਦਰ ਕਰਮ ਹੋਵੈ ਹਿਰਦੈ ਤਾਂ ਸਮਾਣੀ ਪੀ ਵਾਹ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹੇ ਆ ਕਿਛੂ ਨਾ ਜਾਣੀ ਚਿੱਤ ਜਿਨਕਾਰ ਲੈ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇ ਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਸੁਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮ ਕਿਸੇ ਬੁਝਾਏ ਤੋੜੇ ਮੰਦਰ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉਣ ਮਿਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਹਾਣੀ ਗੁਰਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ

ਉਹ ਚਾਵੈ ਉਸ ਨੂੰ ਕਿਉ ਪਏ ਨ ਸਕੀ ਦਿਸਨੋ ਆਪਣੀ ਨਵਲਾਵੈ ਆਪਣੀ ਨਵਿਆ ਪੇ ਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੁਖ ਮਨੋ ਸਾਰੀਐ ਜੈ ਸੀ ਆਗਨ ਉਦਰਮੈ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਖੇ ਦਰਚਾਇਆ ਜਾਂ ਦਸ ਬਾਣਾ ਤਾਂ ਜੰਮਿਆ ਪ੍ਰਭਾਵ ਹੁਲਾ ਪਾਇਆ ਲਿਵ ਛੁੜਕੀ ਨੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ

ਕੀਰਤਨ ਮਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁੱਲਾ ਪਾਇਆ ਜਾਏ ਮੁੱਲਾ ਪਾਇਆ ਜਾਏ ਕਿਸੈ ਵਿੱਟੂ ਰਹੇ ਲੋ ਵਿਰਲਾਏ ਐਸਾ ਸਤਿਗੁਰੁ ਜੀ ਮਿਲੈ ਤੁਹਾਨੂੰ ਸਰਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀਓ ਤੇ ਮਿੰਦਰਾ ਹਰ ਵਸੀ ਮਨਿਆਏ।

ਸ੍ਰਿਸ਼ਟ ਕਾ ਮੂਲ ਰਚਿਆ, ਜੋ ਤੈਰਾਕੀ ਤਾਂ ਤੂੰ ਜਗਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਾ ਨੇ ਸਖੀਆ, ਸੋਗ ਦੂ ਨਾ ਵਿਆਪੈ, ਗੁਰ ਚਰਨ ਨ ਲਾਗੇ ਦਿਨ ਸੁਭਾਗੇ, ਆਪਣਾ ਪ੍ਰਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰਣਾ ਹਰ ਸੁਭੋਗੋ।

ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ, ਤੁਦ ਸਰੀਰ ਰਾਜਾਂ ਤੂੰ ਨਿਗਮੈ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰਿ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਿ ਮਨ ਵਸਿਆ, ਪੂਰਬ ਲਿਖਿਆ ਪਾਇਆ।

ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚਾ ਸੁਣੈ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨੇ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ

ਵਾਹਿ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪਹਿਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਘਰ ਆਖਾ ਪ ਵਾਹਿਗੁਰੂ। ਹੇ

ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ।

ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਸੇਵਕ ਪਰਿਵਾਰ ਵੱਲੋਂ ਕਾਰਜਾਂ ਦੀ ਸਫਲਤਾ ਲਈ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ, ਕਾਰਜ ਸਫਲ ਕਰਾਉਣੇ ਜੀ, ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਦਾਸ ਵੱਲੋਂ ਸੱਚੇ ਪਾਤਸ਼ਾਹ ਜੀਓ। ਸਵਰਗਵਾਸੀ ਸਰਦਾਰ ਗੁਰਦੀਪ ਸਿੰਘ, ਸਵਰਗਵਾਸੀ ਮਾਤਾ ਜਸਵੀਰ ਕੌਰ, ਤਿੰਨਾਂ ਦੀ ਯਾਦ ਵਿੱਚ ਅਰਦਾਸ ਬੇਨਤੀ। ਸਤਿਗੁਰੂ ਜੀ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਆਪਣੇ ਭਾਣੇ ਅੰਦਰ ਜੀਵਨ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤਾਂ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ।

ਕਿੰਕਨੀ ਸ਼ਬਦ ਚੰਦ ਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮ ਹਾਥ ਕਹੁ ਕੌਣ ਮੇਟ ਸਕੈ ਤੀਸ ਬੰਮ ਜਾਨ ਧਰਤ ਹੀ ਆਚਾਰੇ ਜੀਉ ਸਤ

ਸਾਜੀ ਮਾਜੀ ਸਾਧ ਸੰਗਤ ਆਪ ਵਡਭਾਗੀ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਵਰਤਦੇ ਹੋਏ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਆਓ ਪਾਵਨ ਬਾਣੀ ਸ੍ਰੀ ਆਸਾ ਜੀ ਜਵਾਬ ਦੇ ਕੀਰਤਨ ਭਾਈ ਗੁਰਨਾਮ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲਿਆ ਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪੁਰਾਣ ਕਤੇ ਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤ ਜਾਤੀ ਜਿਨ ਸਿਰੰਗੀ ਕੁਦਰਤ ਜੀ ਜਾ

ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਆਵੇਂ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੁੱਖ ਹਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆਂ ਸੋਹੀਐ

ਸਤ ਕੁਰਬਾਨ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਬਟਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਅੰਮ੍ਰਿਤਮਈ ਬਾਣੀ ਅਤੇ ਸਤਿਗੁਰਾਂ ਦੇ ਦਰਸ਼ਨ ਦੁਆਰੇ ਕਰ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਾਂ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਖੁਸ਼ ਹੁੰਦਾ ਉਦੋਂ ਸਾਨੂੰ ਸੰਗਤ ਦੇ ਵਿੱਚ ਆਪੇ ਸੰਗਤ ਸਦ ਬਹਾਲ ਸੰਗਤ ਬਿਠਾ ਕੇ ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ ਔਰ ਆਪ ਜੀ ਨੇ ਅੰਮ੍ਰਿਤ ਵੇਲੇ ਜੋ ਸਤਿਗੁਰ

ਸ਼ਬਦ ਉਚਾਰਨ ਕਰਦੇ ਨੇ। ਅੱਜ ਦੇ ਮੁਕਤ ਪਾਠ ਵਿੱਚ ਸਾਨੂੰ ਉਸ ਪਰਮੇਸ਼ਰ ਉਸ ਵਾਹਿਗੁਰੂ ਨਿਰੰਕਾਰ ਉਸ ਦਾ ਭੇਦ ਦਿੰਦੇ ਹੋਏ

ਸ਼ਬਦ ਦੀ ਰੰਭਤਾ ਤੋਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਸੋਰਠ ਮਹੱਲਾ ਪੰਜਵਾ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਗਿਆਸੂਆਂ ਨੂੰ ਜਿਹੜੇ ਗੁਰੂ ਦੀ ਸ਼ਰਨ 'ਚ ਆਉਂਦੇ ਨੇ ਉਹਨਾਂ ਨੂੰ ਸੋਝੀ ਦਿੰਦੇ ਨੇ ਵੀ ਉਹ ਪਰਮੇਸ਼ਰ ਜੋ ਹੈ ਉਹ ਸਾਡੀ ਗਣਤ ਹੁੰਦੀ ਹੈ ਗਿਣਤੀ, ਸਾਡੇ ਗੁਨਾਹਾਂ ਦੀ ਗਿਣਤੀ ਨਹੀਂ ਕਰਦਾ, ਉਹ ਪ੍ਰੇਮ ਦੇਖਦਾ ਹੈ। ਹਮਰੀ ਗਣਤ ਨਾ ਗਣੀਆਂ ਕਾਈ, ਜੀਵ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ ਔਗੁਣ ਕਰ ਬੈਠਦਾ, ਕੁਛ ਜਾਣੇ 'ਚ ਕੁਛ ਅਣਜਾਣੇ 'ਚ। ਮਹਾਰਾਜ ਕਹਿੰਦੇ ਜਿਹੜੇ ਜਾਣੇ ਅਣਜਾਣੇ ਦੇ ਕੀਤੇ ਔਗਣ ਸਾਰੇ ਬਖਸ਼ ਦਿੰਦਾ, ਅੱਗੇ ਤੁਹਾਨੂੰ ਮਾਰਗ ਪਾ ਦਿੰਦਾ ਜੇ ਤੁਸੀਂ ਗੁਰੂ ਦੀ ਸ਼ਰਨ 'ਚ ਆ ਜਾਓਗੇ। ਪਿਛਲੇ ਔਗਣ ਬਖਸ਼ ਲੈ ਪ੍ਰਭ, ਅੱਗੇ ਮਾਰਗ ਪਾਵੇ। ਜੇ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਨੂੰ ਆਤਮ ਸਮਰਪਣ ਕਰ ਦਈਏ, ਗੁਰੂ ਦੀ ਮੱਤ ਲਈਏ, ਤਾਂ ਉਹ ਸਾਡੇ ਕੀਤੇ ਗੁਨਾਹ ਨਹੀਂ ਦੇਖਦਾ। ਹਮਰੀ ਗਣਤ ਨਾ ਗਣੀਆਂ ਕਾਈ, ਜੇ ਉਹ ਗਿਣਤੀਆਂ ਮਿਣਤੀਆਂ ਕਰਦਾ ਹੋਵੇ ਤਾਂ ਦੁਨੀਆਂ ਦੇ ਵਿੱਚ ਕੋਈ ਜੀਵ ਬਖਸ਼ਿਆ ਹੀ ਨਹੀਂ ਜਾ ਸਕਦਾ। ਉਹਦਾ ਸੁਭਾਅ ਹੈ, ਉਹ ਬਖਸ਼ਿੰਦ ਹੈ। ਜਿਸ ਤਰ੍ਹਾਂ ਉਦਾਹਰਨ ਦਿੱਤੀ ਗਈ ਆ, ਉਹ ਸਾਡਾ ਮਾਤਾ ਪਿਤਾ ਵਾਹਿਗੁਰੂ। ਜਿਵੇਂ ਆਪਾਂ ਆਪਣੇ ਬੱਚਿਆਂ ਦੇ ਔਗਣ ਨਹੀਂ ਚਿਤਾਰਦੇ, ਬਖਸ਼ ਦਿੰਦੇ ਉਹਨਾਂ ਨੂੰ। ਕਈ ਵਾਰ ਬੱਚਾ ਬਹੁਤ ਸਾਡੇ ਸਾਹਮਣੇ ਔਗਣ ਕਰਦਾ, ਫਿਰ ਵੀ ਜਦੋਂ ਆ ਕੇ ਮਾਤਾ ਪਿਤਾ ਦੀ ਸ਼ਰਨ 'ਚ ਆਉਂਦਾ ਉਹ ਉਹਨੂੰ ਬਖਸ਼ ਦਿੰਦੇ ਨੇ, ਉਹਦੇ ਔਗਣ ਨਹੀਂ ਦੇਖਦੇ। ਗੁਰਬਾਣੀ 'ਚ ਸਮਝਾ ਰਹੇ ਨੇ, ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰੱਖਤ ਤੇਤੇ। ਕਹਿੰਦੇ ਜਿਵੇਂ ਬੱਚਾ ਬੜੇ ਅਤੇ ਮਾਤਾ ਕਹਿੰਦੇ ਵੀ ਉਹਨੂੰ ਬਖਸ਼ ਦਿੰਦੀ ਹੈ ਕਿਉਂਕਿ ਉਹ ਤਾਂ ਬੱਚਾ ਹੈ, ਐਵੇਂ ਅਸੀਂ ਉਹਦੇ ਬੱਚੇ ਹਾਂ ਪਰਮਾਤਮਾ ਦੇ। ਜਨਨੀ ਚੀਤ ਨ ਰੱਖ ਤੇਤੇ, ਰਾਮਈਆ ਹੋਂਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਹੇ ਵਾਹਿਗੁਰੂ, ਮੈਂ ਤੇਰੀ ਸ਼ਰਨ 'ਚ ਆਇਆ, ਤੇਰਾ ਹੈ, ਤੂੰ ਵੀ ਉਸੇ ਸੁਭਾਅ ਦਾ ਮਾਲਕ ਹੈ ਜਿਸ ਤਰ੍ਹਾਂ ਮਾਤਾ ਪਿਤਾ, ਤੂੰ ਵੀ ਸਾਡਾ ਮਾਤਾ ਪਿਤਾ, ਤੁਸੀਂ ਮੇਰੇ ਔਗਣਾਂ ਨੂੰ ਬਖਸ਼ ਦਿਓ। ਜਦੋਂ ਅਸੀਂ ਬੇਨਤੀ ਕਰਦੇ ਹਾਂ ਉਹ ਬਖਸ਼ਿੰਦਾ ਹੈ, ਬਖਸ਼ ਦਿੰਦਾ, ਉਹ ਗਿਣਤੀ ਨਹੀਂ ਕਰਦਾ। ਇਸ ਕਰਕੇ ਅਸੀਂ ਉਹਦੇ ਨਾਲ ਗਿਣਤੀਆਂ ਮਿਣਤੀਆਂ 'ਚ ਪੈ ਜਾਂਦੇ ਹਾਂ। ਅਸੀਂ ਕੀ ਗਿਣਤੀਆਂ ਮਿਣਤੀ ਕਰਦੇ ਹਾਂ, ਅਸੀਂ ਕਹਿੰਦੇ ਮੈਂ ਤੇਰੇ ਇੰਨੇ ਪਾਠ ਕੀਤੇ, ਮੈਂ ਤਾਂ ਰੋਜ਼ ਤੇਰੇ ਕੋਲ ਆਉਂਦਾ, ਮੈਂ ਇੰਨਾ ਸੇਵਾ ਕਰਦਾ। ਹਮਰੀ ਗਣਤ, ਅਸੀਂ ਗਿਣਤੀਆਂ 'ਚ, ਉਹ ਗਿਣਤੀਆਂ ਨਹੀਂ ਰੱਖਦਾ, ਉਹ ਪ੍ਰੇਮ ਦੇਖਦਾ। ਇਸ ਕਰਕੇ ਜੇ ਗਿਣਤੀ ਮਿਣਤ ਦੀ ਛੁੱਟਦਾ ਹੋਵੇ ਬੰਦਾ, ਤਾਂ ਫਿਰ ਬੰਦਾ ਗੁਰਬਾਣੀ 'ਚ ਲਿਖ ਦਿੰਦੇ ਵੀ ਇਸ ਤਰ੍ਹਾਂ ਇੰਨੇ ਤੁਸੀਂ ਕਰੋਗੇ ਛੁੱਟ ਜਾਓਗੇ। ਮਹਾਰਾਜ ਕਹਿੰਦੇ ਵੀ ਜਿਹੜਾ ਪਰਮੇਸ਼ੁਰ ਦੀ ਸ਼ਰਨ 'ਚ ਆਉਂਦਾ ਉਹਦਾ ਸੁਭਾਅ ਹੈ, ਉਹ ਬਖਸ਼ਿੰਦ ਹੈ, ਉਹਦਾ ਸੁਭਾਅ ਹੈ ਬਿਰਦ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸ਼ੰਦਾ। ਹਮਰੀ ਗਣਤ ਨਾ ਗਣੀਆਂ ਕਾਈ, ਉਹ ਸਾਡੀ ਔਗਣਾਂ ਨੂੰ ਦੇਖਦਿਆਂ ਹੋਇਆਂ ਬਖਸ਼ ਦਿੰਦਾ, ਜਿਵੇਂ ਕਿ ਅਸੀਂ ਗੁਰਬਾਣੀ ਦੇ ਵਿੱਚ ਦੇਖਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਸਧਨਾ ਜੀ ਜਿਹੜੇ ਸੀ, ਕਰਮ ਭਾਵੇਂ ਕਿਹੋ ਜਿਹਾ ਕਰਦੇ ਸੀ, ਪਰ ਉਰਬਲੇ ਕਰਮਾਂ ਅਨੁਸਾਰ ਕੋਈ ਸਾਧੂ ਦਾ ਮਿਲਾਪ ਹੋਇਆ, ਸਾਧੂ ਨੇ ਉਹਨੂੰ ਗਿਆਨ ਕਰਾ ਦਿੱਤਾ ਅਤੇ ਉਹ ਸ਼ਰਨ 'ਚ ਲੈ ਗਿਆ ਪਰਮੇਸ਼ੁਰ ਵਿੱਚ। ਸਧਨੇ ਨੂੰ ਵਾਹਿਗੁਰੂ ਜੀ ਨੇ ਆਪਦੇ ਗਲ ਨਾਲ ਲਾ ਲਿਆ, ਮਿਲਾਪ ਹੋ ਗਿਆ, ਉਹਦੇ ਔਗਣ ਨਹੀਂ ਦੇਖੇ। ਉਹ ਅੱਜ ਸਧਨਾ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹਨਾਂ ਦੀ। ਸੋ ਉਹ ਸਾਨੂੰ ਦਿਖਾਇਆ ਗਿਆ ਪਰਮਾਤਮਾ ਨੇ ਵੀ ਇਸ ਤਰ੍ਹਾਂ ਵੀ ਮੈਂ ਬਖਸ਼ ਦਿੰਦਾ ਜਿਹੜਾ ਮੇਰੀ ਸ਼ਰਨ 'ਚ ਆ ਜਾਂਦਾ। ਹਮਰੀ ਗਣਤ ਨਾ ਗਣੀਆਂ ਕਾਈ, ਪਰ ਸ਼ਰਤ ਇਹ ਹੈ ਕਿ ਵੀ ਸ਼ਰਨ 'ਚ ਆਵੇ, ਆਪਣੇ ਪਿਛਲੇ ਔਗਣਾਂ ਨੂੰ ਛੱਡੇ। ਜੇ ਅਸੀਂ ਛੱਡਣਾ ਚਾਹੁੰਦੇ ਹੋਈਏ ਤਾਂ ਹੀ ਛੱਡਦੇ ਹਾਂ, ਛੱਡਣਾ ਨਹੀਂ ਚਾਹੁੰਦੇ। ਜਦੋਂ ਅਸੀਂ ਬੇਨਤੀ ਕਰਦੇ ਹਾਂ, ਸਿੱਖਿਆ ਲੈਂਦੇ ਹਾਂ, ਫਿਰ ਅਸੀਂ ਜਿਉਂ-ਜਿਉਂ ਹੈ ਸਾਨੂੰ ਪਤਾ ਲੱਗਦਾ ਵੀ ਅਸੀਂ ਆਹ ਚੀਜ਼ ਛੱਡਣੀ ਹੈ, ਛੱਡ ਦਿੰਦੇ ਹਾਂ। ਜਿਵੇਂ ਜਿਵੇਂ ਅਸੀਂ ਛੱਡਦੇ ਹਾਂ ਤਿਵੇਂ ਤਿਵੇਂ ਗੁਰੂ ਕਿਰਪਾ ਕਰਦਾ। ਮਹਾਰਾਜ ਕਹਿੰਦੇ ਆਪਣਾ ਬਿਰਦ ਪਛਾਣ, ਹੇ ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ 'ਚ ਆ ਗਿਆ, ਤੁਸੀਂ ਆਪਣਾ ਬਿਰਦ ਸੁਭਾਅ ਹੈ ਤੁਹਾਡਾ, ਮੈਂ ਸੁਣਿਆ ਕਿ ਤੁਸੀਂ ਬਖਸ਼ਿੰਦ ਹੋ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ,
ਕਹਿੰਦੇ ਫਿਰ ਗੁਰੂ ਦੇ ਸ਼ਰਨ ਜਿਹੜਾ ਆ ਜਾਂਦਾ ਹੈ, ਪਰਮੇਸ਼ੁਰ ਕੀ ਕਰਦਾ? ਪਹਿਲਾਂ ਸਾਨੂੰ ਗੁਰੂ ਕੋਲ ਭੇਜੂਗਾ, ਕਿਉਂਕਿ ਗੁਰੂ ਦੇ ਰਾਹੀਂ ਪਰਮੇਸ਼ੁਰ ਕੋਲ ਜਾ ਸਕਦੇ ਹਾਂ ਅਸੀਂ। ਇਸ ਕਰਕੇ ਕਹਿੰਦੇ ਇਸ ਸੰਸਾਰ ਚੱਕ ਕੇ ਸਾਨੂੰ ਹਰ ਇੱਕ ਨੂੰ ਗੁਰੂ ਧਾਰਨ ਕਰਨਾ ਹੀ ਪੈਂਦਾ, ਗੁਰੂ ਵਾਲੇ ਬਣਨਾ ਹੀ ਪੈਂਦਾ। ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋ ਸਕਦਾ, ਗੁਰਬਿਨ ਗਿਆਨ ਨਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਗੁਰੂ ਕੀ ਕਰਦਾ? ਸਾਨੂੰ ਇਹਨਾਂ ਔਗਣਾਂ ਤੋਂ ਇੱਕ ਗਿਆਨ ਦੇ ਕੇ ਇਹਨਾਂ ਔਗਣਾਂ ਤੋਂ ਰੋਕਦਾ ਹੈ, ਦੱਸ ਦਿੰਦਾ ਵੀ ਆਹ ਗੁਣ ਹੈ, ਆਹ ਔਗਣ ਹੈ। ਹੱਥ ਦੇ ਫਿਰ ਉਹ ਸਾਡੇ ਹੱਥ ਦੇ ਕੇ ਮਿਹਰ ਦਾ ਹੱਥ ਸਾਡੇ ਸਿਰ 'ਤੇ ਰੱਖ ਦਿੰਦਾ ਹੈ। ਹੱਥ ਦੇ ਰੱਖ ਹੈ ਘਰ ਆਪਣੇ, ਉਹ ਆਪਣੇ ਬਣਾ ਲੈਂਦਾ ਜਿਹੜੇ ਉਹਦੀ ਸ਼ਰਨ ਚਲੇ ਜਾਂਦੇ ਨੇ। ਉਹਨਾਂ ਨੂੰ ਕੰਠ ਨਾਲ ਲਾ ਕੇ ਫਿਰ ਉਹਨਾਂ ਨੂੰ ਸਵਾਰਦਾ ਹੈ। ਸਦਾ ਸਦਾ ਰੰਗ ਮਾਣ, ਉਹ ਸਦਾ ਹੀ ਉਸ ਪਰਮੇਸ਼ੁਰ ਦੇ ਰੰਗ 'ਚ ਰੰਗੇ ਜਾਂਦੇ ਨੇ। ਨਾਮ ਦਾ ਰੰਗ ਚੜ੍ਹ ਜਾਂਦਾ, ਪ੍ਰੇਮ ਦਾ ਰੰਗ ਚੜ੍ਹ ਜਾਂਦਾ ਉਹਨਾਂ ਅੰਦਰ, ਪ੍ਰੇਮ ਪੈਦਾ ਕਰ ਦਿੰਦਾ ਗੁਰੂ ਆਪਣਾ। ਮਿਹਰ ਭਰਿਆ ਹੱਥ ਜਦੋਂ ਰੱਖਦਾ ਸਾਡੇ ਸਿਰ 'ਤੇ, ਜਦੋਂ ਅਸੀਂ ਗੁਰੂ ਕੋਲ ਆਉਂਦੇ ਨਾ, ਸੀਸ ਨਵਾਉਣ ਦਾ ਮਤਲਬ ਹੀ ਇਹ ਹੁੰਦਾ ਵੀ ਅਸੀਂ ਤੈਨੂੰ ਇਹ ਸੀਸ ਭੇਟ ਕਰਤਾ। ਜਦੋਂ ਅਸੀਂ ਗੁਰੂ ਨੂੰ ਸੀਸ ਭੇਟ ਹੀ ਕਰ ਦਿੱਤਾ, ਫਿਰ ਇਹ ਜਿਹੜੀ ਮੱਤ ਹੈ ਸਾਡੀ, ਉਹ ਵੀ ਨਾਲ ਹੀ ਭੇਟ ਕਰਨੀ ਹੁੰਦੀ ਹੈ। ਆਪਣੀ ਮੱਤ ਨਹੀਂ ਅਸੀਂ ਭੇਟ ਕਰਦੇ, ਫਿਰ ਇੱਥੇ ਗੁਰੂ ਦੀ ਮੱਤ ਲੈਣੀ ਹੁੰਦੀ ਆ ਕੇ। ਇਸ ਕਰਕੇ ਉਹ ਹੱਥ ਰੱਖਦਾ ਹੈ ਸਾਡੇ ਸਿਰ 'ਤੇ ਆਪਣਾ, ਮਿਹਰ ਭਰਿਆ ਕਹਿੰਦੇ, ਫਿਰ ਉਹ ਆਪਣੇ ਰੰਗ 'ਚ ਰੰਗ ਲੈਂਦਾ। ਗੁਰੂ ਸਾਨੂੰ ਆਪਣਾ ਰੰਗ ਚਾੜ ਦਿੰਦਾ ਪਹਿਲਾਂ, ਫਿਰ ਗੁਰੂ ਦੇ ਰਾਹੀਂ ਅਸੀਂ ਸਤਸਨਮੁਖ ਹੁੰਦੇ ਹਾਂ, ਫਿਰ ਹਰ ਰੰਗ ਚੜ੍ਹਦਾ। ਇਸ ਕਰਕੇ ਸਦਾ ਸਦਾ ਰੰਗ ਮਾਣ, ਰੰਗ ਹੁੰਦਾ ਆਨੰਦ ਬਿਸਮਾਦ, ਉਹ ਆਪਣੇ ਰੰਗ 'ਚ ਰੰਗ ਲੈਂਦਾ। ਸਾਚਾ ਸਾਹਿਬ ਸਤ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਹੁਣ ਸਾਨੂੰ ਸਮਝਾਉਂਦੇ ਨੇ ਪੰਜਵੇਂ ਪਾਤਸ਼ਾਹ ਵੀ ਉਹ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੈ, ਸਾਚਾ ਸਾਹਿਬ। ਸੱਚ ਕਹਿੰਦੇ ਨੇ ਬ੍ਰਹਮ ਨੂੰ, ਕਰਤੇ ਨੂੰ ਇੱਕੋ ਹੀ ਸਾਚਾ ਹੈ। ਸਾਚਾ ਸਾਹਿਬ ਇੱਕੋ ਹੀ ਸਾਹਿਬ ਹੈ ਦੁਨੀਆਂ 'ਚ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੀ ਹੈ ਵਾਹਿਗੁਰੂ। ਉਹ ਸਦਾ ਹੀ ਮਿਹਰਬਾਨ ਹੈ। ਆਪਾਂ ਕਈ ਵਾਰ ਆਮ ਤੌਰ 'ਤੇ ਅਗਿਆਨੀ ਜੀਵ ਕਹਿ ਦਿੰਦੇ ਆ ਵੀ ਇਹ ਪਰਮਾਤਮਾ ਦੀ ਕਰੋਪੀ ਆ, ਉਹ ਕਰੋਪ ਹੁੰਦਾ ਹੀ ਨਹੀਂ, ਉਹ ਤਾਂ ਮਿਹਰਬਾਨ ਹੈ। ਇਹ ਜੋ ਕਰੋਪੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਸਾਡੇ ਹੀ ਆਪਦੇ ਹੀ ਬੀਜੇ ਵੱਢੀ ਜਾਂਦੇ ਹਾਂ। ਅਸੀਂ ਜਦੋਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਫਿਰ ਸਾਡੇ ਨਾਲ ਕੋਈ ਨਾ ਕੋਈ ਟ੍ਰੈਜਡੀ ਵਾਪਰਦੀ ਆ, ਕੋਈ ਨਾ ਕੋਈ ਘਟਨਾ ਵਾਪਰਦੀ ਆ। ਅਸੀਂ ਕਹਿੰਦੇ ਹਾਂ ਜੀ ਇਹ ਕਰੋਪੀ ਆ ਗਈ ਕੁਦਰਤ ਦੀ। ਅੱਜ ਮੈਂ ਪਿੱਛੇ ਜੇ ਇੰਡੀਆ 'ਚ ਦੇਖਿਆ ਆਪਾਂ, ਇੱਕ ਬਹੁਤ ਵੱਡਾ ਗਲੇਸ਼ੀਅਰ ਡਿੱਗਿਆ ਅਤੇ ਕਿੰਨੇ ਲੋਕ ਪਾਣੀ 'ਚ ਰੁੜ ਗਏ, ਕਾਰੋਬਾਰ ਸਭ ਕੁਛ ਰੁੜ ਗਿਆ। ਹੁਣ ਉਹਦੇ 'ਚ ਅਸੀਂ ਜੇ ਕਹੀਏ ਜੀ ਇਹ ਪਰਮਾਤਮਾ ਦੀ ਕਰੋਪੀ ਹੈ, ਉਸ ਪਰਮਾਤਮਾ ਦੀ ਕਰੋਪੀ ਤਾਂ ਉਹਦੇ 'ਚ ਕੋਈ ਨਹੀਂ। ਅਸੀਂ ਉਹ ਇੰਨੀ ਛੇੜਛਾੜ ਕੁਦਰਤ ਨਾਲ ਕਰਤੀ ਆ ਕਿ ਜਿਹੜਾ ਇਹ ਸਾਰਾ ਕੁਦਰਤ ਦਾ ਸੰਤੁਲਨ ਵਿਗਾੜ ਦਿੰਦੇ ਹਾਂ ਅਸੀਂ। ਕੁਦਰਤ ਦਾ ਬਹੁਤ ਸੋਹਣਾ ਗੁਰਬਾਣੀ ਜਦੋਂ ਖੋਜ ਕਰਾਂਗੇ ਨਾ, ਬੜੀ ਵਧੀਆ ਭੇਦ ਦਿੱਤੇ ਹੋਏ ਨੇ। ਜਿਵੇਂ ਜਿੰਨੇ ਵੀ ਉਹਨੇ ਜਿਵੇਂ ਧਰਤੀ ਬਣਾਈ ਹੈ ਨਾ, ਇਹਦੇ ਚਾਰ ਚੁਫੇਰੇ ਇੱਕ ਰੱਖਿਆ ਚੱਕਰ ਬਣਾਇਆ ਹੈ ਕੁਦਰਤ ਨੇ। ਜਿਹੜਾ ਸੂਰਜ ਹੈ, ਸੂਰਜ ਤੋਂ ਰੋਸ਼ਨੀ ਇਹਦੇ 'ਚ ਆ ਰਹੀ ਹੈ, ਚੰਦਰਮਾ ਤੋਂ, ਇੱਕ ਬਹੁਤ ਵੱਡੀ ਖੇਡ ਆ। ਉਹਨੇ ਰਸਤੇ ਦੇ ਵਿੱਚ ਇੱਕ ਧਵਲ ਬਣਾਇਆ ਹੋਇਆ, ਜਿਹਨੂੰ ਕਹਿੰਦੇ ਨਾ ਸੁਣਿਆ ਧਰਤ ਧਵਲ ਆਕਾਸ਼। ਜਦੋਂ ਸਾਨੂੰ ਇਹ ਗੁਰਬਾਣੀ ਦਾ ਗਿਆਨ ਆਊ, ਸਾਨੂੰ ਧਵਲ ਦਾ ਗਿਆਨ ਆਊਗਾ, ਉਦੋਂ ਅੱਗੇ ਆਕਾਸ਼ ਚੱਲ ਪੈਂਦਾ। ਆਕਾਸ਼ ਤੱਤ ਬਹੁਤ ਵੱਡਾ। ਹੁਣ ਕਹਿੰਦੇ ਜਿਹੜਾ ਧਵਲ ਹੈ ਉਹ ਸਾਡਾ ਰੱਖਿਆ ਚੱਕਰ ਆ ਧਰਤੀ ਦਾ। ਹੁਣ ਅਸੀਂ ਉਸ ਧਵਲ ਦੇ ਵਿੱਚ ਦੀ ਜਦੋਂ ਲੰਘ ਕੇ ਉਹਨੂੰ ਤੋੜਦੇ ਹਾਂ, ਉਹਦੇ ਵਿੱਚ ਦੀ ਗੈਸਾਂ ਜਾਂ ਊਰਜਾ ਆਪਦੀਆਂ ਬਣਾਏ ਹੋਏ ਰਾਕਟ ਜਾਂ ਕੋਈ ਹੋਰ ਨਗਾਉਂਦੇ ਹਾਂ, ਅਤੇ ਉਹ 'ਚ ਖਾਲੀ ਖਲਾਅ ਦੇ ਵਿੱਚ ਨੁਕਸਾਨ ਹੁੰਦਾ, ਅਤੇ ਉਹਦੇ ਵਿੱਚ ਦੀ ਫਿਰ ਊਰਜਾ ਵੱਧ ਘੱਟ ਆਉਂਦੀ ਆ। ਇਸ ਕਰਕੇ ਧਰਤੀ ਦਾ ਸੰਤੁਲਨ ਵਿਗੜਦਾ। ਇਹ ਮਹਾਰਾਜ ਕਹਿੰਦੇ ਵੀ ਉਹ ਪਰਮੇਸ਼ੁਰ ਤਾਂ ਮਿਹਰਬਾਨ ਹੈ, ਉਹ ਤਾਂ ਸਦਾ ਹੀ ਮਿਹਰਬਾਨ ਹੈ ਜੀਵਾਂ 'ਤੇ, ਪਰ ਇਸ ਕਰਕੇ ਸਾਡੇ ਕੀਤਿਆਂ ਦਾ ਅਸੀਂ ਬੀਜਿਆਂ ਵੱਢੀ ਜਾਂਦੇ ਹਾਂ, ਤਾਂ ਕਰਕੇ ਅਸੀਂ ਕਹਿ ਰਹੇ ਹਾਂ ਤਰੱਕੀ ਕਰ ਰਹੇ ਹਾਂ, ਤਰੱਕੀ ਨਹੀਂ ਕਰ ਰਹੇ, ਅਸੀਂ ਵਿਨਾਸ਼ ਦੇ ਨੇੜੇ ਜਾ ਰਹੇ ਹਾਂ ਜਿਵੇਂ ਜਿਵੇਂ ਅਸੀਂ ਛੇੜਛਾੜ ਕੁਦਰਤ ਨਾਲ ਕਰਾਂਗੇ। ਤਾਂ ਕਰਕੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਸਮਾ ਪਛਾਣ, ਉਹ ਆਪਣਾ ਸੁਭਾਅ ਹੈ, ਉਹ ਸਦਾ ਹੀ ਮਿਹਰਬਾਨ ਹੈ ਵਾਹਿਗੁਰੂ ਜੀ। ਜਦੋਂ ਅਸੀਂ ਉਹਦਾ ਸੁਭਾਅ ਪੜ੍ਹਦੇ ਹਾਂ ਸ਼ੁਰੂ 'ਚ,

ਦੁੱਖ ਹੈ ਬੰਦੇ ਨੂੰ ਪਰਮੇਸ਼ੁਰ ਦੇ ਭੁੱਲਿਆਂ ਵਿਆਪਣ ਸਭੇ ਰੋਗ ਜਿੰਨੇ ਵੀ ਤੁਹਾਨੂੰ ਰੋਗ ਲੱਗਦੇ ਨੇ ਇਹ ਪਰਮੇਸ਼ੁਰ ਦੇ ਭੁੱਲਣ ਕਾਰਨ ਲੱਗਦੇ ਨੇ। ਤਾਂ ਕਰਕੇ ਵੀ ਜਦੋਂ ਅਸੀਂ ਉਹਦੇ 'ਤੇ ਛੱਡ ਦਿੱਤਾ ਤਾਂ ਮਹਾਰਾਜ ਕਹਿੰਦੇ ਵੀ ਰੋਗ ਵੀ ਠੀਕ ਹੋ ਜਾਂਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਸਰਬ ਰੋਗ ਕਾ ਔਖਦ ਨਾਮ। ਜਦੋਂ ਅਸੀਂ ਉਸ ਪਰਮੇਸ਼ੁਰ ਦੀ ਬੰਦਗੀ ਕਰਾਂਗੇ, ਪੂਰਾ ਧਿਆਨ ਉਹਦੇ ਨਾਲ ਚਰਨਾਂ ਨਾਲ ਜੋੜ ਦਾਂਗੇ, ਸ਼ਬਦ ਨਾਲ ਜੋੜ ਦਾਂਗੇ, ਫਿਰ ਸਾਡੇ ਰੋਗ ਵੀ ਠੀਕ ਹੋ ਜਾਂਦੇ ਨੇ, ਕਿਉਂਕਿ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਸਾਡੇ ਸਰੀਰ ਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਆ ਉਹ ਸਦਾ ਹੀ ਮਿਹਰਬਾਨ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਉਹ ਨਹੀਂ ਕੋਈ ਵੀ ਐਸਾ ਕਿਸੇ 'ਤੇ ਆਪਾਂ ਕਹਿ ਦਿੰਦੇ ਵੀ ਪਰਮਾਤਮਾ ਕਿਸੇ ਗੁੱਸੇ ਹੋ ਜਾਵੇ ਜਾਂ ਕਿਸੇ, ਉਹ ਸੁਭਾਅ ਹੀ ਨਹੀਂ ਉਹਦਾ ਹੈਗਾ। ਤਾਂ ਕਰਕੇ ਉਹ ਨਿਰਭਉ ਵੀ ਹੈ ਅਤੇ ਨਿਰਵੈਰ ਵੀ ਆ, ਨਾ ਉਹ ਡਰਦਾ ਅਤੇ ਨਾ ਡਰਾਉਂਦਾ ਅਤੇ ਨਾ ਉਹ ਕਿਸੇ ਨਾਲ ਵੈਰ ਵਿਰੋਧ ਰੱਖਦਾ। ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਹੁਣ ਕਹਿੰਦੇ ਸਤਿਗੁਰ ਨੇ ਕੀ ਕੀਤਾ, ਜਦੋਂ ਮੈਂ ਸ਼ਰਨ 'ਚ ਆਉਂਦਾ ਸਤਿਗੁਰ ਦੀ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਫਿਰ ਸਤਿਗੁਰ ਨੇ ਜਿਹੜੇ ਵਿਕਾਰਾਂ ਵੱਲ ਨੂੰ ਮੰਨ ਜਾਂਦਾ ਸੀ ਉਹ ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਰੋਕਿਆ, ਰੋਕਣ ਨੂੰ ਕਹਿੰਦੇ ਆ ਬੰਧ, ਬੰਨ ਲਾ ਦੇਣਾ। ਗੁਰੂ ਨੇ ਕੀ ਕੀਤਾ, ਇਹ ਬੰਨ ਗਿਆਨ ਦਾ ਦੇ ਕੇ ਸਾਨੂੰ ਮਨ ਨੂੰ ਵਿਕਾਰਾਂ ਤੋਂ ਰੋਕ ਲਿਆ, ਚਿੰਤਾ ਝੋਰਿਆਂ ਤੋਂ ਰੋਕ ਲਿਆ, ਫਿਕਰਾਂ ਤੋਂ ਰੋਕ ਲਿਆ। ਹੁਣ ਮਹਾਰਾਜ ਕਹਿੰਦੇ ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਕੀ ਕੀਤਾ, ਇਹ ਵਿਕਾਰਾਂ ਨੂੰ ਰੋਕ ਲਾ ਦਿੱਤੀ। ਸਾਡਾ ਮਨ ਹਮੇਸ਼ਾ ਹੀ ਸੁਭਾਅ ਹੈ ਇਹਦਾ, ਕਿਉਂਕਿ ਪਾਣੀ ਦਾ ਜਿਵੇਂ ਸੁਭਾਅ ਹੈ ਨੀਵੇਂ ਪਾਸੇ ਨੂੰ ਜਾਂਦਾ, ਇਵੇਂ ਸਾਡਾ ਮਨ ਵੀ ਨਿਮਾਣ ਵੱਲ ਨੂੰ ਮਾੜੇ ਕੰਮਾਂ ਨੂੰ ਛੇਤੀ ਜਾਂਦਾ, ਸੁਰਤੀ ਨੂੰ ਉੱਪਰ ਨਹੀਂ ਉਠਾਉਂਦਾ ਇਹਨਾਂ ਮਾੜੇ ਕੰਮਾਂ 'ਤੇ। ਜਿਵੇਂ ਜਿਵੇਂ ਅਸੀਂ ਬੰਦਗੀ ਕਰਾਂਗੇ, ਗੁਰੂ ਦਾ ਗਿਆਨ ਲਵਾਂਗੇ, ਤਿਵੇਂ ਤਿਵੇਂ ਸਾਡਾ ਧਿਆਨ ਉਹਦੇ ਨਾਲ ਜੁੜਦਾ ਹੈ। ਉਹ ਬਰਮੇਰ ਦੀ ਨਦਰ ਕਰਕੇ ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਗੁਰਦੇਵ ਆਪਣੀ ਕਹਾਣੀ ਸਾਨੂੰ ਦੱਸ ਰਹੇ ਨੇ, ਕਿਉਂਕਿ ਉਹ ਕਹਿੰਦੇ ਗੁਰੂ ਸਤਿਗੁਰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਇਹ ਗਿਆਨ ਬਖਸ਼ਿਸ਼ ਕੀਤਾ, ਇਹ ਗਿਆਨ ਦਾ ਭੰਡਾਰਾ ਦੇ ਕੇ ਮੇਰਾ ਬੰਦ ਪਾਇਆ, ਇਹ ਵਿਕਾਰਾਂ ਵੱਲੋਂ ਜਿਹੜਾ ਮਨ ਸੀ ਸੰਸਾਰ ਦੇ ਝਗੜਿਆਂ ਤੋਂ ਉੱਧਰੋਂ ਮੋੜ ਲਿਆ। ਹੋਈ ਸਰਬ ਕਲਿਆਣ, ਕਹਿੰਦੇ ਫਿਰ ਜਦੋਂ ਇਹ ਅਵਸਥਾ ਹੁੰਦੀ ਹੈ ਨਾ, ਗੁਰੂ ਕਿਰਪਾ ਕਰਦਾ, ਫਿਰ ਅਮਨ ਆਨੰਦ ਦੀ ਅਵਸਥਾ 'ਚ ਲੈ ਜਾਂਦਾ, ਆਤਮਕ ਆਨੰਦ ਕਲਿਆਣ। ਇਸ ਕਰਕੇ ਉਹਦਾ ਜਿਉਂਦੇ ਜੀ ਮੁਕਤ ਹੋ ਜਾਂਦਾ, ਹੋਈ ਸਰਬ ਕਲਿਆਣ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਜਦੋਂ ਸਤਿਗੁਰ ਦੀ ਸ਼ਰਨ 'ਚ ਆਵਾਂਗੇ ਉਦੋਂ ਸਾਨੂੰ ਇਹ ਵਿਕਾਰਾਂ ਤੋਂ ਸਾਡਾ ਖਹਿੜਾ ਛੁੱਟੂਗਾ, ਨਹੀਂ ਸਾਨੂੰ ਵਿਕਾਰਾਂ ਦਾ ਗਿਆਨ ਹੀ ਨਹੀਂ ਆਉਣਾ। ਤਾਂ ਕਰਕੇ ਰਹਾਓ ਦੀ ਪੰਗਤੀ ਹੈ, ਇਸ ਰਹਾਓ ਦੀ ਪੰਗਤੀ 'ਚ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਹਮੇਸ਼ਾ ਹੀ ਮਿਹਰਬਾਨ ਹੈ, ਉਹ ਮਿਹਰ ਦੀ ਨਜ਼ਰ ਹਰ ਕਿਤੇ ਕਰਦਾ ਹੈ ਜਿਹੜਾ ਉਹਦੀ ਸ਼ਰਨ 'ਚ ਆਉਂਦਾ। ਜੇ ਉਹਦੀ ਸ਼ਰਨ 'ਚ ਹੀ ਨਹੀਂ ਬੱਚਾ ਜਾਊਗਾ ਤਾਂ ਉਹ ਮਿਹਰ ਦੀ ਨਜ਼ਰ ਕਿੱਥੋਂ ਪ੍ਰਾਪਤ ਕਰ ਲੂਗਾ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਹੁਣ ਮਹਾਰਾਜ ਦੱਸਦੇ ਨੇ ਤੈਨੂੰ ਕਿਹਨੇ ਪੈਦਾ ਕੀਤਾ, ਜੀਓ ਜੀਵ, ਸਾਨੂੰ ਪਰਮਾਤਮਾ ਨੇ ਪੈਦਾ ਕੀਤਾ, ਅਸੀਂ ਪਰਮਾਤਮਾ ਨੂੰ ਭੁੱਲ ਗਏ ਉਲਟਾ। ਜੀਓ ਪਾਏ ਪਿੰਡ, ਫਿਰ ਉਹਨੇ ਆਹ ਜਿਹੜਾ ਸਰੀਰ ਹੈ ਇਹਨੂੰ ਪਿੰਡ ਕਹਿੰਦੇ ਨੇ, ਪਹਿਲਾਂ ਇਹ ਪਿੰਡ ਤਿਆਰ ਕੀਤਾ, ਫਿਰ ਜੀਵ ਨੂੰ ਇਹਦੇ ਵਿੱਚ ਭੇਜਿਆ। ਇਸ ਮਨ ਨੂੰ ਸੰਸਾਰ ਦੇ ਵਿੱਚ ਭੇਜਣ ਤੋਂ ਪਹਿਲਾਂ ਨਾਲ ਪਿੰਡ ਤਿਆਰ ਕੀਤਾ ਗਿਆ। ਪਿੰਡ ਕਹਿੰਦੇ ਨੇ ਸਰੀਰ ਨੂੰ, ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਪਿੰਡ ਵਸੇ ਹੁੰਦੇ, ਉਹਦੇ 'ਚ ਬਹੁਤ ਸਾਰੇ ਜੀਵ ਵੱਸਦੇ ਹੁੰਦੇ ਨੇ, ਇੱਕ ਉਹਦਾ ਮੁਖੀ ਹੁੰਦਾ ਪਿੰਡ ਦਾ, ਜਿਹਨੂੰ ਆਪਾਂ ਇੰਡੀਆ 'ਚ ਸਰਪੰਚ ਕਹਿ ਦਿੰਦੇ ਹਾਂ, ਇੱਥੇ ਪਤਾ ਨਹੀਂ ਕੀ ਕਹਿੰਦੇ ਹੋਣਗੇ। ਉਹ ਜਿਹੜਾ ਸਰਪੰਚ ਹੁੰਦਾ ਉਹ ਮੁਖੀ ਹੁੰਦਾ ਪਿੰਡ ਦਾ, ਉਹਦਾ ਕੰਮ ਕੀ ਆ, ਪਰਜਾ ਦਾ ਖਿਆਲ ਰੱਖਣਾ, ਰਾਜਾ। ਇਵੇਂ ਹੀ ਇਹ ਪਿੰਡ ਹੈ ਸਰੀਰ, ਇਹਦੇ 'ਚ ਬਹੁਤ ਸਾਰੇ ਹੋਰ ਜੀਵ ਵੀ ਵੱਸਦੇ ਨੇ, ਇਹਦਾ ਮੁਖੀ ਹੈ ਸਾਡਾ ਪਿੰਡ ਦਾ ਆਤਮਾ, ਮਨ ਨੂੰ ਵੀ ਰਾਜਾ ਬਣਾ ਕੇ ਭੇਜਿਆ ਹੋਇਆ। ਇਸ ਕਰਕੇ ਕਾਇਆ ਨਗਰੀ, ਇਹ ਮਨ ਰਾਜਾ, ਇਹ ਨਗਰੀ ਹੈ, ਪਿੰਡ ਹੈ। ਇਸ ਪਿੰਡ 'ਚ ਜਿਹੜੇ ਬਾਕੀ ਜੀਵ ਵੱਸਦੇ ਸੀ ਮਨ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਸੀ, ਹੁਣ ਮਨ ਦੀ ਖੁਰਾਕ ਮਨ ਨੇ ਲੈਣੀ ਸੀ ਉਹਨਾਂ ਨੂੰ ਵੀ ਦੇਣੀ ਸੀ। ਹੁਣ ਮਨ ਜਿਹੜਾ ਭੁੱਲ ਗਿਆ, ਮਨ ਦੀ ਖੁਰਾਕ ਹੈ ਅੰਮ੍ਰਿਤ ਰਸ, ਸਰ ਰਸ, ਬ੍ਰਹਮ ਰਸ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਇਸ ਕਰਕੇ ਮਨ ਜਿਹੜਾ ਸੀ ਉਹ ਪਰਮਾਤਮਾ ਨੂੰ ਭੁੱਲਣ ਕਰਕੇ ਇਹਨੇ ਆਪਣੀ ਖੁਰਾਕ ਬਦਲ ਲਈ। ਹੁਣ ਜਦੋਂ ਅਸੀਂ ਸਾਡੇ ਅੰਦਰ ਵਾਲੇ ਜੀਵ ਆ ਜਿਹੜੇ ਉਹਨਾਂ ਦੀ ਖੁਰਾਕ ਆ ਅੰਮ੍ਰਿਤ, ਇਹ ਮਨ ਨੇ ਜਦੋਂ ਬੰਦਗੀ ਕਰਦਾ ਅੰਮ੍ਰਿਤ ਭੋਜਨ ਆਪ ਵੀ ਛਕਣਾ, ਉਹਨਾਂ ਨੂੰ ਵੀ ਦੇਣਾ। ਜੇ ਅਸੀਂ ਉਹਨਾਂ ਦੀ ਖੁਰਾਕ ਜ਼ਹਿਰ ਨਹੀਂ ਹੈਗੀ, ਜੇ ਅਸੀਂ ਇਹਦੇ ਵਿੱਚ ਜ਼ਹਿਰ ਪਾ ਦਿੰਦੇ ਹਾਂ, ਜਿਵੇਂ ਕੋਈ ਨਸ਼ਾ ਕਰਦਾ ਕੋਈ ਜੀਵ, ਹੁਣ ਅੰਦਰਲੇ ਜੀਵ ਬਹੁਤ ਸਾਰੇ ਆ ਜਿਹੜੇ ਉਹਨਾਂ ਦੀ ਉਹ ਖੁਰਾਕ ਨੀਗੀ, ਜਾਂ ਕੋਈ ਸ਼ਰਾਬ ਪਾ ਦਿੰਦਾ, ਕੋਈ ਹੋਰ ਨਸ਼ਾ ਪਾ ਦਿੰਦਾ, ਅਤੇ ਉਹ ਜੀਵ ਉਹਨਾਂ ਦੀ ਖੁਰਾਕ ਨਾ ਹੋਣ ਕਰਕੇ ਮਰ ਜਾਂਦੇ ਨੇ।
ਕੁਛ ਬੇਹੋਸ਼ ਹੋ ਜਾਂਦੇ ਨੇ ਅਤੇ ਉਹ ਆਪਣਾ ਕੰਮ ਕਰਨਾ ਛੱਡ ਜਾਂਦੇ ਨੇ ਜੇ ਅੰਦਰ ਜਦੋਂ ਮਰ

ਜਾਂਦੇ ਨੇ ਨਾ ਸਾਡੇ ਸਰੀਰ ਨੂੰ ਰੋਗ ਪੱਕੇ ਕਿਵੇਂ ਲੱਗਦੇ ਨੇ, ਖੁਰਾਕ ਜਿਹੜੀ ਹੈ ਇਹ ਵੀ ਜ਼ਹਿਰੀਲੀ ਹੋਵੇ, ਉਹ ਜੀਵ ਮਰ ਜਾਂਦੇ ਨੇ। ਜਿਹੜਾ ਕੁਦਰਤ ਨੇ ਪੌਣ ਪਾਣੀ ਬਸੰਤਰ ਕੁਦਰਤੀ ਖੁਰਾਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਬਣਾਈ ਸੀ। ਹੁਣ ਜੀਵ ਨੇ ਆਪਣੀ ਮਦਦ ਨਾਲ ਗਾਂ ਦੀ ਗਾਂ ਬਹੁਤ ਕੁਛ ਕੀਤਾ, ਤਰੱਕੀਆਂ ਕਰ ਰਹੇ ਹਾਂ ਅਸੀਂ ਆਪਦੇ ਸਭ ਨੂੰ, ਪਰ ਅਸੀਂ ਜ਼ਹਿਰ ਖਾ ਰਹੇ ਹਾਂ। ਉਹਨਾਂ ਨਾਲ ਅੰਦਰਲੇ ਜੀਵਾਂ ਦੀ ਖੁਰਾਕ ਨਹੀਂ ਹੈ, ਉਹ ਕੁਦਰਤ ਵੱਲੋਂ ਪੈਦਾ ਕੀਤਾ ਅਤੇ ਕੁਦਰਤ ਹੀ ਸਾਡੀ ਖੁਰਾਕ ਬਣਾਉਂਦੀ ਹੈ। ਇਸ ਲਈ ਜਦੋਂ ਅਸੀਂ ਇਹ ਛੇੜਛਾੜ ਕਰਦੇ ਹਾਂ, ਅੰਦਰ ਨਸ਼ਾ ਪਾ ਦਿੰਦੇ ਹਾਂ, ਬਹੁਤ ਸਾਰੇ ਜੀਵ ਮਰ ਜਾਂਦੇ ਨੇ। ਜਦੋਂ ਉਹ ਮਰ ਜਾਂਦੇ ਨੇ ਤਾਂ ਉੱਥੇ ਜਿਵੇਂ ਇੱਕ ਸ਼ਮਸ਼ਾਨ ਘਾਟ ਬਣ ਜਾਂਦਾ ਅੰਦਰ ਸਾਡੇ, ਉੱਥੇ ਇੱਕ ਰੋਗ ਪੈਦਾ ਹੋਊਗਾ। ਇਸ ਕਰਕੇ ਜਿਵੇਂ ਇਹ ਪਿੰਡ ਦਿੱਤਾ, ਇਹਨੂੰ ਪਿੰਡ ਨੂੰ ਸੰਭਾਲਣਾ, ਇਹ ਸਰੀਰ ਦਾ ਮੁਖੀ ਹੈ ਸਾਡਾ ਮਨ, ਕਾਇਆ ਨਗਰੀ ਇਹ ਮਨ ਰਾਜਾ, ਇਹ ਮਨ ਰਾਜਾ ਸੀ, ਇਸ ਨੇ ਇਹ ਪਿੰਡ ਬਣਾ ਕੇ ਦਿੱਤਾ ਪਰਮੇਸ਼ਰ ਨੇ ਇਸ ਨੂੰ, ਇਹ ਸਰੀਰ, ਇਹਦੇ ਵਿੱਚ ਬਹੁਤ ਸਾਰੇ ਜੀਵ ਇਹਨੂੰ ਚਲਾਉਣ ਲਈ ਰੱਖੇ ਹੋਏ ਨੇ। ਅਸੀਂ ਤਾਂ ਇਸ 'ਚ ਰੋਟੀ ਪਾ ਦਿੰਦੇ ਹਾਂ, ਹੁਣ ਤੁਸੀਂ ਦੇਖੋ ਉਹਨੂੰ ਕਿੰਨੇ ਜੀਵ ਅੰਦਰ ਉਸ ਭੋਜਨ ਨੂੰ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਅਲੱਗ ਅਲੱਗ ਕਰਕੇ, ਕਿਵੇਂ ਖੂਨ ਤਿਆਰ ਹੁੰਦਾ, ਕਿਵੇਂ ਰਸ ਤਿਆਰ ਹੁੰਦੇ ਨੇ, ਇਸ ਕਰਕੇ ਉਹ ਸਾਰਾ ਤਿਆਰ ਅੰਦਰ ਵਾਲੇ ਜੀਵ ਕਰ ਰਹੇ ਨੇ। ਜੇ ਉਹ ਤੰਦਰੁਸਤ ਹੋਣਗੇ ਤਾਂ ਅਸੀਂ ਵੀ ਤੰਦਰੁਸਤ ਹੋਵਾਂਗੇ, ਜੇ ਅਸੀਂ ਉਹਨਾਂ ਨੂੰ ਮਾਰ ਲਿਆ ਤਾਂ ਅਸੀਂ ਵੀ ਬਿਮਾਰ ਹੋ ਜਾਂਦੇ ਹਾਂ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਸਰੀਰ ਰੂਪੀ ਪਿੰਡ ਪਰਮੇਸ਼ਰ ਨੇ ਤਿਆਰ ਕੀਤਾ। ਹੁਣ ਇਹ ਜਦੋਂ ਪਿੰਡ ਬਣਦਾ ਹੈ, ਸਾਇੰਸ ਅੱਜ ਕੱਲ੍ਹ ਬਹੁਤ ਤਰੱਕੀ ਕਰ ਗਈ ਆ, ਵੈਸੇ ਤਾਂ ਭਗਤਾਂ ਨੇ ਤਾਂ ਪਹਿਲਾਂ ਹੀ ਇਹ ਖੋਜ ਕਰਕੇ ਦੱਸਿਆ ਹੋਇਆ ਗੁਰਬਾਣੀ 'ਚ। ਅੱਜ ਸਾਇੰਸਦਾਨ ਦੇਖਦੇ ਨੇ ਬੱਚਾ ਕਿਵੇਂ ਅੰਦਰ ਸਾਡਾ ਸਰੀਰ ਤਿਆਰ ਹੁੰਦਾ, ਬਹੁਤ ਸਾਰੇ ਸੂਖਮ ਜੀਵ ਲੱਗੇ ਹੁੰਦੇ ਨੇ ਇਹਨੂੰ ਤਿਆਰ ਕਰਨ ਲਈ, ਉਹ ਆਪਣਾ ਕਰਮ ਕਰੀ ਜਾ ਰਹੇ ਨੇ, ਉਹਦੇ ਹੁਕਮ 'ਚ ਇਹ ਸਰੀਰ ਨੂੰ ਤਿਆਰ ਕੀਤਾ ਜਾਂਦਾ ਅੰਦਰ। ਜੀਓ ਪਾਏ ਪਿੰਡ ਜਨ ਸਾਜਿਆ, ਉਹ ਪਿੰਡ ਤਿਆਰ ਕਰਦਾ ਇਸ ਪਿੰਡ ਨੂੰ, ਸਰੀਰ ਨੂੰ ਪਰਮਾਤਮਾ ਆਪ ਬਣਾਉਂਦਾ, ਫਿਰ ਇਹਨੂੰ ਦਿੱਤਾ ਪਹਿਨਣ ਖਾਣ, ਫਿਰ ਇਹਦਾ ਪਹਿਨਣ ਅਤੇ ਖਾਣ ਲਈ ਵੀ ਦਿੰਦਾ। ਜਿਵੇਂ ਮਾਤਾ ਦੇ ਗਰਭ 'ਚ ਤਾਂ ਕੋਈ ਹੋਰ ਸਾਨੂੰ ਖਵਾਉਂਦਾ ਨਹੀਂ ਗਾ, ਉੱਥੇ ਪਰਮੇਸ਼ਰ ਆਪ ਇਸ ਸਰੀਰ ਦੀ ਰੱਖਿਆ ਕਰਦਾ, ਆਪ ਇਹਨੂੰ ਮਾਤਾ ਦੇ ਤੱਤਾਂ ਦੇ ਵਿੱਚੋਂ ਉਹਨੂੰ ਤੱਤ ਦਿੰਦਾ। ਇਸ ਕਰਕੇ ਇਹਦਾ ਭੋਜਨ ਪਹਿਲਾਂ ਹੀ ਭੇਜ ਦਿੱਤਾ ਜਾਂਦਾ ਨਾਲ ਹੀ। ਤਾਂ ਕਰਕੇ ਦਿੱਤਾ ਪਹਿਨਣ ਖਾਣ, ਜਦੋਂ ਅਸੀਂ ਸੰਸਾਰ 'ਚ ਆ ਜਾਂਦੇ, ਇਸ ਸੰਸਾਰ ਦੇ ਵਿੱਚ ਵੀ ਜੋ ਕੁਛ ਆ ਕੁਦਰਤ ਨੇ ਪੈਦਾ ਕੀਤਾ ਉਹੀ ਖਾ ਰਹੇ ਹਾਂ। ਦਿੱਤਾ ਪਹਿਨਣ ਖਾਣ, ਇਹ ਪੰਜਾਂ ਤੱਤਾਂ ਦੀ ਪ੍ਰਕਿਰਤੀ ਬਣਾ ਦਿੱਤੀ, ਇਹ ਪੰਜਾਂ ਤੱਤਾਂ ਦਾ ਸਾਡਾ ਸਰੀਰ, ਇਹਦਾ ਤੋਂ ਭੋਜਨ ਵੀ ਪੰਜਾਂ ਤੱਤਾਂ 'ਚੋਂ ਪੈਦਾ ਹੁੰਦਾ। ਇਸ ਲਈ ਦਿੱਤਾ ਉਹਨੇ ਪਹਿਨਣ ਲਈ ਸਾਨੂੰ ਦਿੱਤਾ, ਖਾਣ ਲਈ ਦਿੱਤਾ। ਹੁਣ ਜਿਹਨੇ ਸਾਰਾ ਕੁਛ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਉਸ ਵਾਹਿਗੁਰੂ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਨਾ ਚਾਹੀਦਾ, ਅਸੀਂ ਕਰਦੇ ਨਹੀਂ। ਹੁਣ ਮਹਾਰਾਜ ਕਹਿੰਦੇ ਵੀ ਜਿਹਨਾਂ ਨੇ ਦਿੱਤਾ ਫਿਰ ਅਸੀਂ ਦਾਸ ਬਣ ਕੇ ਉਹਦੀ ਸ਼ਰਨ 'ਚ ਜਾਣਾ, ਫਿਰ ਉਹ ਸਾਡੀ ਪੈਜ ਰੱਖਦਾ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ, ਮੈਂ ਉਹ ਤੋਂ ਸਦਾ ਹੀ ਕੁਰਬਾਨ ਜਾਂਦਾ। ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਆਪਣੇ ਦਾਸ ਜਿਹੜੇ ਪਰਮੇਸ਼ਰ ਦੇ ਗੁਰੂ ਦੇ ਦਾਸ ਬਣ ਜਾਂਦੇ ਨੇ, ਉਹਨਾਂ ਦਾਸਾਂ ਨੂੰ ਫਿਰ ਉਹ ਗਿਆਨ ਬਖਸ਼ਿਸ਼ ਕਰ ਦਿੰਦਾ, ਗਿਆਨ ਦੁਆਰਾ ਵਿਕਾਰਾਂ ਤੋਂ ਬਚਾ ਲੈਂਦਾ ਅਤੇ ਉਹਨਾਂ ਦੀ ਪੈਜ ਰੱਖਦਾ। ਜੇ ਕਿਤੇ ਬਾਹਰੀ ਤੌਰ 'ਤੇ ਵੀ ਲੋੜ ਪੈ ਜਾਵੇ ਤਾਂ ਉਹਨਾਂ ਦੀ ਪੈਜ ਆਪ ਰੱਖਣ ਲਈ ਆ ਜਾਂਦਾ। ਜਿਵੇਂ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ, ਭਗਤਾਂ ਦੀ ਪੈਜ ਰੱਖੀ, ਉਹਨੇ ਹਰ ਯੁੱਗ ਯੁੱਗ ਭਗਤਾਂ ਪਾਇਆ, ਪੈਜ ਰੱਖਦਾ ਆਇਆ, ਜਿੱਥੇ ਭਗਤਾਂ ਨੂੰ ਲੋੜ ਪਈ ਉਹ ਆਪ ਹਾਜ਼ਰ ਹੋ ਗਿਆ ਆ ਕੇ, ਇਸ ਲਈ ਉਹਨਾਂ ਦੀ ਰੱਖਿਆ ਕੀਤੀ। ਆਪਣੇ ਜਿਹੜੇ ਉਹਦੇ ਦਾਸ ਬਣ ਗਏ ਉਹਨਾਂ ਨੂੰ ਭਰੋਸਾ ਹੀ ਉਹ 'ਤੇ ਇੰਨਾ ਜ਼ਿਆਦਾ ਸੀ। ਬੈਠੇ ਨੇ ਜਿਵੇਂ ਨਾਮਦੇਵ ਜੀ ਬੈਠੇ ਨੇ, ਰਾਜੇ ਨੇ ਸਮਾਂ ਦਿੱਤਾ ਵੀ ਇੰਨੇ ਚਿਰ ਜਾਂ ਗਾਂ ਜਿਉਂ ਦੀ ਕਰਦੇ ਨੇ ਤੈਨੂੰ ਮੌਤ, ਉਹਨਾਂ ਨੂੰ ਕੋਈ ਫਿਕਰ ਨਹੀਂ, ਉਹ ਬਹਿ ਗਏ, ਉਹਨਾਂ ਨੂੰ ਭਰੋਸਾ ਸੀ ਵਾਹਿਗੁਰੂ ਜੀ 'ਤੇ ਵੀ ਉਹ ਜੇ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਇਸ ਤਰ੍ਹਾਂ ਕਰ ਲਵੇ। ਹੁਣ ਪਰਮਾਤਮਾ ਨੂੰ ਆਪ ਆਉਣਾ ਪੈ ਗਿਆ। ਜਦੋਂ ਰਾਜੇ ਦੇ ਦਰਬਾਰੀ ਨੇ ਨਾਮਦੇਵ ਜੀ ਨੂੰ ਚੇਤਾ ਕਰਾਇਆ ਭਗਤੀ ਕਰਦੇ ਨੂੰ, ਕਹਿੰਦੇ ਵੀ ਤੈਨੂੰ ਫਿਕਰ ਨਹੀਂ ਹੈਗਾ, 7 ਘੜੀਆਂ ਸਿਰਫ ਰਹਿ ਗਈਆਂ ਤੇਰੀ ਮੌਤ ਦੀਆਂ, ਇੰਨੀ ਨੇੜੇ ਹੈ ਤੇਰੀ ਮੌਤ। ਅਤੇ ਨਾਮਦੇਵ ਨੂੰ ਜਦੋਂ ਪਤਾ ਲੱਗਿਆ ਉਹ ਕੀ ਕਹਿੰਦਾ, ਕਹਿੰਦੇ 7 ਘੜੀ ਜਾਂ ਬੀਤੀ ਸੁਣੀ, ਕਹਿੰਦਾ ਅਜੇ ਨਾ ਆਇਓ ਤੇਰਾ ਭਵਨ ਤਣੀ, ਕਹਿੰਦਾ ਹਜੇ ਮਾਲਕ ਆਇਆ ਨਹੀਂ, ਨਿਰੰਕਾਰ ਵਾਹਿਗੁਰੂ ਪ੍ਰਗਟ ਹੋ ਗਿਆ। ਫਿਰ ਪੁੱਛਦਾ ਭਗਤ ਨੂੰ ਵੀ ਕੀ ਕਰੀਏ, ਕਹੇ ਤਾਂ ਗਾਂ ਜਿਉਂਦੀ ਕਰਦਾ, ਕਹੇ ਤਾਂ ਧਰਤੀ ਪੁੱਠੀ ਕਰਦਾ ਰਾਜੇ ਨੂੰ। ਉਹ ਕਹਿੰਦੇ ਵੀ ਇਹ ਲੋਕਾਂ ਦਾ ਕਸੂਰ ਵਕਤੀਆਂ ਦਾ, ਤੂੰ ਗਾਂ ਮਾਰੀ ਵੀ ਤੂੰ, ਜਿਉਂਦੀ ਵੀ ਤੂੰ ਕਰ ਸਕਦਾ। ਫਿਰ ਗਾਂ ਜਿਉਂਦੀ ਕੀਤੀ ਆਪਣੇ ਭਗਤ ਲਈ, ਆਪਣੇ ਦਾਸ ਕੀ ਆਪ ਪੈਜ ਰੱਖੀ, ਉਹ ਆਪਣੇ ਦਾਸ ਦੀ ਇੱਥੋਂ ਤੱਕ ਪੈਜ ਰੱਖਦਾ, ਆਪਣੇ ਹੁਕਮ ਨੂੰ ਵੀ ਮੋੜ ਦਿੰਦਾ। ਜੋ ਉਹਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਆਪਣੇ ਹੁਕਮ ਨੂੰ ਵੀ ਟਾਲ ਸਕਦਾ ਆਪਣੇ ਭਗਤਾਂ ਲਈ। ਤਾਂ ਇਹ ਪ੍ਰੇਮ ਦੀਆਂ ਗੱਲਾਂ ਸਾਰੀਆਂ ਜੋ ਗੁਰੂ ਅਰਜਨ ਦੇਵ ਜੀ ਸਾਨੂੰ ਦੱਸਦੇ ਨੇ ਵੀ ਦਾਸ ਬਣਨਾ ਬੜਾ ਔਖਾ ਹੈ, ਸਾਨੂੰ ਭਰੋਸਾ ਆਉਣਾ ਬਹੁਤ ਔਖਾ ਹੁੰਦਾ ਪਰਮੇਸ਼ਰ 'ਤੇ। ਅਸੀਂ ਆਪਣੀ ਮਤ ਜਿੰਨਾ ਚਿਰ ਛੱਡਦੇ ਨਹੀਂ ਉਨ੍ਹਾਂ ਚਿਰ ਪੂਰਨ ਭਰੋਸਾ ਵਾਹਿਗੁਰੂ ਜੀ 'ਤੇ ਹੁੰਦਾ ਵੀ ਉਹ ਜਿੱਥੇ ਰੱਖੂ, ਜਿਵੇਂ ਰੱਖੂ, ਉਵੇਂ ਹੀ ਵਧੀਆ ਰੱਖੂਗਾ।
ਆਪਣੇ ਦਾਸ ਕੀ ਆਪ ਫਿਰ ਪੈਜ ਰੱਖਦਾ ਜਿੱਥੇ ਲੋੜ ਪੈਂਦੀ ਹੈ ਉਹ ਹਾਜ਼ਰ ਹੋ ਜਾਂਦਾ ਸਾਡੇ ਭਗਤਾਂ ਲਈ। ਤਾਂ ਮਹਾਰਾਜ ਕਹਿੰਦੇ ਵੀ ਜਿਹੜੇ ਭਗਤ ਨੇ ਉਹਨਾਂ ਦੀ ਪੈਜ ਰੱਖਦਾ, ਨਾਨਕ ਸਦ ਕੁਰਬਾਨ, ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਤੋਂ ਸਦਾ ਹੀ ਕੁਰਬਾਨ ਜਾਂਦੇ ਆ। ਉਹ ਸਾਨੂੰ ਮਤ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ ਵੀ ਤੁਸੀਂ ਵੀ ਉਸ ਦੀ ਸ਼ਰਨ 'ਚ ਜਾਓ। ਉਹ ਪਰਮੇਸ਼ਰ ਬਖਸ਼ਿੰਦਾ ਹੈ, ਉਹਦੇ ਗਲ ਨਾਲ ਲਾ ਲੈਂਦਾ ਅਤੇ ਤੁਹਾਡੇ ਔਗਣ ਬਖਸ਼ ਦੂਗਾ, ਤੁਹਾਡਾ ਜੀਵਨ ਸਫਲ ਹੋ ਜੂਗਾ। ਸੋ ਸਤਿਗੁਰੂ ਦੀ ਬਾਣੀ ਗਲਤ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦੇ ਆ ਕਿ ਐਸਾ ਸ਼ਬਦ ਬੋਲਿਆ ਗਿਆ ਵੀ ਜੋ ਸੰਗਤ ਦੇ ਅਨੁਕੂਲ ਨਾ ਹੋਵੇ। ਸੰਗਤ 'ਤੇ ਗੁਰੂ ਬਖਸ਼ਣਹਾਰ ਬਖਸ਼ ਦੇਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਬਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਥਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੁ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਨ ਕੇ ਮਨ ਵਸਿਆ, ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾਂ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਹ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕੌਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ, ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੈਂ ਨਾ ਹੀ ਕਛ ਹੋ ਨਹੀਂ ਕਿਸੇ ਆਏ ਨਮੂਰਾ ਔਸਰ ਲੱਜਾ ਰਾਖ ਲਿਓ ਸਦਨਾ ਜਨ ਦੂਰਾ ਤੂੰ ਕਹੋ ਟਲ ਗੁਰ ਸੇਵੀਆ ਸੈ ਸੁਭਾਈ

ਸੰਤਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਮਾਫੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਹਿ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧ ਆਈਆਂ।

ਕਿੰਨੀ ਵਸ ਆਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਉਹ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰਾ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕੇਸ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰਾ। ਕਹੇ ਨਾਨਕ ਸੱਚੇ

ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸ਼ਾਂ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਉਤੇਤਾ ਹਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਹਰ ਧਾਰੀਆ ਪੰਚ ਦੂਤਾ ਤੁਦਵਸ ਕੀਤੇ ਕਾਲ ਕੰਟਕ ਮਾਰਿਆ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਹੇ ਰੰਗਲ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਡਠ ਕੀਤਾ ਤਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੀ ਮਾਣ, ਨੇ ਤਾਰਿਆਂ ਦੇ ਤਾਰ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਲੇਟ ਸਰਦਾਰ ਸੁਖਮੰਦਰ ਸਿੰਘ, ਮਾਤਾ ਮਨਜੀਤ ਕੌਰ ਬਰਾੜ ਦੇ ਸਪੁੱਤਰ ਸਰਦਾਰ ਸੰਦੀਪ ਸਿੰਘ ਬਰਾੜ, ਬੀਬੀ ਸੁਖਦੀਪ ਕੌਰ ਬਰਾੜ ਪਰਿਵਾਰ ਵੱਲੋਂ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਆਪ ਜੀ ਦਾ ਕੂਟਾਨ ਕੂਟ ਧੰਨਵਾਦ ਕਰਦੇ ਹੋਏ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਨੇ। ਭਾਈ ਸੰਦੀਪ ਸਿੰਘ, ਬੀਬੀ ਸੁਖਦੀਪ ਕੌਰ ਬਰਾੜ ਪਰਿਵਾਰ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਦੇਸ਼ ਕੌਮ ਦਾ ਪਿਆਰ ਬਖਸ਼ਣਾ, ਚੜ੍ਹਦੀ ਕਲਾ ਪ੍ਰਧਾਨ ਕਰਨੀ, ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਧਾਨ ਕਰਨੀ, ਸੱਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ, ਅੱਖਰ ਵਾਧਾ ਘਾਟਾ ਪੁਲਜੁਗ ਮਾਫ ਕਰਨਾ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਪ੍ਰੰਤ, ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ ਸਿੱਖਣ।

0: ਵਾਹਿਗੁਰੂ ਜੀ ਕਾ
1: ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ।

ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ

ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣਿਆ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੋਰਾ ਪਾਰਵਤੀ ਮਾਈ

0: जाय। तीर्थ नावां जेते सुपहावा विण पाणे के नाय करी जेती सृठ उपाई वेखा विणाव कर्मा के मिलै लई मत विच रतन जवाहर मानक जेक गुर की सिख सुनी गुरा इक देह बुझाई सभना जियां का इक दाता सो मैं विसर न जाई।
1: जे जुग चारे आर जा होर दसुनी होए नवा खंडा विच जानिए ना चलै सब कोए चंगा नाव रखाए कै जस कीरत जागले जे तस नदर न आवे ता बात न पुछे के कीटा अंदर कीट कर दोसी दोस्त रे नानक निर्गुण गुण करे गुणवंतिया गुण दे तेहा कोई न सुझे जे तस गुण कोई करे सुनै सैद पीर सुरनाथ सुनै तर तबल आकाश सुनै दीप लो पाताल सुनै पोहिन सकै काल नानक भगता सदा विगास सुनै दुख पाप का नास सुनै ईसर बर्मा इंद सुनै मुख साला हनुमंद सुनै जोग जुगत तन भेद सुनै शास्त्र सिमरत वेद नानक भगता सदा विगास सुनै दुख पाप का नास सुनै सत संतोख ज्ञान सुनै अठसठ का स्नान सुनै पढ़ पढ़ पावे मान सुनै लागै सह ध्यान नानक भगता सदा विगास सुनै दुख पाप का नास सुनै सरा गुणा के गाह सुनै सेख पीर पात साह सुनै अंधे पावे राहो सुनै हाथ होवै असगाहो नानक भगता सदा विगास सुनै दुख पाप का नास मन्ने की गत कही न जाए जे को कह पिछे पछताए कागद कलम न लिखन हार मन्ने का बह करन विचार ऐसा नाम निरंजन होए जे को मन जाने मन कोए मन्ने सौरत होवे मन बुद्ध मन्ने सगल भवन की सौद मन्नै मोह चोटा न खाए मन्नै जमकै साथ न जाए ऐसा नाम निरंजन होए जे को मन जाने मन कोए मन्नै मार्ग ठाग न पाए मन्नै पास्यो प्रगट जाए मन्नै मग न चलै पंथ मन्नै धर्म सेती सन्मंद ऐसा नाम निरंजन होए जे को मन जाने मन कोए मन्नै पावह मोख द्वार मन्नै परवारे साधार मन्नै तरे तारे गुरसिख मन्नै नानक भवहि भिख ऐसा नाम निरंजन होए जे को मन जाणै मन कोए पंच परवान पंच प्रधान पंचे पावह दरगह मान पंचे सोह दर राजान पंचा का गुरे एक ध्यान जे को कह करे विचार करते कह करनै नाहीं सुमार तौल धर्म दया का पूत संतोख थाप रखिया जैन सूत जे जन तरंगा के नाव सबना लिखिया बुड़ी कलाम एहो लिखा लिख जाने कोए लिखा लिखिया केता होए केता तान स्वाले रूप केती दात जाने कौन कूत कीता वसाओ एको कवाओ तिस्ते होए लख दरियाओ कुदरत कवन कहा विचार वारिया न जावा एक बार जो तुद भावै साई पलिकार तू सदा सलामत निरंकार संख जाप संख पाओ संख पूजा संख तप ताओ संख ग्रंथ मुख वेद पाठ संख जोग मन रह उदास संख भगत गुण ज्ञान विचार संख सती असंख दातार संख सूर मोह पख सार संख मौन लिव लाए तार कुदरत कवन कह विचार वारिया न जावा एक बार जो तुद भावै साई पलिकार तू सदा सलामत निरंकार संख मूर्ख अंध कोर संख चोर हराम खोर संख अमर कर जाहे जोर संख गल वड हत्या कमाहे संख पापी पाप कर जाहे संख कूड़ियार कूड़े फिराहे संख मलेश मल पाखाहे संख निंदक सिर करह पार नानक नीच कह विचार वारिया न जावा एक बार जो तुद भावै साई पलिकार तू सदा सलामत निरंकार संख नाव संख थाव गम गम संख लो संख कह सिर पार होए अखरी नाम अखरी सालाह अखरी ज्ञान गीत गुण गह अखरे लिखण बोलण वाण अखरा सिर संजोग वखाण जिन ए लिखे ते सिर नाहे जे फरमाए तेव ते पाहे जीता कीता तीता नाव बिण नावै नाही को थाओ कुदरत कवन कह विचार वारिया न जावा एक बार जो तुद भावै ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਮੂੰਹ ਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖ ਨਾ ਹੇ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਵਕਤ ਕਵਣ ਤਿਥ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਤਿਥ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿੱਟੀ ਕਹੁ ਸਾ ਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਸ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਹ ਲਾਹੀ ਸਾਹ ਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਬਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਏਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੀਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਮਲਵਾ ਪਾਰ ਮਲਵਾ ਪਾਰੀਏ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰਹਿ ਤਾਂ ਆਖ ਨਾ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਵੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੁਹਨ ਸਦਾ ਸਵਾਰੇ ਗਾਵਹਿ ਇੰਦ ਇੰਦਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੁਦਨੋ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਾਇਆ ਲੇ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਭੰਡਾ ਕਾਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਣ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਬਣਾਣ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਉ ਲੱਖ ਹੋਵੈ ਲੱਖ ਹੋਵੈ ਲੱਖ ਇਕਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪਹਿ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪੁਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਘਾਟ ਘੜੀ ਇਹ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੀਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜੇਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ जत पहारा तीरज सुनियार अहन मत वेद हथियार पाओ खला अगन तप ताओ भांडा पाओ अमृत तित ढाल कड़िए शब्द सच्ची टकसाल जिनको नदर करम तिन कर नानक नदरी नदर निहाल सलोक पवन गुरु पाणी पिता माता धरत महत दिवस रात दोए दाई दाया खिलै सगल जगत चंग्याईया वरियाईया वाचै धर्म हदूर करमी आपो अपनी की नेड़े की दूर जिनी नाम त्याया गैम सकत काल नानक ते मुख उजले केती छुट्टी नाल सो दार राग आसा महला पहला एक ओंकार सतगुर प्रसाद सो दर तेरा केहा सो कर केहा जित बह सर्व समाले वाजे तेरे नाद अनेक संखा केते तेरे वावन हारे केते तेरे राग परी स्यो कही है केते तेरे गावन हारे गावन तुदनो पवन पाणी बह संतर गावै राजा धर्म द्वारे गावन तुदनो चित गुप्त लिख जानन लिख लिख धर्म बीचारे गावन तुदनो ईश्वर ब्रह्मा देवी सोहन तेरे सदा सवारे गावन तुदनो इंद्र इंद्रासन बैठे देव त्या दर नाले गावन तुदनो सिद्ध समाधि अंदर गावन तुदनो साध बीचारे गावन तुदनो जति सती संतोखी गावन तुदनो वीर करारे गावन तुदनो पंडित पढ़न रखी सुर जोग जोग वेदा नाले गावन तुदनो मोहनिया मन मोहन स्वर्ग मच प्याले गावन तुदनो रतन पाए तेरे अठ सठ तीर्थ नाले गावन तुदनो जोध महाबल सूरा गावन तुदनो खाणी चारे गावन तुदनो खंड मंडल ब्रह्मंडा कार कर के तेरे तारे से तुदनो गावन जो तुद भावन रत्ते तेरे भगत रसाले होर केते तुदनो गावन से मैं चितनावन नानक क्या बिचारे सोई सोई सदा सच साहेब साचा साची नाई है पी होसी जाए ना जासी रचना जिन रचाई रंगी रंगी पाती कर कर जिन सी माया जिन पाए कर कर देखै कीता अपना जो तिस दी वडियाई जो तिस भावै सोई कर सी फिर हुक्म न करना जाए सो पात साहो साहा पात साहेब नानक रहन रजाई आसा महला पहला सुन वड्डा आखै सब कोई केवड़ वड्डा डीठा होए कीमत पाए न कहा जाए कहने वाले तेरे रहसमय बड्डे मेरे साहेबा गहर गंभीरा गुणी गहीरा कोई न जाने तेरा केता केवड़ चीरा रहाओ सब सुरती मिल सुरत कमाए सब कीमत मिल कीमत पाए ज्ञानी ध्यानी गौर गुरहाय कह न जाई तेरी तिल वड्याई सब सत सब तप सब चंगियाईया सिद्धा पुरखा किया वड्याईया तुद विण सिद्धि किने ना पाईया कर्म मिले नाही ठाक रहाइया आखण वाला क्या बेचारा सिफती भरे तेरे भंडारा जैस तू देहे तिसे क्या चारा नानक सच सवारन हरा आसा महला पहला आखा जीवा विसरै मर जाओ आखण औखा साचा नाम साचे नाम की लागै भूख उत भूखै खाए चलिए दुख सो क्यों बिसरै मेरी माए साचा साहेब साचै नाए रहाओ साचे नाम की तिल वड़ियाए आख धक्के कीमत नहीं पाई जे सब मिलके आखण पाहे वड्डा न होवै घाट न जाए ना ओह मरै न होवै सोग देदा रहे न चुकै भोग गौण एहो होर नाही कोए ना को हुआ ना को होए जेवड़ आप तेवड़ तेरी दात जिन दिन करकै कीती रात खसम विसारह ते कमजात नानक नावै बाज सनात राग गुजरी महला चौथा हर के जन सत गुर सत पुरखा बिनो करो गुर पास हम कीरे करम सत गुर सरनाई कर दया नाम प्रगास मेरे मीत गुरदेव मोह को राम नाम प्रगास गुरमत नाम मेरा प्राण सखाई हर कीरत हमरी रहरास रहाओ हर जन के बड भाग वडेरे जिन हर हर सरदा हर प्यास हर हर नाम मिलै तृपतासे मिल संगत गुण प्रगास जिन हर हर हर रस नाम ना पाया ते भागहीन जम पास जो सतगुर सरण संगत नहीं आए त्रिग जीवे त्रिग जीवास जिन हर जन सतगुर संगत पाए तिन तुर मस्तक लिखिया लिखास धन धन सत संगत जित हर रस पाया मिल जन नानक नाम प्रगास राग गुजरी महला पंजवां ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਾਂਦਾ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਵਰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੈ ਉਡਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਵੱਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਹਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਕਰੈ ਹਰ ਪੂਜਾ ਜੀ ਤਾਪਹਿ ਜਪਹਿ ਬੇਅੰਤ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਏ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਤੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਂ ਹੈ ਤੁਝਵੇਂ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੇਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਵਤ ਨਾਨਕ ਤਿਨਕੀ ਸਰਣ ਜੇਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਹਾਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਣ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੁਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਘਰ ਗਾਵੋ ਸੁਹਿਲਾ ਸਿਵਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁ ਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮੋਹ ਹੋਆ ਸੂਰਜ ਇੱਕੋ ਰੁੱਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੁ ਸਹਿਸ ਮੂਰਤ ਨਨਾ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਿਸ ਤਵ ਗੰਧ ਇਵ ਚਲਤ ਮੋਹਿ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕਉ ਹੋਏ ਜਾਤੇ ਤੇਰੈ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਾਢਣ ਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜੋ ਚੱਲ ਹੈ ਚੱਬਹਿ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮਹਿ ਧਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਂਗੇ ਮੋਕੋ ਕਰ ਸੰਤਨ ਕੀ ਧੂਰੇ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸਰਹਿ ਰਤਨੀ ਤਾ ਹੋਏ ਜੁੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਹਰ ਬਿਨ ਜੀਉ ਜਲ ਵੱਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਵਰ ਨਾਹੀਂ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਲਾਏ ਰਿੱਧ ਆਖਾ ਆਓ ਗੋਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਬੜੇ ਆਖਾ ਨਾ ਉਹ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਤੇ ਕਰੇ ਤਮਾਏ ਰਹਾਉ ਗੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾ ਉਹ ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਸੇ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਪਾਓ ਮਸੂ ਤੋਟ ਨਾ ਆਵੇ ਲੇਖਣ ਪੌਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਬਾਟ ਚਲਾਈਆ ਲੇਖੈ ਸੁਣ ਵੇਖਾਓ ਲੇਖੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੈ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਏ ਕਹਿ ਇੱਥੈ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਛੱਡਿਆ ਸਿਓ ਕਿਆ ਰੀਸ ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁੱਧੇ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਹਾਓ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਮਾਣ ਫਿੱਕਾ ਬੋਲਣ ਵਿਗੁੱਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ ਤਿੰਨ ਕਾ ਕੀਆ ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਵਾਹਰੇ ਰਾਚਹਿ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮਲਕ ਲੂਲਾ ਕੂੜ ਰਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੌ ਦਰਬਾਰ ਨਾਨਕ ਸੱਚ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਓ ਸੁਣੇ ਵਖਾਣੇ ਜੇਤੜੇ ਹੋ ਤਿੰਨ ਬਲਿਹਾਰੈ ਜਾਓ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ ਨਾਓ ਨੀਰ ਚੰਗਿਆਈਆਂ ਸਤ ਪਰਮਲ ਧਨਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਸਹਿ ਪੈ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਮਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮੁਸ ਕਰ ਮਤ ਕਾਗਦ ਕਰ ਸਾਰ ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਬਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚ ਨਿਸ਼ਾਨ ਰਹਾਓ ਜਿੱਥੈ ਮਿਲੈ ਵਡਿਆਈਆ ਸਦ ਖੁਸ਼ੀਆ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਓ ਦੁਆਓ ਇੱਕ ਆਵੇ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾ ਵੈ ਵਿਕਾਰ ਭੈ ਤਿਰੇ ਡਰੇ ਅਗਲਾ ਖੱਪ ਖੱਪ ਚੀਜੇ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਇਕਸਾ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਬਾਟ ਤਾਰਕਸ ਤੀਰ ਕਾਮਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਗਰਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣ ਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੈਰ ਕਮਾਈ ਜੋਏ ਸੌ ਵੈਰ ਕਮਾਈਏ ਕੂੜੇ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਾਪਤ ਲਿਖੈ ਨਾ ਪਵੇ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾ ਜੀਉ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸਿ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਉਗਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਸੱਚ ਤੋਲ ਰਹਾਉ ਹਰ ਹਰ ਮਨ ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ

0: ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀ ਹਾ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆ ਸਾਚੇ ਸਾਹਿਬ ਸਭ ਔਗਣ ਸਭ ਅਸਾਹ ਕਰਤਾ ਸਭ ਕੋ ਤੇਰਾ ਹੈ ਜੋਰ ਇੱਕ ਸ਼ਬਦ ਵਿਚਾਰੀਏ ਜਾ ਤੂੰ ਕਿਆ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੀਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰ ਵਚਨੀ ਭੋ ਖਾਏ ਨਾਨਕ ਸੱਚਾ ਪਾਤ ਸਭ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ
1: ਭਲੀ ਸਰੀ ਜੇ ਉਬਰੀ ਹੋਮੇ ਮੋਏ ਕਰਾਹੋ ਦੋਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵਿਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹੋ ਮਨ ਰੇ ਸੱਚ ਮਿਲੇ ਪਉ ਜਾਏ ਭੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਏ ਰਹੋ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸੀਐ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਕਿਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵੀ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀਐ ਅਵਰ ਨਾ ਕਰਨਾ ਜਾਏ ਗੁਰਮੁਖ ਵਸ ਵਿਸਾਈਐ ਸੱਚ ਵਕਰ ਸੱਚ ਰਾਸ ਜਿੰਨੀ ਸੱਚ ਬਣਾਂਜਿਆ ਗੁਰ ਪੂਰੇ ਸਵਾਸ ਨਾਨਕ ਵਸ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾਂ ਤਾਤ ਮਿਲੇ ਫੁੰਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗੈਬਰਾਂ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਪਾਹੇ ਪਾਈ ਰੇ ਸੰਤ ਜਨਾ ਕੀ ਰੇਣ ਸੰਤ ਸਵਾ ਗੁਰ ਪਾਈਐ ਮੁਕਤ ਪਦਾਰਥ ਧਿਣ ਰਹਾਓ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੈ ਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉਂ ਗੁਰ ਵਿਨ ਤ੍ਰਿਕੁੱਟੀ ਛੁੱਟ ਸੀ ਸਹਿਜ ਮਿਲੀਏ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਘਰੇ ਮਲ ਤੁਹੇ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹੋਂ ਸਦ ਬਲਿਹਾਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾਂ ਤਿਰਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਹੇ ਕੱਲਰ ਕੇਰੀ ਕੰਧ ਜਿਉਂ ਐਨਸ ਕਿਰ ਟਹਿ ਪਾਏ ਬਿਨ ਸ਼ਬਦ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸਿੰਗਾਰ ਦਰ ਘਰ ਢੋਈ ਨਾ ਲਹੇ ਦਰ ਗੈ ਝੂਠ ਕੁਹਾਰ ਰਹਾਉ ਆਪਸ ਜਾਣ ਨਾ ਭੁੱਲੇ ਸੱਚਾ ਵੱਡ ਕੇ ਰਸਾਣ ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਣ ਨੌਨੀ ਦੇ ਉਪਜੇ ਨਾਮ ਏਕ ਕਰਮ ਪਵੇ ਨਿਸਾਣ ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਅੰਧਲੇ ਨਾਮ ਵਿਸਾਰੀਐ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੋਂਗ ਮਾਂਗ ਸੰਦੂਰ ਚੋਆ ਚੰਦਨ ਬੋਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਪਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਵਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਪੇਦੀ ਹੈ ਕਿਉਂ ਸੋਹੇ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾਂ ਸੁਨੀ ਦੇ ਡਰਾਵਣੀ ਜਾ ਜੀਉ ਵਿੱਚੋਂ ਜਾਏ ਭਾਏ ਬੁਲੰਦੀ ਵਿਜ ਵੀ ਤੋਂ ਨਾਨਕ ਸਿਓ ਕਾਏ ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਾਹੇ ਮੂੜੇ ਰਾਮ ਜਪੋ ਗੁਣ ਸਾਰ ਹੋਮੇ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹੋ ਜਿੰਨੇ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚ ਮੂਏ ਅੰਦਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੇ ਠੱਗ ਮੋਈ ਪ੍ਰੀਤ ਪਿਆਰ ਗਇਆ ਮੋ

ਭਾਵਾ ਵੈਰ ਵਿਰੋਧ ਤੰਦਾ ਥੱਕਾ ਹੋਂ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਜੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੈ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾਂ ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਪਏ ਕੂਰ ਬਜਾਵੈ ਤੂਰ ਬਿਨ ਸ਼ਬਦ ਪਰਮਾਈਐ ਦੁਬਦਾ ਡੋਬੈ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੋਚਾ ਸੋ ਆਖੀਐ ਜਿਸ ਪੈ ਸਾਚਾ ਨਾਉ ਪੈ ਸੱਚ ਰਾਤੀ ਦੇ ਹੁਰੀ ਜਿਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬੋਹੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਇਆ ਪਵਨੇ ਤੇ ਜਲ ਹੋਏ ਜਲ ਤੇ ਤੇਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੀ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੀ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾਂ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾ ਵਹੀ ਪੂਰ ਭਰੇ ਅਹੰਕਾਰ ਮਨ ਹਟ ਮੱਤੀ ਬੂਢੀਏ ਗੁਰਮੁਖ ਸੱਚ ਸੋ ਤਾਰ ਗੁਰਬਨ ਕਿਉਂ ਤਰੀਐ ਸੁਖ ਹੋਏ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਅਵਰਨ ਦੂਜਾ ਕੋਏ ਰਹਾਉ ਆਗੇ ਦੇਖੋ ਡੋ ਜਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵਈ ਸਾਚੇ ਮਹਿਲ ਹਦੂਰ ਸਾਹੇ ਸਾਹੇ ਤੁਜ ਸੰਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨ ਇਹੋ ਘੱਟ ਉਪਾਇਆ ਤਿਰ ਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗਵਾਰ ਘੱਟ ਘੱਟ ਜੋਤ ਨਿਰੰਤਰੀ ਬੂਜੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੇ ਸਵਾਸ ਸੱਚੇ ਰੇਤੇ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾਂ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲੱਗ ਜੋਵਨ ਸਾਸ ਹੈ ਤਬ ਲੱਗ ਇਹੋ ਤਨ ਦੇ ਬਿਨ ਗੁਣ ਕਾਮਨਾ ਵੇ ਟਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਮਾਨੀ ਸਲਾਹੀ ਹੈ ਹੋਮੇ ਨਿਭੀ ਪਾਏ ਰਹਾਉ ਸੁਣ ਸੁਣ ਗੰਡਣ ਗੰਢੀਐ ਲਿਖ ਪੜ ਬੁਝੇ ਪਾਰ ਤ੍ਰੈਨ ਤ੍ਰਿਸ਼ਨਾ ਐ ਨ ਸਗਲੀ ਹੋਮੇ ਰੋਗ ਵਿਕਾਰ ਉਹ ਬੇਪਰਵਾਹ ਅਤੋਲਮਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤ੍ਰਾਪੀਆਂ ਬਿਨ ਨਾਵੈ ਦੁੱਖ ਸੰਤਾਪ ਹਰ ਜਪ ਜੀਰੇ ਛੋਟੀਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤਿਰ ਪਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾਂ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾਲਹੀ ਲੇਖੇ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੇ ਜਿਉਂ ਭਾਵੇ ਤਿਉਂ ਨਿਰਜਾਸ ਜੀ ਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈਂ ਹੋਮੇ ਹੋਏ ਵਿਨਾਸ਼ ਸਤਿਗੁਰ ਸੇਵੇ ਆਪਣਾ ਹੋਂ ਸਦ ਕੁਰਵਾਣੇ ਤਾਸ ਖੜ ਦਰ ਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਬ ਰਹੇ ਸਿਵ ਸਕਤੀ ਕਾ ਮੇਲ ਤ੍ਰੇਹੋ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋ ਖੇਲ ਬਿਜੋਗੀ ਦੁੱਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਵਿਰਾਗੀ ਕਰ ਵਸੇ ਸੱਚ ਪਹਿ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ
ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ, ਸ਼ਬਦ ਨਾ ਭੀਜੇ ਸਾਕਤਾ, ਦੁਰਮਤ ਆਵਣ ਜਾਣ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ, ਮਨ ਰਹਿ ਹੋਮੈ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ। ਰਹਾਉ ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ, ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਨਿਤੈਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ, ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੇ ਪਚਾਨ, ਪਰਮੇ ਪੂਲਾ ਦੁਖ ਕਣੋ ਜਮ ਮਾਰ ਕਰੇ ਖੁਲਹਾਣ, ਮਨ ਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ। ਇੱਥੇ ਤੰਦ ਪਿਟਾਈਐ ਸੱਚ ਲਿਖਤ ਪਰਵਾਨ, ਹਰ ਸੱਜਣ ਗੁਰ ਸੇਮਦਾ ਗੁਰ ਕਰਨੀ ਪਰਧਾਨ, ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੀ, ਕਿਉਂ ਦਰਗਹਿ ਪਤ ਪਾਹੀਐ ਜਾਂ ਹਰ ਨਾ ਬਸੇ ਮਨ ਮਾਹੀ, ਗੁਰ ਮਿਲੀਐ ਸੁਖ ਪਾਈਐ ਅਗਨ ਮਰੇ ਗੁਣ ਮਾਹੀ, ਮਨ ਰੇ ਅਹਿਨਸ ਹਰ ਗੁਣ ਸਾਰ, ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ। ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ, ਹਿੰਸਾ ਹੋਮੇ ਗਤ ਗਏ ਨਾਹੀ ਸਹਿਸਾ ਰੋਗ, ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ, ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ, ਤਿਸ ਸਿਉਨੇ ਨਾ ਕੀਜੇ ਜੋ ਦਿਸੇ ਚੱਲਣ ਹਾਰ, ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਤਾਰ, ਚਾਰੇ ਅਗਨ ਨਿਵਾਰ ਮਰ ਗੁਰਮੁਖ ਹਾਰ ਜਲ ਪਾਏ, ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਗਾਏ, ਨਾਨਕ ਸਤਿਗੁਰ ਮੀਤ ਕਰ ਜਲ ਪਾਵੇ ਦਰਗਹਿ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਆ, ਗੁਰਮਤ ਲੇ ਹਰ ਬੋਲ, ਮਨ ਸੱਚ ਕਸਵੱਟੀ ਲਾਈਐ ਤੋਲੀਏ ਪੂਰੇ ਤੋਲ, ਕੀਮਤ ਕਿਨੇ ਨਾ ਪਾਈਐ ਰਿਦ ਮਾਣਕ ਮੋਲ ਅਮੋਲ, ਭਾਈ ਰੇ ਹਰ ਹੀਰਾ ਗੁਰਮਾਹੀ, ਸਤ ਸੰਗਤ ਸਤਿਗੁਰ ਪਾਈਐ ਅਹਿਨਸ ਸ਼ਬਦ ਸਲਾਹੇ। ਰਹਾਉ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪਰਗਾਸ, ਜਿਉਂ ਅਗਨ ਮਰੇ ਜਲ ਪਾਈਐ ਤਉਂ ਤ੍ਰਿਸ਼ਨਾ ਤਿਆਸਨ ਦਾਸ, ਜਾਮਜ ਧਾਰ ਨ ਲਾਗਈ ਇਉਂ ਪਹੁਜਲ ਤਰੇ ਤਰਾਸ, ਗੁਰਮੁਖ ਕੂੜ ਨ ਪਾਵੈ ਸੱਚ ਰਤੇ ਸੱਚ ਪਾਏ, ਸਾਕਤ ਸੱਚ ਨ ਭਾਵੈ ਕੂੜੇ ਕੂੜੀ ਪਾਏ, ਸੱਚ ਰਤੇ ਗੁਰਮੇਲੀਐ ਸੱਚੇ ਸੱਚ ਸਮਾਏ, ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ, ਸੱਚ ਵਕਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ। ਪਰ ਮੈਂ ਪਾਏ ਨਾ ਵਿਜਵੈ ਜੇ ਭਵੇ ਦਿਸਾਂਤਰ ਦੇਸ, ਅੰਤਰ ਮਹਿਲ ਨਾ ਉਤਰੇ ਤਿਰਗ ਜੀਵਨ ਤਿਰਗ ਵੇਸ, ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼, ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੇ ਹੋਮੇ ਤ੍ਰਿਸ਼ਨਾ ਮਾਰ। ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਬਲਾਏ, ਆਪ ਗਇਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਪਹੁੰਚਲ ਪਚੇ ਪਚਾਹੀ, ਇਹੋ ਮਾਣਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ, ਗੁਰ ਮਿਲ ਭਵ ਜਲ ਲੰਘੀਐ ਦਰਗਹਿ ਪਤ ਪਰਵਾਣ, ਨਾਨਕ ਤੇ ਮੁਖ ਉਜਲੇ ਧਨ ਉਪਜੇ ਸ਼ਬਦ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣਜਾਰਿਓ ਵਕਰ ਲਿਓ ਸਮਾਨ, ਤੈਸੀ ਵਸਤ ਵਿਸਾਹੀਐ ਜੈਸੀ ਨਿਭੇ ਨਾਲ, ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸਮਾਨ, ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚੱਲੋ ਸੋ ਦੇਖੇ ਪਤਿਆਏ। ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ, ਖੋਟੇ ਵਣਜ ਵਣਜੀਏ ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉਂ ਦੁੱਖ ਘਣੋ ਨਿਤਰ ਹੋਏ, ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸ ਨਾ ਹੋਏ,
खोटे जात न पात है खोट न से जस कोए खोटे खोट कमावना आए गया पत खोए नानक मन समझाइए गुर के शब्द सला राम नाम रंग रतिया पार न परम तिना हर जप लहा गला निरपो हर मन महा श्री राग महला पहला कर दूजा तन जोवण यार फुलड़ा नाठड़िए दिन चार पब्बण केरे पत ज्यों ढल ढुल जुम्मण हार रंग माण लै प्यारिया जां जोवन नौ होला दिन थोरड़े थके भया पुराणा चोला रहाओ सज्जण मेरे रंगले जाए सोते जराण हां भी वंजा डोमणी रोवा चीणी वाण की ना सुने ही गोरिए आपण कन्नी सोए लगी आवे साहुरे नितना पेये होए नानक सुती पेये जान विरती सन गुणा गवाई गठड़ी अवगण चली वन श्री राग महला पहला घर दूजा दो आपे रसिया आप रस आपे रावण हार आपे होवे चोलड़ा आपे सेज पतार रंग रता मेरा साहिब रव रया परपूर रहाओ आपे माछी माछली आपे पानी जान आपे जाल मणखड़ा आपे अंदर लाल आपे बौ बिद रंगुला सखिए मेरा लाल नेत्र वे सुहागणी देख हमारा हाल प्राण में नानक बेनती तू सरवर तू हंस कौल तू है कबिया तू है आपे वेख विगस श्री राग महला पहला घर तीजा ए तन धरती बीज कर्मा करो सलल पहो सारंग पाणी मन करसान हर रिदे जमाए लै इं पावस पद निर्वाणी काहीं गर्भ समूड़े पाया पित सुतो सगल कल तर माता तेरे होए न अंत सखाया रहाओ बिखे बिकार दुष्ट किरखा करे इन ताज आत्मे होए त्याई जप तप संजम होए जब राखे कमल विकसे मद असर माई बीस पताहरो वासरो संग्रह तीन खोड़ा नित काल सारे दस अठार में अपरंपरो चीने कहे नानक इव एक तारे श्री राग महला पहला घर तीजा अमल कर तरती बीज सबदो कर सच की आव नित दे पाणी होए करसाणी मान जमाल लै पिस दोज कमोड़े बजाणी मत जान सह गली पाया माल के माणे रूप की सोभा इत विधि जन मंगवाया रहो ऐव तन चिकड़ो एहो मन मेड़ को कमल की सार नहीं मोल पाई पौर उस्ताद नित पाख्या बोले क्यों बूझे नै जा नै बूझाई आखण सुनना पौन की वाणी हो मन रत्ता माया खासम की नदर दिले पसंदे जिन्नी कर एक त्याया ते कर रखे पंच कर साती नाओ शतान वट कट जाई नानक आखे राहे पै चलना माल तन कित सो संझाई श्री राग महला पहला घर चौथा सोई मौला जिन जग मौलिया हरिया किया सिंगारो आव खाक जिन वंद रहाई धन सिरजन हारो मरना मूला वरना पी कर तारो डरना रहो ता तू मुला ता तू काजी जाने नाम खुदाई जे बोह तेरा पढ़िया होवे को रहे न भरिए पाई सोई काजी जिन आप तजिया एक नाम की याद हरो हैपी होसी जाए ना जासी सच्चा सिरजन हारो पांच वक्त निवाज गुजारे पड़े कतेब कुराना नानक आखे गोरस दही रहो पीणा खाना श्री राग महला पहला घर चौथा एक सुहाण दोए सुहाणी नाल भलके भौंके सदा बयाल कूड़ छुरा मुठा मुरदार ताण करूप रहा करतार मैं पत की पंद न करनी की साकार हों बिगड़े रूप रहा विकराल तेरा एक नाम तारे संसार मैं इहास हो आधार रहा मुख निंदा खांदे न रात पर कर जो ही नीच सनात काम क्रोध तन वसे चंडाल ताण करूप रहा करतार फाही सुरत मलूकी वेस होंठ गवाड़ा ठगी देस खरा स्याणा बहुता पहार ताणक रूप रहा करतार
ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੌਂਕਿਆ ਮੂੰਹ ਦੇਸਾਂ ਦੁਸ਼ਟ ਚੋਰ। ਨਾਨਕ ਨੀਚ ਕਹੇ ਵਿਚਾਰ, ਤਾਨਕ ਰੂਪ ਰਹਾ ਕਰਤਾਰ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਕੀ। ਜਿਹੀ ਸੁਰਤ ਤਿਹਾ ਤਿੰਨ ਰਾਹੋਂ, ਲੇਖਾ ਇੱਕੋ ਆਵੋ ਜਾਓ। ਕਾਹੇ ਜੀ ਕਰੇ ਚਤਰਾਈ, ਲੇਵੇ ਦੇਵੇ ਢਿੱਲ ਨਾ ਪਾਈ ਰਹਾਉ। ਤੇਰੇ ਜੀ ਜੀਆਂ ਕਾ ਤੋਹੇ, ਕਿਤ ਕੋ ਸਾਹਿਬ ਆਵੇ ਰੋਏ। ਜੇ ਤੂੰ ਸਾਹਿਬ ਆਵੇ ਰੋ, ਤੂੰ ਉਹਨਾਂ ਕਾ ਤੇਰੇ ਉਹ। ਅਸੀਂ ਬੋਲ ਵਿਗਾੜ ਵਿਗਾੜੇ ਬੋਲ, ਤੂੰ ਨਦਰੀ ਅੰਦਰ ਤੋਲੇ ਤੋਲ। ਜੈ ਕਰਨੀ ਤੈ ਪੂਰੀ ਮਤ, ਕਰਨੀ ਵਾਜੋਂ ਘਟੇ ਘੱਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ। ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰ ਗਏ ਪਰਵਾਨ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਤੂੰ ਦਰਿਆਓ ਦਾਨਾ ਬਿਨਾ, ਮੈਂ ਮੱਛਲੀ ਕੈਸੇ ਅੰਤ ਲਹਾਂ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੋਟ ਮਰਾਂ। ਤੂੰ ਜਾਣਾ ਮਿਓ ਨਾ ਜਾਣਾ ਜਾਲੀ, ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ। ਰਹਾਉ ਤੂੰ ਭਰਪੁਰ ਜਾਣਿਆ ਮੈਂ ਦੂਰ, ਜੋ ਕੁਛ ਕਰੀ ਸੋ ਤੇਰੇ ਹਦੂਰ। ਤੂੰ ਦੇਖੇ ਹੋ ਮੁੱਕਰ ਪਾਓ, ਤੇਰੇ ਕੰਮ ਨਾ ਤੇਰੇ ਨਾਏ। ਜੇਤਾ ਦੇ ਤੇਤਾ ਹੋ ਖਾਓ, ਵਿਆਹ ਦਰ ਨਾਹੀਂ ਕਹਿ ਦਰ ਜਾਓ। ਨਾਨਕ ਏਕ ਕਹੇ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ। ਆਪੇ ਹੀ ਕੁਦਰਤ ਕਰੇ ਜਹਾਨੋ, ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪਰਵਾਣੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਕੀਤਾ ਕਹਾਂ ਕਰੇ ਮਨ ਮਾਨ, ਦੇਵਣ ਹਾਰੇ ਕੇ ਹੱਥ ਦਾਨ। ਭਾਵੇਂ ਦੇ ਨਾ ਦੇਈ ਸੋਏ, ਕੀਤੇ ਕੇ ਕਹੀਏ ਕਿਆ ਹੋਏ। ਆਪੇ ਸੱਚ ਭਾਵੇ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ। ਰਹਾਓ ਜਾਂ ਕੇ ਰੁੱਖ ਵਿਰਖ ਰਾਓ, ਜੇਹੀ ਤਾਤ ਤਿਹਾ ਤਿੰਨ ਨਹਾਓ। ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਲਾਉਣੀ ਫਿੱਕਾ ਸਾਨ। ਨਾਨਕ ਆਣੇ ਆਵੇ ਰਾਸ, ਬਿਣ ਨਾਵੇ ਨਾਹੀ ਸਵਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਛਲਾਈ ਨੈ ਛਲੇ, ਨੈ ਘਾਉ ਕਟਾਰਾ ਕਰ ਸਕੇ। ਜਿਉਂ ਸਾਹਿਬ ਰਾਖੇ ਤਿਉਂ ਰਹੇ, ਇਸ ਲੋਭੀ ਕਾ ਜੀਓ ਟਲ ਪਲੇ। ਬਿਨ ਤੇਲ ਦੀਵਾ ਕਿਉਂ ਜਣੇ, ਰਹਾਉਂ ਪੋਥੀ ਪੁਰਾਣ ਕਮਾਈਏ। ਭਉ ਵੱਟੀ ਇਤ ਤਨ ਪਾਈਏ, ਸੱਚ ਬੂਝਣ ਆਣ ਜਲਾਈਏ। ਇਹੋ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤਿਉਂ ਮਿਲੇ। ਰਹਾਉ ਇਤ ਤਨ ਲਾਗੇ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ। ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ। ਤਾਂ ਦਰ ਗਏ ਵੈਸਣ ਪਾਈਐ, ਕਉ ਨਾਨਕ ਵਾਂ ਲੁਡਾਈਐ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹੋਂ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ। ਸਤਿਗੁਰ ਮਨ ਕਾਮਣਾ ਤੀਰਥ ਹੈ, ਜਿਸਨੋਂ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੇ ਸੋ ਫਲ ਪਾਏ। ਨਾਉ ਧਿਆਈਏ ਨਾਉ ਮੰਗੀਐ, ਨਾਮੇ ਸਹਿਜ ਸਮਾਏ। ਮਨ ਮੇਰੇ ਹਰ ਰਸ ਚਾਖ ਤਿੱਖ ਜਾਏ, ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਰਹਾਉ ਜਿੰਨੀ ਸਤਿਗੁਰ ਸੇਵਿਆ, ਤਿੰਨੀ ਪਾਇਆ ਨਾਮ ਨਿਧਾਨ। ਅੰਤਰ ਹਰ ਰਸ ਰਵ ਰਿਆ, ਚੋਕਾ ਮਨ ਅਭਿਮਾਨ। ਹਿਰਦੇ ਕਮਲ ਪਰਗਾਸਿਆ, ਲਾਗਾ ਸਹਿਜ ਧਿਆਨ। ਮਨ ਨਿਰਮਲ ਹਰ ਰਵ ਰਿਆ, ਪਾਇਆ ਦਰ ਗਏ ਮਾਨ। ਸਤਿਗੁਰ ਸੇਵਣ ਆਪਣਾ, ਤੇ ਵਿਰਲੇ ਸੰਸਾਰ। ਹੋਮੇ ਮਮਤਾ ਮਾਰ ਕੇ ਹਰ ਰਾਖਿਆ ਉਰਧਾਰ। ਹੋਂ ਤਿੰਨ ਕਿਹ ਬਲਿਹਾਰਣੇ, ਜਿਨ੍ਹਾਂ ਨਾਮੇ ਲੱਗਾ ਪਿਆਰ। ਸਹੀ ਸੁਖੀਏ ਚੌਨ ਜੁਗੀ, ਜਿਨ੍ਹਾਂ ਨਾਮ ਖੋਟੇ ਅਪਾਰ। ਗੁਰ ਮਿਲੀਏ ਨਾਮ ਪਾਈਐ, ਚੋਕੇ ਮੋਹ ਪਿਆਸ। ਹਰ ਸੇਤੀ ਮਨ ਰਵ ਰਿਆ, ਘਰ ਹੀ ਮਾਹੇ ਉਦਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਹੋਂ ਤਿੰਨ ਬਲਿਹਾਰੇ ਜਾਸ। ਨਾਨਕ ਨਦਰੀ ਪਾਈਐ, ਸੱਚ ਨਾਮ ਗੁਣ ਤਾਸ। ਸ੍ਰੀ ਰਾਗ ਮਹੱਲਾ ਤੀਜਾ। ਬਹੁ ਭੇਖ ਕਰ ਪਰਮਾਈਐ, ਮਨ ਹਿਰਦੇ ਕਪਟ ਕਮਾਏ। ਹਰ ਕਾ ਮਹਿਲ ਨਾ ਪਾਵੇ, ਮਰ ਵਿਸਟਾ ਮਾਏ ਸਮਾਏ।
ਮਨ ਰਹਿ ਗ੍ਰਹੀ ਮੈਂ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪਰਗਾਸ ਰਹਾਉ। ਗੁਰ ਕੇ ਸ਼ਬਦ ਮਨ ਜੀਤਿਆਂ, ਗਤ ਮੁਕਤ ਘਰੇ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਜੇ ਲੱਖ ਇਸਤਰੀਆਂ ਭੋਗ ਕਰੇ, ਨਵ ਖੰਡ ਰਾਜ ਕਮਾਏ, ਬਿਨ ਸਤਿਗੁਰ ਸੁੱਖ ਨਾ ਪਾਵੇ, ਫਿਰ ਫਿਰ ਜੂਨੀ ਪਾਏ, ਹਰ ਹਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿੱਤ ਲਾਏ। ਤਿੰਨਾਂ ਪਿੱਛੇ ਰਿੱਧ ਸਿੱਧ ਫਿਰੇ, ਉਹਨਾਂ ਤਿਲ ਨਾ ਤਮਾਏ, ਜੋ ਪ੍ਰਭ ਭਾਵੈ ਸੋ ਥੀਏ, ਅਵਰ ਨ ਕਰਨਾ ਜਾਏ। ਨਾ ਜਨ ਨਾਨਕ ਜੀਵੇ ਨਾਮ ਲੈ, ਹਰ ਦੇਵੋ ਸਹਿ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾਂ, ਜਿਸ ਹੀ ਕੀ ਸਰਕਾਰ ਹੈ, ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਅੰਤਰ ਜਿਸਕੇ ਸੱਚ ਬਸੇ, ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੇ, ਤਿੰਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਵਿਨੇ ਅਵਰ ਨ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ ਰਹਾਉ। ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨੂੰ ਆਪੇ ਲਏ ਮਿਲਾਏ, ਦੂਜੇ ਭਾਏ ਕੋ ਨਾ ਮਿਲੇ, ਫਿਰ ਫਿਰ ਆਵੈ ਜਾਏ। ਸਭ ਮੈਂ ਇੱਕ ਵਰਤਦਾ ਇੱਕੋ ਰਿਹਾ ਸਮਾਏ, ਜਿਸ ਨੂੰ ਆਪ ਦਿਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਬਾਦ ਕਰੇ ਵਿਚਾਰ, ਮਤ ਬੁੱਧ ਭਵੀ ਨ ਬੂਝਈ, ਅੰਤਰ ਲੋਭ ਵਿਕਾਰ। ਲੱਖ ਚੁਰਾਸੀ ਪਰਮ ਦੇ ਪਰਮ ਪਰਮ ਹੋਏ ਖੁਆਰ, ਪੂਰਵ ਲਿਖਿਆ ਕਮਾਵਣਾ ਕੋਈ ਨ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ, ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਪਾਰਸ ਪਰਸੀਏ ਪਰਸ ਹੋਏ, ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ, ਲੱਖ ਚੁਰਾਸੀ ਜਿਨ ਸਿਰੀ ਸਭਸੇ ਦੇ ਆਧਾਰ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੂਝੀਐ ਪਾਈਐ ਮੋਕ ਦੁਆਰ। ਸ੍ਰੀ ਰਾਗ ਮਹੱਲਾ ਤੀਜਾ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਬਾਸ, ਗੁਰਮਤੀ ਸਲਾਏ ਸੱਚ ਹਰ ਪਾਇਆ ਗੁਣ ਤਾਸ। ਸ਼ਬਦ ਰਤੇ ਸੇ ਨਿਰਮਲੇ ਹੋ, ਸਦ ਬਲਿਹਾਰੇ ਜਾਸ, ਹਿਰਦੇ ਜਿਨ ਕੇ ਹਰ ਬਸੇ, ਤਿਤ ਘਟ ਹੈ ਪ੍ਰਗਾਸ। ਮਨ ਮੇਰੇ ਹਰ ਹਰ ਨਿਰਮਲ ਤਿਹਾਏ, ਧੁਰਮਸਤਕ ਜਿਨ ਕੋ ਲਿਖਿਆ ਸੇ, ਗੁਰਮੁਖ ਰਹੇ ਲਿਬਲਾਏ ਰਹਾਉ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਬਸੇ ਭਰਪੂਰ, ਗੁਰਮਤ ਜਿਨੀ ਪਛਾਣਿਆ ਸੇ, ਦੇਖੇ ਸਦਾ ਹਦੂਰ। ਜਿਨ ਗੁਣ ਤਿੰਨ ਸਦ ਮਨ ਵਸੇ, ਔਗਣ ਵਾਨ ਤੇ ਅਦੂਰ, ਮਨਮੁਖ ਗੁਣ ਤੇ ਬਾਹਰੇ, ਬਿਨ ਨਾਵੇ ਮਰਦੇ ਚੋਰ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਧਿਆਇਆ ਹਰ ਸੋਏ, ਅੰਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੁਸੁੰਭ ਕਾ, ਬਿਨ ਸਜਾਏ ਦੁੱਖ ਰੋਏ, ਜਿਸ ਅੰਦਰ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਥਿਰ ਹੋਏ। ਇਹ ਜਨਮ ਪਦਾਰਥ ਪਾਇਆ, ਹਰ ਨਾਮ ਨਾ ਚੇਤੇ ਲਿਬਲਾਏ, ਪਗ ਖਿਸਿਆ ਰਹਿਣਾ ਨਹੀਂ, ਆਗੇ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਵਹੀ, ਅੰਤ ਗਿਆ ਪਛਤਾਏ, ਜਿਸ ਨਦਰ ਕਰੇ ਸੋ ਉਭਰੇ, ਹਰ ਸੇ ਤੀ ਲਿਬਲਾਏ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿਨ ਥਾਏ। ਹਰ ਗੁਣ ਗਾਵੇ ਹਰ ਨਿਤ ਪੜੇ, ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵਲਾਏ। ਸ੍ਰੀ ਰਾਗ ਮਹੱਲਾ ਤੀਜਾ, ਜਿਨ ਇੱਕ ਮਨ ਨਾਮ ਧਿਆਇਆ, ਗੁਰਮਤੀ ਵਿਚਾਰ, ਤਿਨ ਕੇ ਮੁਖ ਸਦ ਉਜਲੇ, ਤਿਤ ਸੱਚੇ ਦਰਬਾਰ। ਓਏ ਅੰਮ੍ਰਿਤ ਪੀਵੇ ਸਦਾ ਸਦਾ, ਸੱਚੇ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ। ਹਰ ਹਰ ਸਦਾ ਧਿਆਈਏ, ਮਲ ਹੋਮੇ ਕੱਢੇ ਤੋਏ ਰਹਾਉ। ਮਨਮੁਖ ਨਾਮ ਨਾ ਜਾਣੇ, ਬਿਨ ਨਾਵੇ ਪਤ ਜਾਏ, ਸ਼ਬਦੇ ਸਾਧ ਨਾ ਆਇਓ, ਲਾਗੇ ਦੂਜੇ ਪਾਏ। ਵਿਸਟਾ ਕੇ ਕੀੜੇ ਪਵੇ, ਵਿੱਚ ਵਿਸਟਾ ਸੇ ਵਿਸਟਾ ਮਾਏ ਸਮਾਏ, ਤਿੰਨ ਕਾ ਜਨਮ ਸਫਲ ਹੈ, ਜੋ ਚੱਲੇ ਸਤਿਗੁਰ ਪਾਏ। ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਏ, ਹਰ ਹਰ ਨਾਮ ਧਿਆਈਐ ਜਿਨ ਜਿਸ ਕੋ ਕਿਰਪਾ ਕਰੇ ਰਜਾਏ, ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ। ਨਾਨਕਾਏ ਸੇ ਪਰਵਾਨ ਹੈ, ਜਿਨ ਗੁਰਮਤ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਤਨ ਰਾਸ ਹੈ,
ਗੁਰ ਪੂਛ ਕਰੇ ਵਿਪਾ ਪਹਰ, ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ। ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਤੁੱਟ ਭੰਡਾਰ। ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਤੇ ਆਏ ਰਹੋ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਪਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ, ਜੋ ਜਨ ਰਲਾਇਆ ਨਾ ਰਲੇ, ਜਿਸ ਅੰਤਰ ਵਿਵੇਕ ਵਿਚਾਰ। ਸੋ ਸੇਵਕ ਹਰ ਆਖੀਐ, ਸੋ ਹਰ ਰਾਖੇ ਉਰਧਾਰ। ਮਨ ਤਨ ਸੌਪੇ ਆਗੇ ਤਰੇ, ਹਉਮੈ ਵਿੱਚੋਂ ਮਾਰ। ਧਨ ਗੁਰਮੁਖ ਸੋ ਪ੍ਰਵਾਨ ਹੈ, ਜੇ ਕਦੇ ਨਾ ਆਵੇ ਹਾਰ। ਕਰਮ ਮਿਲੇ ਤਾਂ ਪਾਈਏ, ਵਿਣ ਕਰਮੇ ਪਾਇਆ ਨਾ ਜਾਏ। ਲੱਖ 84 ਤਰਸਦੇ ਜਿਸ ਮੇਲੇ, ਸੋ ਮਿਲੇ ਹਰ ਆਏ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ, ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਅੰਦਿਨ ਨਾਮ ਧਿਆਈਐ, ਸਹਿਜੇ ਨਾਮ ਸਮਾਏ। ਅੰਦਰ ਰਚੇ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਪਾਈ ਰੇ ਜਗ ਦੁਖੀਆ ਦੂਜੇ ਪਹੇ, ਗੁਰ ਸ਼ਰਨ ਆਈ ਸੁਖ ਲਹੇ। ਅੰਦਿਨ ਨਾਮ ਧਿਆਏ ਰਹੋ, ਸਾਚੇ ਮੈਣ ਨ ਲਾਗੇ, ਮਨ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਏ, ਹਰ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ ਬਲਾਇਆ, ਗਿਆਨ ਅੰਧੇਰਾ ਜਾਏ। ਮਨਮੁਖ ਮੇਲੇ ਮਲ ਪਰੇ, ਹੋਮੇ ਤ੍ਰਿਸ਼ਨਾ ਬੇਕਾਰ। ਬਿਨ ਸ਼ਬਦੇ ਮੈਣ ਨਾ ਉਤਰੇ, ਮਰ ਜੰਮੇ ਹੋਏ ਖੁਆਰ। ਧਾਤੁਰ ਵਾਜੀ ਪਲਚ ਰਹੇ, ਨਾ ਉਰ ਵਾਰ ਨਾ ਪਾਰ। ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ। ਗੁਰਮੁਖ ਸਦਾ ਧਿਆਈਐ, ਇੱਕ ਨਾਮ ਕਰਤਾਰ। ਨਾਨਕ ਨਾਮ ਧਿਆਈਐ, ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ, ਮਨ ਮੁਖ ਮੋਹ ਵਿਆਪਿਆ, ਵੈ ਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਨੇ ਸਦਾ ਦੁੱਖ, ਹਰ ਦਰ ਗਏ ਪਤ ਖੋਏ। ਹੋਮੇ ਗੁਰਮੁਖ ਖੋਈਏ, ਨਾਮ ਰਤੇ ਸੁਖ ਹੋਏ। ਮੇਰੇ ਮਨ ਐਨਸ ਪੂਰੀ ਰਹੀ ਨਿਤਿਆਸਾ, ਸਤਿਗੁਰ ਸੇਵ ਮੋਹ ਪਰ ਜਲੇ, ਘਰ ਹੀ ਮਾਈ ਉਦਾਸਾ ਰਹਾਉ। ਗੁਰਮੁਖ ਕਰਮ ਕਮਾਵੈ, ਵਿਗਸੇ ਹਰ ਬੇਰਾਗ ਆਨੰਦ। ਐਨਸ ਭਗਤ ਕਰੇ ਦਿਨ ਰਾਤੀ, ਹੋਮੇ ਮਾਰਨ ਚਿੰਦ। ਵੱਡੇ ਭਾਗ ਸਤ ਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਸੋ ਸਾਧੂ ਬੈਰਾਗੀ ਸੋਈ, ਹਿਰਦੇ ਨਾਮ ਵਸਾਏ। ਅੰਤਰ ਲਾਗਨ ਤਾਮਸ ਮੂਲੇ, ਵਿੱਚੋਂ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਹਰ ਰਸ ਪੀਆ ਗਾਏ। ਜਿਨ ਕਿਨੇ ਪਾਇਆ ਸਤ ਸੰਗਤੀ, ਪੂਰੇ ਭਾਗ ਬੇਰਾਏ। ਮਨ ਮੁਖ ਫਿਰੇ ਨਾ ਜਾਣੀ, ਸਤਿਗੁਰ ਹੋਮੇ ਅੰਦਰ ਲਾਗ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਬਿਨ ਪੈ ਕੇ ਹੀ ਲਾਗ। ਸ੍ਰੀ ਰਾਗ ਮਹੱਲਾ ਤੀਜਾ, ਕਰ ਹੀ ਸੌਦਾ ਪਾਈਏ, ਅੰਤਰ ਸਭ ਬਥ ਹੋਏ। ਖਿਨ ਖਿਨ ਨਾਮ ਸੰਭਾਲੀਏ, ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਖੁੱਟ ਹੈ, ਵਡ ਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋਮੇ ਅੰਕਾਰ, ਹਰ ਜੀਉ ਸਦਾ ਧਿਆਏ ਤੂੰ, ਗੁਰਮੁਖੇ ਕੇ ਅੰਕਾਰ ਰਹੋ। ਗੁਰਮੁਖਾਂ ਕੇ ਮੁਖੀ ਉਜਲੇ, ਗੁਰ ਸ਼ਬਦੀ ਵਿਚਾਰ। ਹਲਤ ਪਲਤ ਸੁਖ ਪਾਈਂਦੇ, ਜਪ ਜਪ ਰਿਦੇ ਮੁਰਾਰ। ਘਰ ਹੀ ਵਿੱਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ। ਸਤਿਗੁਰ ਤੇ ਜੋ ਮੂੰਹ ਫੇਰੇ, ਮੱਥੇ ਤਿੰਨ ਕਾਲੇ। ਆਂਦਿਨ ਦੁੱਖ ਕਮਾਵਦੇ, ਨਿਤ ਜੋਹੇ ਜੰਮ ਜਾਲੇ। ਸੁਪਨੇ ਸੁੱਖ ਨਾ ਦੇਖਣੀ, ਬਹੁ ਚਿੰਤਾ ਭਰ ਜਾਲੇ। ਸਭਨਾ ਕਾ ਅੰਦਾਤਾ ਏਕ ਹੈ, ਆਪੇ ਬਖਸ਼ ਕਰੇ। ਕਹਿਣਾ ਪਿੱਛੋਂ ਨਾ ਜਾਵੇ, ਜਿਸ ਪਾਵੇ ਤਿਸ ਦੇ। ਨਾਨਕ ਗੁਰਮੁਖ ਪਾਈਐ, ਆਪੇ ਜਾਣੇ ਸਹੀ। ਸ੍ਰੀ ਰਾਗ ਮਹੱਲਾ ਤੀਜਾ, ਸੱਚਾ ਸਾਹਿਬ ਸੇਵੀਏ, ਸੱਚ ਬੜਿਆਈ ਦੇ। ਗੁਰ ਪ੍ਰਸਾਦੀ ਮਨ ਵਸੇ, ਹਉਮੈ ਦੂਰ ਕਰੇ। ਇਹ ਮਨ ਧਾਵਤ ਤਾਂ ਰਹੇ, ਜਾਂ ਆਪੇ ਨਦਰ ਕਰੇ। ਪਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਦ ਮਨ ਵਸੇ, ਮਹਿਲੀ ਪਾਵੇ ਥਾਉ ਰਹਾਉ। ਮਨ ਮੁਖ ਮਨ ਤਨ ਅੰਧ ਹੈ, ਤਿਸ ਨੌ ਠੌਰ ਨ ਠਾਉ। ਵੋ ਜੋਨੀ ਪਾਉਂਦਾ ਫਿਰੇ, ਜਿਉਂ ਸੁਨੇ ਕਰ ਕਾਉ। ਗੁਰਮਤੀ ਕੱਟ ਚਾਨਣਾ, ਸ਼ਬਦ ਮਿਲੇ ਹਰ ਨਾਉ। ਤ੍ਰੈ ਗੁਣ ਵਿਖਿਆਂਦ ਹੈ, ਮਾਇਆ ਮੋਹ ਗੁਬਾਰ। ਲੋਭੀ ਅਨ ਕੋ ਸੇਵ ਦੇ, ਪੜ ਵੇਦਾਂ ਕਰੇ ਪੁਕਾਰ। ਵਿਖਿਆ ਅੰਦਰ ਪਚ ਮੂਹੇ, ਨਾ ਉਰ ਵਾਰ ਨਾ ਪਾਰ। ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਿਤਪਾਲ। ਬਾਜੋ ਗੁਰੂ ਅਚੇਤ ਹੈ, ਸਭ ਬੱਧੀ ਜਮਕਾਲ। ਨਾਨਕ ਗੁਰਮਤਿ ਉਭਰੇ, ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹੱਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਘਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ।
ਪੋਤੇ ਜਿਨ ਕੇ ਪੁੰਨ ਹੈ ਤਿੰਨ ਸੱਤ ਸੰਗਤ ਮੇਲਾ ਹੈ ਪਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸੱਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿੰਨੀ ਨਾਮ ਪਛਾਣਿਆ ਤਿੰਨ ਵਿਟੋਂ ਵੱਲ ਜਾਓ ਆਪ ਛੋੜ ਚਰਨੀ ਲੱਗਾਂ ਚੱਲਾਂ ਤਿੰਨ ਕਹਿ ਪਾਏ ਲਾਹਾ ਹਰ ਹਰ ਨਾ ਮਿਲੇ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਓ ਜਿੱਦੋਂ ਪਾਈਏ ਸੱਚ ਸੋਏ ਅਸੁਰ ਸੰਗਾਰੇ ਸੁੱਖ ਵਸੇ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਸਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਓ ਜਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਬਿਖਿਆ ਲੋਬਾਣੇ ਸੇਵਾ ਕਰੇ ਵਿੜਾਣੀ ਆਪਣਾ ਧਰਮ ਗਵਾਵੇ ਬੂਜੇ ਨਾਹੀ ਆਂਦਿਨ ਦੁੱਖ ਵਿਆਣੀ ਮਨ ਮੁਖੰਦ ਨ ਚੇਤੇ ਡੋਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸ਼ਰਣਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰਨ ਅੰਜਾਈ ਰਹਾਓ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਤ ਸੁਖਾਣੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸ਼ਰਣਾਗਤੀ ਹੋ ਤਿੰਨ ਕੇ ਵੱਲ ਜਾਓ ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸ਼ਿੰਗਾਰ ਸੇਜੇ ਕੰਤ ਨਾ ਆਵੇ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨਾ ਪਾਵੇ ਨਾ ਦੀਸੇ ਕਰਵਾਰ ਪਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹੋ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਉਰਧਾਰ ਮਿੱਠਾ ਬੋਲੇ ਨਿਵ ਚਲੇ ਸੇਜੇ ਰਵੇ ਪਤਾਰ ਸੋਭਾ ਵੰਤੀ ਸੁਹਾਗਣੇ ਜਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਪਰਮ ਕੱਟੀਏ ਸੁੱਖ ਪ੍ਰਾਪਤ ਹੋਏ ਗੁਰ ਕੇ ਪਾਣੇ ਜੋ ਚਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿੰਨਾ ਪ੍ਰਾਪਤ ਤਿੰਨ ਪਿਆ ਹੋਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਇਆ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਪਿਰ ਜਾਣੇ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸਾਚ ਬੜਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੇ ਸਭ ਕੋਏ ਰਹੋ ਲੱਖ ਚੁਰਾਸੀ ਫੇਰ ਪਾਇਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਵਿਆਏ ਬਿਨ ਸ਼ਬਦੇ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ ਹੋਂ ਹੋਂ ਕਰਤੀ ਜੱਗ ਫਿਰੀ ਨਾ ਧਨ ਸੰਪੇ ਨਾਲ ਅੰਧੀ ਨਾਮ ਨਾ ਚੇਤੀ ਸਭ ਬਹਦੀ ਜਮਕਾਲ ਸਤਿਗੁਰ ਮਿਲੀਏ ਧਨ ਪਾਇਆ ਹਰ ਨਾਮਾ ਰਿਦੇ ਸੰਭਾਲ ਹਰ ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ ਮਨ ਤਨ ਰਤਾ ਰੰਗ ਸਿਉ ਰਸਨਾ ਰਸਨਾ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋੜਿਆ ਜਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਪਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਾਂਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਬਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸਕੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਤਨ ਜਨਣੀ ਜਿਨ ਜਾਇਆ ਤਨ ਪਿਤਾ ਪ੍ਰਵਾਨ ਸਤਿਗੁਰ ਸੇਵ ਸੁਖ ਪਾਇਆ
ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ ਪਾਇਣ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਹੋ। ਕਰ ਕਿਰਪਾ ਕਰ ਆਇਆ ਆਪੇ ਮਿਲਿਆ ਏ, ਗੁਰ ਸ਼ਬਦੀ ਸਲਾਹੀਐ ਰੰਗੇ ਸਹਿ ਸੁਭਾਏ। ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ, ਜੋ ਕਿਛ ਕਰਨਾ ਸੋ ਕਰ ਰਹੇ ਅਵਰ ਨਾ ਕਰਨਾ ਜਾਏ। ਚਿਰੀ ਵਿਛੋਨੇ ਮੇਲੀਆਂ ਸਤਿਗੁਰ ਪੰਨੇ ਪਾਏ, ਆਪੇ ਕਾਰ ਕਰਾਈ ਸੀ ਅਵਰ ਨਾ ਕਰਨਾ ਜਾਏ। ਮਨ ਤਨ ਰੱਤਾ ਰੰਗ ਸਿਉ ਹੋਮੇ ਤਜ ਵਿਕਾਰ, ਐਨ ਸਹਿਰਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ। ਨਾਨਕ ਆਪ ਮਲਾਈਐਨ ਪੂਰੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਦਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਏ ਹੋਮੇ ਵਿੱਚੋਂ ਜਾਏ। ਸਤਿਗੁਰ ਮਿਲੇ ਸਦ ਪਹਿਰ ਚੇ ਆਪ ਵਸੇ ਮਨ ਆਏ, ਪਾਈ ਰੇ ਗੁਰਮੁਖ ਬੂਝੇ ਕੋਏ, ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹੋ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ, ਪੀਬਤ ਹੋਂ ਪਰਵਾਣ ਪਇਆ ਪੂਰੇ ਸ਼ਬਦ ਸਮਾਏ। ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਛ ਨਾ ਜਾਏ, ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ। ਜਿਹਾ ਕੀਤੋਂ ਤਿਹਾ ਹੋਆ ਜਿਹੇ ਕਰਮ ਕਮਾਏ, ਜਤ ਸਤ ਸੰਜਮ ਨਾਮ ਹੈ ਬਿਣ ਨਾਵੇ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੇ ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ, ਕਾਇਆ ਸਾਦੇ ਉਰਦ ਤਪ ਕਰੇ ਵਿੱਚੋਂ ਹੋਮੇ ਨਾ ਜਾਏ। ਅਧਿਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ, ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਵਸੇ ਗੁਰ ਤਰਨ ਰਹਾਉ। ਤ੍ਰੈ ਗੁਣ ਸਭਾ ਤਾਤ ਹੈ ਦੂਜਾ ਪਾਓ ਵਿਕਾਰ, ਪੰਡਿਤ ਪੜੇ ਬੰਧਨ ਮੋਹ ਵਾਧਾ ਨੈ ਬੂਝੇ ਵਿਖਿਆ ਪਿਆਰ। ਸਤਿਗੁਰ ਮਿਲੀਏ ਤ੍ਰਿਕੁਟੀ ਛੋਟੇ ਚੌਥੇ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਏ ਚੂਕੇ ਮੋਹ ਗਵਾਰ। ਸ਼ਬਦ ਮਰੇ ਤਾਂ ਉਧਰੇ ਪਾਏ ਮੋਖ ਦੁਆਰ, ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਇਹ ਮਨੁ ਅਤਿ ਸਬਲ ਹੈ ਛੱਡੇ ਨਾ ਕਿਤੇ ਉਪਾਏ, ਦੂਜੇ ਪਾਏ ਦੁੱਖ ਲਾਈਂਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਭਰੇ ਹਉਮੈ ਸ਼ਬਦ ਗਵਾਏ, ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਏ ਹਰ ਨਾਮੋਂ ਦੇ ਦ੍ਰਿੜਾਏ, ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ ਦਰਗੈ ਮਿਲੇ ਸਜਾਏ, ਮਨ ਰੇ ਦੂਜਾ ਭਾਉ ਚੁਕਾਏ। ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਹੋ। ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੇ ਹੋਮੇ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ, ਹੋਮੇ ਵਿੱਚ ਜਗ ਬਿਨਸਦਾ ਮਰ ਜੰਮੇ ਆਵੇ ਜਾਏ। ਮਨ ਮੁਖ ਸ਼ਬਦ ਨ ਜਾਣੇ ਜਾਸਨ ਪਤ ਗਵਾਏ, ਗੁਰ ਸੇਵਾ ਨਾਉ ਪਾਈਏ ਸੱਚੇ ਰਹੇ ਸਮਾਏ। ਸ਼ਬਦ ਮੰਨੀਏ ਗੁਰ ਪਹਾਈਏ ਵਿੱਚੋਂ ਆਪ ਗਵਾਏ, ਆਂਦਿਨ ਭਗਤ ਕਰੇ ਸਦਾ ਸਾਚੇ ਕੀਲੇ ਬੁਲਾਏ। ਨਾਮ ਪਦਾਰਥ ਮਨ ਵਸਿਆ ਨਾਨਕ ਸਹਿ ਸਮਾਏ, ਸ੍ਰੀ ਰਾਗ ਮਹੱਲਾ ਤੀਜਾ। ਜਿੰਨੇ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅੰਕਾਰ। ਸਤਿਗੁਰੂ ਕਿਹਾ ਫਿਟਕਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਹਿਆ ਭਰਪੂਰ ਰਹੋ। ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ, ਸੱਚੀ ਕਾਰ ਕਮਾ ਬਣੀ ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ ਕੋਈ ਨ ਮੇਟਣ ਹਾਰ, ਮਨ ਮੁੱਖ ਮਹਿਲ ਨ ਪਾਏ ਨੀ ਕੋੜ ਮੁੱਠੇ ਕੁੜਿਆਰ। ਹੋਮੇ ਕਰਤਾ ਜਗ ਮੂਆ ਗੁਰਬਿਨ ਘੋਰ ਅੰਧਾਰ, ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰ। ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਉਰਧਾਰ, ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ ਹੋਮੇ ਤਜ ਵਿਕਾਰ, ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ। ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ, ਸੱਚ ਰਤੇ ਮੁਖੀ ਉਜਲੇ ਤਿਤ ਸਾਚੇ ਦਰਬਾਰ। ਸਤਿਗੁਰ ਪੁਰਖ ਨ ਮੰਨਿਓ ਸ਼ਬਦ ਨਾ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ ਗੁਰ ਕੇ ਹੇਤ ਅਪਾਰ।
ਸ੍ਰੀ ਰਾਗ ਮਹੱਲਾ ਤੀਜਾ। ਕਿਸ ਹੋਂ ਸੇਵੀ ਕਿਆ ਜਪ ਕਰੀ, ਸਤਿਗੁਰ ਪੂਛੋ ਜਾਏ। ਸਤਿਗੁਰ ਕਾ ਪਾਣਾ ਮੱਲ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਬਸੇ ਮਨ ਆਏ। ਨਾਮੇ ਹੀ ਤੇ ਸੁੱਖ ਪਾਈਐ, ਸੱਚੇ ਸ਼ਬਦ ਸੁਹਾਏ। ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ ਰਹਾਓ। ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਹਾ ਭਰਪੂਰ। ਭੈ ਪਾਏ ਭਗਤ ਕਰੇ ਦਿਨ ਰਾਤੀ, ਹਰ ਜੀਉ ਵੇਖੇ ਸਦਾ ਹਦੂਰ। ਸੱਚੇ ਸ਼ਬਦ ਸਦਾ ਮਨ ਰਾਤਾ, ਪਰਮ ਗਿਆ ਸਰੀਰੋਂ ਦੂਰ। ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੁਨੇ ਕਰ ਕਾ ਪਾਉਣਾ, ਜਿਉਂ ਆਇਆ ਤਿਉਂ ਜਾਏ। ਮਨ ਮੁਖ ਜਨਮ ਬਿਰਥ ਆ ਗਿਆ, ਕਿਆ ਮੂੰਦੇ ਸੀ ਜਾਏ। ਸਭ ਕਿਛ ਆਪੇ ਆਪ ਹੈ, ਹੋਮੇ ਵਿੱਚ ਕਹਿਣ ਨਾ ਜਾਏ। ਗੁਰ ਕੇ ਸ਼ਬਦ ਪਛਾਣੀਏ, ਦੁੱਖ ਹੋਮੇ ਵਿੱਚੋਂ ਗਵਾਏ। ਸਤਿਗੁਰ ਸੇਵਣ ਆਪਣਾ, ਹੋ ਤਿਨਕੇ ਲਾਗੋ ਪਾਏ। ਨਾਨਕ ਦਰ ਸੱਚੇ ਸਚਿਆਰ ਹੈ, ਹੋ ਤਿਨ ਵਲੇ ਹਾਰੇ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾਰੀਏ, ਤਾਂ ਕਿਤ ਵੇਲਾ ਭਗਤ ਦੇ ਹੋਏ। ਅਨ ਦਿਨ ਨਾਮੇ ਰੱਤਿਆ, ਸੱਚੇ ਸੱਚਾ ਸੋਏ। ਇੱਕ ਤਿਲ ਪਿਆਰਾ ਵਿਸਰੇ, ਭਗਤ ਕਨੇਹੀ ਹੋਏ। ਮਨ ਤਨ ਸੀਤਲ ਸਾਚ ਸਿਉਂ, ਸਾਚ ਨਾ ਵਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਏ, ਜਾਂ ਹਰ ਵਸੇ ਮਨ ਆਏ ਰਹਾਓ। ਸਹਿਜੇ ਖੇਤੀ ਰਾਹੀਏ, ਸੱਚ ਨਾਮ ਬੀਜ ਪਾਏ। ਖੇਤੀ ਜੰਮੀ ਅਗਲੀ, ਮਨੁਆ ਰੱਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੇ ਤਿੱਖ ਜਾਏ। ਇਹੋ ਮਨ ਸਾਚਾ ਸੱਚ ਰਤਾ, ਸੱਚੇ ਰਹੇ ਸਮਾਏ। ਆਖਣ ਵੇਖਣ ਬੋਲਣਾ, ਸਹਿਜੇ ਸਭਦੇ ਰਹਿਆ ਸਮਾਏ। ਬਾਣੀ ਵੱਜੀ ਚੌਂ ਜੁਗੀ, ਸੱਚੋ ਸੱਚ ਸੁਣਾਏ। ਹੋਮੇ ਮੇਰਾ ਰਹਿ ਗਿਆ, ਸੱਚੇ ਲਇਆ ਮਿਲਾਏ। ਤਿੰਨ ਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਤੇ ਆਈਏ, ਬਿਨ ਕਰਮਾ ਪਾਇਆ ਨਾ ਜਾਏ। ਪੂਰੇ ਭਗ ਸਤ ਸੰਗਤ ਲਹੇ, ਸਤਿਗੁਰ ਭੇਟੇ ਜਿਸ ਆਏ। ਅਨ ਦਿਨ ਨਾਮੇ ਰਤਿਆ, ਦੁੱਖ ਵਿਖਿਆ ਵਿੱਚੋਂ ਜਾਏ। ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿੰਨ ਪਾਇਨ, ਜਿਨ ਗੁਰ ਕਾ ਸ਼ਬਦ ਵਿਚਾਰ। ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣ ਸਾਰ। ਦੁੱਬਦਾ ਮੈਲ ਚੁਕਾਇਨ, ਹਰ ਰਾਖਿਆ ਉਰਧਾਰ। ਸੱਚੀ ਵਾਣੀ ਸੱਚ ਮਨ, ਸੱਚੇ ਨਾਲ ਪਿਆਰ। ਮਨ ਮੇਰੇ ਹੋਮੇ ਮੈਲ ਭਰ ਨਾਲ, ਹਰ ਨਿਰਮਰ ਸਦਾ ਸੋਹਣਾ। ਸ਼ਬਦ ਸਵਾਰਨ ਹਾਰ ਰਹੋ, ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਏ ਮਿਲਾਏ। ਅਨ ਦਿਨ ਨਾਮੇ ਰੱਤਿਆ, ਜੋਤੀ ਜੋਤ ਮਿਲਾਏ। ਜੋਤੀ ਜੋਤ ਸਮਾਏ, ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿੰਨ ਆਏ। ਬਿਨ ਨਾਵੇ ਸਭ ਡੂਮਣੀ, ਦੂਜੇ ਪਾਏ ਖੁਆਏ। ਤਿਸ ਘੜਵਿਨ ਘੜੀ ਨਾ ਜੀਵ ਦੀ, ਦੁਖੀ ਰਹਿਣ ਵਿਹਾਏ। ਪਰਮ ਪੁਲਾਣਾ ਅੰਦਰ, ਫਿਰ ਫਿਰ ਆਵੇ ਜਾਏ। ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ। ਸਭ ਕੁਛ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਪਾਪੋ ਪਾਪ ਕਮਾਵਦੇ, ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ, ਮਨ ਮੁਖ ਬੂਝ ਨਾ ਪਾਏ। ਜਿਸ ਬਿਖਾਲੇ ਸੋਈ ਵੇਖੇ, ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ, ਹੋਮੇ ਪੀੜ ਨਾ ਜਾਏ। ਗੁਰ ਪ੍ਰਸਾਦੀ ਮਨ ਵਸੇ, ਨਾਮੇ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਏ, ਬਿਨ ਸ਼ਬਦੇ ਭਰਮ ਪੁਲਾਏ। ਮਨ ਨੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਲਾਹੇ ਤੂੰ। ਫਿਰ ਆਵਣ ਜਾਣ ਨਾ ਹੋਏ ਰਹੋ, ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ। ਸ਼ਬਦ ਸਲਾਹੀ ਮਨ ਬਸੇ, ਸਹਿਜੇ ਹੀ ਸੁੱਖ ਹੋਏ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਹੋਮੇ ਸਭਾ ਗਣਤ ਹੈ, ਗਣਤੇ ਨੋ ਸੁੱਖ ਨਾਹੀਂ। ਬਿਖ ਕੀ ਕਾਰ ਕਮਾਵਣੀ, ਬਿਖੀ ਮਾਏ ਸਮਾਏ। ਬਿਨ ਨਾਵੇ ਠੌਰ ਨ ਪਾਇਨੀ, ਜੰਪਰ ਦੁੱਖ ਸਹਾਏ। ਜੀਉ ਪਿੰਡ ਸਭ ਤਿਸ ਦਾ, ਤਿਸੇ ਕਾ ਦਾ ਦਾਰ। ਗੁਰ ਪ੍ਰਸਾਦੀ ਬੂਝੀਏ, ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸੁਲਾਏ ਤੂੰ, ਅੰਤ ਨ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿਨਾ ਆਨੰਦ ਸਦਾ ਸੁੱਖ ਹੈ, ਜਿਨਾ ਸੱਚ ਨਾਮ ਆਧਾਰ। ਗੁਰ ਸ਼ਬਦੀ ਸੱਚ ਪਾਇਆ, ਦੁੱਖ ਨਿਵਾਰਨ ਹਾਰ। ਸਦਾ ਸਦਾ ਸਾਚੇ ਗੁਣ ਗਾਵੇ, ਸਾਚੇ ਨਾਏ ਪਿਆਰ।
ਕਿਰਪਾ ਕਰਕੇ ਆਪਣੀ ਦਿੱਤੋ ਨੂੰ ਭਗਤ ਭੰਡਾਰ, ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਏ, ਹਰ ਸਿਉ ਰਹੇ ਸਮਾਏ ਰਹਾਉ, ਸੱਚੇ ਭਗਤੀ ਮਨ ਲਾਲ ਥੀਆ, ਰੱਤਾ ਸਹਿ ਸੁਭਾਏ, ਗੁਰ ਸ਼ਬਦੀ ਮਨ ਮੋਹਿਆ, ਕਹਿਣਾ ਕਛੂ ਨਾ ਜਾਏ, ਜੇ ਵਰਤੀ ਸ਼ਬਦ ਸੱਚੇ, ਅੰਮ੍ਰਿਤ ਪੀਵੇ ਰਸ ਗੁਣ ਗਾਏ, ਗੁਰਮੁਖੀ ਹੋ ਰੰਗ ਪਾਈ।

परम सत्कारयोग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहेगुरु जी का खालसा वाहेगुरु जी की फतेह। जुगो जुगे अटल चावर तखत छत्र दे मालक गुरता गद्दी ते सुभायमान जाग दी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल होण जा रहा है। इस खुशी के मौके पर दास खालसा दीवान सोसायटी गुरद्वारा साहिब सुख सागर के समूह सेवादारा वालों आप दूर नेड़े आए सारे पतवंते सज्जणा का तहे दिलों धन्यवाद निघा जीओ कर रहा है। On behalf of Khalsa Diwan Society, Gurdwara Sahib Sukh Sagar, I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming here today as we witness two souls merging into one in the presence of our eternal Guru. So Sadh Sangat Ji, as we are sitting in this darbar, it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, and for those who may not understand the actual words, we've got translations in English too. ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਆਪਣੇ ਨਿੱਜੀ ਵਿਚਾਰ ਨੇ ਗੱਲਾਂ ਬਾਤਾਂ ਨੂੰ ਕਿਰਪਾ ਕਰਕੇ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਜਿਤਨਾ ਵੀ ਸਮਾਂ ਅਸੀਂ ਸਤਿਗੁਰਾਂ ਦੀ ਗੋਦ ਵਿੱਚ ਬੈਠਣਾ ਹੈ, ਇਹ ਖਿਆਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਅਸੀਂ ਆਪਣੀ ਗੱਲਾਂ ਬਾਤਾਂ ਨੂੰ ਸੰਕੋਚ ਕੇ ਪੂਰਨ ਧਿਆਨ ਜਿਹੜਾ ਹੈ ਉਹ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਗੋਪਾਲ ਸਿੰਘ ਘੂੜਾ, ਸਪੁੱਤਰ ਸਰਦਾਰ ਸੋਹਣ ਸਿੰਘ ਜੀ ਖੰਗੂੜਾ ਅਤੇ ਮਾਤਾ ਜੀ ਕਸ਼ਮੀਰ ਕੌਰ ਖੰਗੂੜਾ, ਪਰਿਵਾਰ ਦਾ ਪਿਛਲੇੜਾ ਪਿੰਡ ਬਦੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਗੋਪਾਲ ਸਿੰਘ ਦੇ ਦਾਦਾ ਜੀ ਸਰਦਾਰ ਭਾਗ ਸਿੰਘ ਜੀ ਖੰਗੂੜਾ ਅਤੇ ਦਾਦੀ ਜੀ ਦਾ ਨਾਂ ਮਾਤਾ ਰਤਨ ਕੌਰ ਖੰਗੂੜਾ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਸੋਹਣ ਸਿੰਘ ਜੀ ਸ਼ੇਰਗਿੱਲ ਅਤੇ ਨਾਨੀ ਜੀ ਦਾ ਨਾਂ ਮਾਤਾ ਹਰਬੰਸ ਕੌਰ ਸ਼ੇਰਗਿੱਲ ਹੈ। ਸੋ ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬਰਾਈਡ, ਬੀਬਾ ਜੀ ਹਰਜੋਤ ਕੌਰ ਮੰਜਲ, ਸਪੁੱਤਰੀ ਸਰਦਾਰ ਪਰਮਜੀਤ ਸਿੰਘ ਜੀ ਮੰਜਲ ਅਤੇ ਮਾਤਾ ਜੀ ਹਰਜਿੰਦਰ ਕੌਰ ਮੰਜਲ, ਪਰਿਵਾਰ ਦਾ ਪਿਛਲੇਰਾ ਪਿੰਡ ਢੋਲਣ, ਜ਼ਿਲ੍ਹਾ ਲੁਧਿਆਣਾ ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਨਿਊ ਵੈਸਟਮਿੰਸਟਰ ਦਾ ਨਿਵਾਸੀ ਹੈ। ਹਰਜੋਤ ਕੌਰ ਦੇ ਦਾਦਾ ਜੀ ਸਰਦਾਰ ਪ੍ਰੀਤਮ ਸਿੰਘ ਜੀ ਮੰਜਲ ਅਤੇ ਦਾਦੀ ਜੀ ਬੀਬੀ ਨਸੀਬ ਕੌਰ ਮੰਜਲ, ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਹਰਦੀਪ ਸਿੰਘ ਜੀ ਗਰੇਵਾਲ ਅਤੇ ਨਾਨੀ ਜੀ ਦਾ ਨਾਂ ਬੀਬੀ ਕਰਨੈਰ ਕੌਰ ਗਰੇਵਾਲ ਹਨ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜੇ ਗੋਪਾਲ ਸਿੰਘ, ਹਰਜੋਤ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚੰਨ ਵਿੱਚ ਬੇਨਤੀ ਹੈ ਕਿ ਆਪਣੇ ਆਪਣੇ ਸਥਾਨ ਉੱਪਰ ਸਜੇ ਰਹੋ। ਸੋ ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਅਤੇ ਇਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ। I'm going to ask the couple and their parents wherever they're sitting, please stand up for the Ardaas. Ardaas is seva nibha rahe ne Gyani Harbans Singh Ji, Head Granthi, Gurdwara Sahib Sukh Sahib Guru Pranth Satguru da Mukh Gyani Surinder Singh Ji, aap nu sarvan karawange. Aao Prem Sat Hazri Lawaiye Ji, Waheguru Ji Ka Khalsa, Waheguru Ji Ki Fateh.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਗੋਪਾਲ ਸਿੰਘ ਐਂਡ ਹਰਜੋਤ ਕੌਰ, ਦਿਸ ਇਜ਼ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੂਡੇ ਔਨਵਰਡਸ, ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਔਲਵੇਜ਼ ਰਿਮੈਂਬਰ, ਤਨ ਪਿਰ ਇਹ ਨਾਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਤਨ ਪਿਰ ਕਹੀਏ ਸੋਏ। ਦਿਸ ਇਜ਼ ਅ ਡੈਫੀਨੇਸ਼ਨ ਆਫ ਐਨ ਆਈਡੀਅਲ ਕਪਲ। ਮਹਾਰਾਜ ਜੀ ਸੇਜ਼ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੋਰ ਐਕਸ਼ਨਸ, ਯੋਰ ਥਾਟਸ, ਯੋਰ ਡਿਸੀਜ਼ਨਸ, they all should resonate. And today you both are holding the pala in front of Guru Sahib, in front of your loved ones. It has a deep meaning behind it. This is a promise that you both are making today, that we're going to stay together for the rest of our lives. We're going to put our best efforts to make things work. This is a commitment that I'm going to stay loyal to my partner, and I'm willing to take Gopal Singh or Harjot Kaur as my lifelong partner. I hope you both understand this. ਸੋ ਸਾਧ ਸੰਗਤ ਜੀ, ਪੱਲੇ ਦੀ ਰਸਮ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸਰਦਾਰ ਪਰਮਜੀਤ ਸਿੰਘ ਅਤੇ ਬੀਬੀ ਹਰਜਿੰਦਰ ਕੌਰ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

So now, you both had made your promises, so there's no looking back now. Only moving forward together as a couple. ਆਓ ਹੁਣ ਸਤਸੰਗਤ ਜੀ, ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਲਾਵਾਂ ਦਾ ਪਾਠ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਸਰਵਣ ਕਰਾਉਣਗੇ, ਉਪਰੰਤ ਉਸ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਜਥਾ ਸਤਿਸ਼੍ਰੀ ਸ਼੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਸਰਵਣ ਕਰਾਉਣਗੇ। ਹਰਜੋਤ ਸਿੰਘ, ਹਰਜੋਤ ਕੌਰ ਐਂਡ ਗੋਪਾਲ ਸਿੰਘ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਾਭ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ, ਉਪਰੰਤ ਦੋਨਾਂ ਜਣਿਆਂ ਨੇ ਮੱਥਾ ਟੇਕਣਾ, ਫਿਰ ਖੜ੍ਹੇ ਹੋ ਕਰਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ। ਗੋਪਾਲ ਸਿੰਘ, ਯੂਲ ਬੈ ਦ ਫਰੰਟ ਫੋਲੋਡ ਬਾਈ ਦ ਬਰਾਈਡ। ਚਾਰੇ ਲਾਵਾਂ ਇਸ ਔਰਡਰ 'ਚ ਹੋਣਗੀਆਂ। ਐਂਡ ਵੈਨ ਯੂ ਵਾਕਿੰਗ, ਟੇਕ ਯੂਰ ਟਾਈਮ, ਇੰਜੋਏ ਦਿਸ ਮੂਮੈਂਟ, ਡੋਂਟ ਰਸ਼ ਅਟ ਆਲ। ਐਂਡ ਵੈਨ ਯੂ ਕਮ ਟੂ ਦ ਫਰੰਟ, ਮੱਥਾ ਟੇਕ ਕੇ ਫਿਰ ਬੈਠ ਜਾਣਾ। ਫਿਰ ਗਿਆਨੀ ਜੀ ਦੂਜੀ ਲਾਵ ਦਾ ਪਾਠ ਸਰਵਣ ਕਰਾਉਣਗੇ। ਪਾਠ ਸਰਵਣ ਕੀਤਾ, ਫਿਰ ਮੱਥਾ ਟੇਕਣਾ, ਫਿਰ ਪ੍ਰਕਰਮਾ ਕਰਕੇ, ਫਿਰ ਆ ਕੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਫਿਰ ਬੈਠ ਜਾਣਾ। ਇਸੇ ਤਰ੍ਹਾਂ ਤੀਜੀ ਲਾਭ, ਐਂਡ ਦੈਨ ਚੌਥੀ ਲਾਭ। ਚੌਥੀ ਲਾਭ ਤੋਂ ਬਾਅਦ ਫਿਰ ਦੁਬਾਰਾ ਮੱਥਾ ਟੇਕ ਕੇ ਬੈਠ ਜਾਣਾ, ਫਿਰ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਦੀ ਅਰਦਾਸ ਐਂਡ ਦ ਮੁੱਖ ਵਾਕ। ਤੋਂ ਬੜੀ ਗਿਆਨੀ ਜੀ ਇਸ਼ਾਰਾ ਕਰਨਗੇ, ਸੋ ਫੋਕਸ ਔਨ ਲਿਸਨਿੰਗ ਓਨਲੀ। ਆਓ ਸਤਸੰਗਤ ਜੀ, ਲਾਵਾਂ ਦਾ ਪਾਠ ਸਰਵਣ ਕਰੀਏ। ਪ੍ਰੇਮ ਸਹਿਤ ਹਾਜ਼ਰੀ ਲਵਾਈਏ, ਇਕਾਗਰਤਾ ਬਖਸ਼ਿਸ਼ ਕਰੋ ਜੀ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਨੋ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਜਾਨ ਨਾਨਕ ਦੂਜੀ ਲਾਭ ਚਲਾਈ, ਅਨਹਦ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਪਾਈ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ। ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆਵੈ ਧਾਈ, ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾ ਚਰਾਏ ਗੈ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ

ਹਰਿ ਗੁਰੀਬ ਕੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੂਠਾਨ ਕੂੜ ਧੰਨਵਾਦ। ਆਪ ਜੀ ਨੇ ਮਿਹਰਾਂ ਕੀਤੀਆਂ, ਆਨੰਦ ਕਾਰਜ ਦੀ ਮਰਯਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਪਲਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਵਿੱਚ ਪਰਸ ਪਰ ਪਿਆਰ

ਪਛਾ ਕੇ ਹਾਜ਼ਰ ਕੀਤੇ ਨੇ ਅਤੇ ਮੰਜਲ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਤਖਤਾਂ 'ਤੇ ਸੋਹਣੇ ਸੁੰਦਰ ਰਮਾਲਾ ਸਾਹਿਬ ਚੰਦੋਆ ਸਾਹਿਬ ਪੂਰੇ ਸੈੱਟ ਦੀ ਸੇਵਾ ਹੋਈ। ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ,

ਰੱਖਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹੇ।

अनक भगत अनक जन तारे।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਮੇਲ ਮਿਲਾਪ ਦੀ ਦਾਤ ਬਖਸ਼ਿਸ਼ ਕਰਨ। ਸੁਸਾਧ ਸੰਗਤ ਜੀ, ਜਿੱਥੇ ਅੱਜ ਅਸੀਂ ਸੁਭਾਗ ਜੋੜੀ ਦੇ ਵਿਆਹ ਕਾਰਜਾਂ ਦੇ ਸਫਲਤਾ ਵਾਸਤੇ ਇਕੱਤਰ ਹੋਏ ਹਾਂ, ਇਹਨਾਂ ਦੇ ਆਨੰਦ ਕਾਰਜਾਂ ਵਾਸਤੇ ਆਪਾਂ ਖੁਸ਼ੀ ਮਨਾ ਰਹੇ ਹਾਂ, ਉੱਥੇ ਹੀ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ, ਤਿਨ੍ਹਾਂ ਦਾ ਵਿਆਹ ਪੁਰਬ ਵੀ ਹੈ। ਸੋ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ, ਤਿਨ੍ਹਾਂ ਦੇ ਵਿਆਹ ਪੁਰਬ ਦੀ ਵੀ ਲੱਖ ਲੱਖ ਵਧਾਈ ਹੋਵੇ। ਸਤਸੰਗਤ ਜੀ, ਦੋਨੋਂ ਹੀ ਪਰਿਵਾਰ ਗੁਰਦੁਆਰਾ ਸਾਹਿਬ ਦੇ ਨਾਲ ਅਥਾਹ ਪ੍ਰੇਮ ਰੱਖਦੇ ਨੇ। ਖਾਸ ਤੌਰ 'ਤੇ ਮੰਜਲ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਜੋ ਆਪ ਜੀ ਪਾਵਨ ਰਮਾਲਾ ਸਾਹਿਬ ਚੰਦੋਆ ਸਾਹਿਬ ਪੂਰਾ ਸੈੱਟ ਦੀ ਸੇਵਾ ਪਰਿਵਾਰ ਵੱਲੋਂ ਹੋਈ ਹੈ। ਸੋ ਪਰਿਵਾਰ ਬਹੁਤ ਹੀ ਗੁਰਦੁਆਰਾ ਸਾਹਿਬ ਦੇ ਨਾਲ ਪ੍ਰੇਮ ਰੱਖਦੇ ਨੇ। ਖਾਸ ਤੌਰ 'ਤੇ ਹਰਜੋਤ ਕੌਰ ਦੇ ਮਾਤਾ ਜੀ ਸਾਡੇ ਬੜੇ ਸਤਿਕਾਰਯੋਗ ਭੈਣ ਜੀ ਹਰਜਿੰਦਰ ਕੌਰ ਜੀ ਮੰਜਲ, ਜੋ ਕਿ ਬੀਬੀਆਂ ਸੁਖਮਨੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਦੇ ਨਿਰੰਤਰ ਐਵਰੀ ਵੀਕ ਮੰਡੇ 'ਤੇ ਵੈਨਸਡੇ ਕਰਦੇ ਨੇ, ਉਹਨਾਂ ਦੇ ਵਿੱਚ ਮੋਢੀ ਤੌਰ 'ਤੇ ਬੀਬੀ ਹਰਜਿੰਦਰ ਕੌਰ ਇਹ ਸੇਵਾ ਨਿਭਾਉਂਦੇ ਨੇ। ਅਤੇ ਨਾਲ ਹੀ ਜਦੋਂ ਵੀ ਅਖੰਡ ਪਾਠ ਸਾਹਿਬ ਐਵਰੀ ਵੀਕ ਫਰਾਈਡੇ ਨੂੰ ਆਰੰਭ ਹੁੰਦੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪਾਏ ਜਾਂਦੇ ਨੇ, ਸੋ ਪਹਿਲੀ ਰੌਲ ਦੀ ਸੇਵਾ ਪੱਕੀਏ ਬੀਬੀ ਹਰਜਿੰਦਰ ਕੌਰ ਜੀ ਬੜੇ ਪਿਆਰ ਦੇ ਨਾਲ ਨਿਭਾਉਂਦੇ ਨੇ। ਅਤੇ ਉੱਦਾਂ ਵੀ ਜਦੋਂ ਵੀ ਕਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਸੇਵਾ ਦੀ ਲੋੜ ਹੋਵੇ, ਬੀਬੀ ਜੀ ਪੂਰੇ ਕਮਰ ਕਸਾ ਕਰਕੇ ਤਿਆਰ ਬਰ ਤਿਆਰ ਰਹਿੰਦੇ ਨੇ। ਸੋ ਸਾਡੇ ਨਾਲ ਸਾਡਾ ਪੂਰੇ ਸਟਾਫ ਦੇ ਨਾਲ ਸਮੂਹ ਪਰਿਵਾਰ ਦਾ ਬੜਾ ਅਥਾਹ ਸੁਨੇਹ ਹੈ, ਸਾਨੂੰ ਬੜਾ ਮਾਣ ਸਤਿਕਾਰ ਵੀ ਦਿੰਦੇ ਨੇ। ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ, ਸਾਡਾ ਆਪਣਾ ਪਰਿਵਾਰ ਹੈ, ਸਾਡੇ ਲਈ ਦੁੱਗਣੀ ਖੁਸ਼ੀ ਹੈ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਜਥਾ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤ ਨਾਲ ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਆਓ ਤੇ ਨਾ ਪਾਸੋ ਵਧਾਈ ਵਾਲੀ ਕਵਿਤਾ ਸਰਵਣ ਕਰੀਏ, ਲਾਹੇ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੋਨੋਂ ਹੀ ਪਰਿਵਾਰ, ਖੰਗੂੜਾ ਪਰਿਵਾਰ ਤੇ ਮੰਜ਼ਲ ਪਰਿਵਾਰ, ਜਿਹੜੇ ਸਮੇਂ ਨੂੰ ਤੁਸੀਂ ਉਡੀਕਦੇ ਸੀ, ਅੱਜ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਏ। ਕਾਕਾ ਗੋਪਾਲ ਸਿੰਘ, ਬੇਟੀ ਹਰਜੋਤ ਕੌਰ, ਪਤੀ ਪਤਨੀ ਦੇ ਰੂਪ ਦੇ ਵਿੱਚ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਜੇ ਹੋਏ ਨੇ। ਗੁਰਦੁਆਰਾ ਸਾਹਿਬ ਸੁਖ ਸਾਗਰ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਦਾ ਇਤਿਹਾਸਕ ਦਿਨ ਹੈ, ਕਿਉਂਕਿ ਗੁਰਮਤ ਨੇ ਜਿਹੜਾ ਫੈਸਲਾ ਲਿਆ ਨਾ, ਭਾਵੇਂ ਲੋਕ ਜੋ ਮਰਜ਼ੀ ਕਹਿਣ, ਜਦੋਂ ਵਿਆਹ ਦਾ ਦਿਨ ਆਉਂਦਾ ਟਿਚਰਾਂ ਕਈ ਮਜ਼ਾਕ ਕਰਦੇ ਨੇ ਵੀ ਇਹ ਤਾਂ ਜੀ ਮੋਤੀ ਚੂਰ ਦੇ ਲੱਡੂ ਨੇ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਦੂਜੇ ਦੀਆਂ ਊਂ ਲਾਲਾਂ ਡਿੱਗਦੀਆਂ ਨੇ। ਉਹਨਾਂ ਦਾ ਕਹਿਣ ਤੋਂ ਭਾਵ ਹੁੰਦਾ ਵਿਆਹ ਕਰਾਉਣ ਵਾਲਾ ਵੀ ਪਛਤਾਉਂਦਾ, ਦੂਜਾ ਊਂ ਝੂਰਦਾ, ਪਰ ਨਹੀਂ। ਮਹਾਰਾਜ ਕਹਿੰਦੇ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ। 10 ਗੁਰੂ ਸਾਹਿਬਾਨਾਂ ਚੋਂ 9 ਗੁਰੂ ਸਾਹਿਬਾਨ ਗ੍ਰਿਸਤੀ ਸੀ। ਅੱਜ ਦੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਬਟਾਲੇ ਗਏ ਬਰਾਤ ਲੈ ਕੇ। ਆਪਾਂ ਕਿੱਡੀਆਂ ਭਾਗਾਂ ਵਾਲੇ ਹਾਂ, ਉਹ ਇਤਿਹਾਸਕ ਦਿਨ ਹੈ। ਅੱਜ ਮੰਜ਼ਲ ਪਰਿਵਾਰ ਸਰਦਾਰ ਪਰਮਜੀਤ ਸਿੰਘ ਜੀ, ਭੈਣ ਜੀ ਹਰਜਿੰਦਰ ਕੌਰ, ਜੋ ਬਿਪਨਪ੍ਰੀਤ ਸਿੰਘ ਜੀ ਨੇ, ਕਿਉਂਕਿ ਇਸ ਵਿਆਹ ਦੇ ਵਿੱਚ ਹਰ ਰੋਜ਼ ਜਿੱਥੇ ਪ੍ਰਧਾਨ ਹਰਭਜਨ ਸਿੰਘ ਜੀ ਅਠਵਾਲ ਘੱਟੋ ਘੱਟ 9 ਘੰਟੇ ਇੱਥੇ ਹਾਜ਼ਰੀ ਭਰਦੇ ਨੇ, ਹਰੇਕ ਵਿਆਹ ਦੇ ਵਿੱਚ ਵਧਾਈਆਂ ਦਿੰਦੇ ਨੇ, ਅਤੇ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ, ਬਾਬਾ ਹਰਬੰਸ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਿਪਨਪ੍ਰੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਸਾਰੇ ਆਪਦੀ ਹਾਜ਼ਰੀ ਲਵਾ ਰਹੇ ਨੇ। ਭੈਣ ਜੀ ਹਰਜਿੰਦਰ ਕੌਰ ਜਿਹੜੀ ਸੇਵਾ ਨਿਭਾਉਂਦੀ ਆ, ਐਵੇਂ ਨਹੀਂ ਨਿਭਾਈ ਜਾਂਦੀ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਹ ਤਦ ਹੀ ਸਤਿਗੁਰੂ ਮਹਾਰਾਜ ਦਾ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਤੋਂ ਸੰਥਿਆ ਲਈ ਲੜੀਵਾਰ ਸਤਿਗੁਰੂ ਮਹਾਰਾਜ ਦੇ ਸਰੂਪਾਂ ਤੋਂ ਪਾਠ ਕਰਨਾ ਬਹੁਤ ਕਠਿਨ ਹੈ। ਇਹ ਸੇਵਾ ਹੀ ਅੱਜ ਉਸ ਪਰਿਵਾਰ ਦੀ ਬੱਚੀ ਖੰਗੂੜਾ ਪਰਿਵਾਰ ਦੇ ਵੱਲ ਸਰਦਾਰ ਸੋਹਣ ਸਿੰਘ ਜੀ ਅਤੇ ਮਾਤਾ ਕਸ਼ਮੀਰ ਕੌਰ, ਉਹਨਾਂ ਦਾ ਹੋਣਹਾਰ ਬੱਚਾ ਗੋਪਾਲ ਸਿੰਘ, ਉਹਦੀ ਜੀਵਨ ਸਾਥਣ ਬਣ ਕੇ, ਉਹਨਾਂ ਦੀ ਨੂੰਹ ਰਾਣੀ ਬਣ ਕੇ ਉਸ ਪਰਿਵਾਰ ਵੱਲ ਜਾ ਰਹੀ ਆ। ਜਾਂਦੀ ਬੱਚੀ ਨੂੰ ਜੋ ਮਾਤਾ ਪਿਤਾ ਅਸੀਸ ਤੇ ਅਰਦਾਸ ਬੇਨਤੀ ਕਰਦੇ ਨੇ, ਉਹਦਾ ਜ਼ਿਕਰ ਪਮਾਲ ਦਾ ਜੱਥਾ ਇੰਜ

0: ਸਕਲ ਧਰਮ ਖ੍ਰਿਸਤ ਪ੍ਰਧਾਨ ਹੈ, ਜਿਸ ਮਾਰਗ ਤੇ ਇਸ ਭਾਗ ਭਰੀ ਜੋੜੀ ਨੇ ਚੱਲਣਾ, ਦਾਤਾ ਕਿਰਪਾ ਕਰੇ, ਮਿਹਰ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ, ਪਿਆਰ ਦੀਆਂ ਤੰਦਾਂ ਦੋਨਾਂ ਪਰਿਵਾਰਾਂ ਦੇ ਦਿਨੋ ਦਿਨ ਮਜ਼ਬੂਤ ਹੋਣ, ਇਹ ਅਰਦਾਸ ਬੇਨਤੀ ਜੀ। ਦੋਨਾਂ ਪਰਿਵਾਰਾਂ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਤਸੰਗ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਸੁਭਾਗ ਜੋੜੀ ਦੇ ਆਨੰਦ ਕਾਰਜ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ ਸਤਸੰਗਤ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਡਿਸਿਪਲਿਨ ਦੇ ਵਿੱਚ ਵਾਕਆਊਟ ਕਰਨਾ ਹੈ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਬਾਹਰ ਟੈਂਟ ਦੇ ਵਿੱਚ ਅਰੇਂਜਮੈਂਟ ਹੋਏ, ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ, ਇੱਧਰ ਬੀਬੀਆਂ ਵੀ ਬੈਠੀਆਂ ਨੇ, ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਪਲੀਜ਼ ਮੇਕ ਸ਼ੋਰ ਕਰੋ ਕਿ ਗੱਲਾਂ ਬਾਤਾਂ ਨਹੀਂ ਮਾਰਨੀਆਂ। ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਆਏ ਹਾਂ, ਮਹਾਰਾਜ ਦੀ ਖੁਸ਼ੀਆਂ ਲੈਣ ਵਾਸਤੇ ਆਏ ਹਾਂ, ਮਹਾਰਾਜ ਦੀ ਨਾਰਾਜ਼ਗੀ ਨਹੀਂ ਲੈ ਕੇ ਜਾਣੀ। ਜਿੰਨਾ ਚਿਰ ਅਸੀਂ ਸਤਿਗੁਰਾਂ ਦੇ ਦਰਬਾਰ ਵਿੱਚ ਸਜਣਾ ਹੈ, ਸਾਧ ਸੰਗਤ ਜੀ ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਕਿ ਬੜੇ ਪਿਆਰ ਦੇ ਨਾਲ ਮਹਾਰਾਜ ਨੂੰ ਨਮਸਕਾਰ ਕਰਕੇ ਸਤਿਕਾਰ ਦੇ ਨਾਲ ਬੈਠਣਾ, ਅਤੇ ਜਦੋਂ ਹੁਣ ਜਾਣਾ ਹੈ, ਇਹ ਪਲੀਜ਼ ਮੇਕ ਸ਼ੋਰ ਕਰਿਓ ਵੀ ਸਾਨੂੰ ਖੁਸ਼ੀ ਹੈ, ਨੋ ਡਾਊਟ। ਬਟ ਇੱਕ ਦੂਜੇ ਦੇ ਨਾਲ ਮੇਨ ਹਾਲ ਦੇ ਵਿੱਚ ਵਧਾਈਆਂ ਸਾਂਝੀਆਂ ਨਹੀਂ ਕਰਨੀਆਂ, ਕਿਸੇ ਨੇ ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਕੋਈ ਗੱਲਬਾਤ ਨਹੀਂ ਮਾਰਨੀ। ਬੜੇ ਪਿਆਰ ਦੇ ਨਾਲ ਆਪ ਜੀ ਨੂੰ ਮੱਥਾ ਟੇਕ ਕੇ ਵਾਕਆਊਟ ਕਰਕੇ ਥੱਲੇ ਚੱਲ ਕਰਕੇ ਮਿਲ ਲਿਓ। ਪਲੀਜ਼ ਮੇਕ ਸ਼ੋਰ ਕਰਿਓ ਮੇਨ ਹਾਲ ਦੇ ਵਿੱਚ ਨਹੀਂ ਕਰਨੀਆਂ, ਦੁਆਰਾ ਦੁਆਰਾ ਸਾਨੂੰ ਕਹਿਣਾ ਨਾ ਪਵੇ। ਆਪ ਜੀ ਸਾਰੇ ਸੂਝਵਾਨ ਹੋ, ਸੰਗਤ ਬੜੀ ਸਿਆਣੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਂਡ ਆਈ ਸੀ ਲੋਟ ਆਫ ਯੂਥ ਓਵਰ ਹੀਅਰ, ਸੋ ਇਟਸ ਮਾਈ ਹੰਬਲ ਰਿਕੁਐਸਟ ਟੂ ਆਲ ਦ ਯੂਥ ਦੈਟ ਦ ਗੁਰਦੁਆਰਾਜ਼ ਆਰ ਨੋਟ ਮੈਂਟ ਫੋਰ ਜਸਟ ਦ ਵੈਡਿੰਗਸ, ਸੋ ਵੀ ਯੂਜ ਦੀਜ਼ ਇੰਸਟੀਟਿਊਸ਼ਨਸ, ਦੀਜ਼ ਆਰ ਵਟ ਵੀ ਕਾਲ ਅਰ ਲੈਗਸੀ, ਸੋ ਵੀ ਹੈਵ ਟੂ ਡੂ ਸਮਥਿੰਗ, ਵੀ ਹੈਵ ਟੂ ਥਿੰਕ ਅਬਾਊਟ ਸਮਥਿੰਗ, ਹਾਊ ਟੂ ਮੈਨੇਜ ਦੀਜ਼ ਇੰਸਟੀਟਿਊਸ਼ਨਸ। So get, take some time off your daily routines, come to the Gurdwara Sahib, do some seva, apni seva vaste bhi apa tatpar hona hai. Sabhag jode nu bhi benti hai ke jehdi legacy thode maa pyo ne sonu leyandi hai, aap bhi hun guru wale banna hai, mar chakna hai, chadhdi kala wala jeevan banawana hai. Satguru kripa karnge, gur mera sang sada hai nale, maharaj sada ang sang sahai hon. Dona parivaran nu bahut bahut badhaiyan, saryan da bahut bahut dhanwad. Waheguru ji ka khalsa, waheguru ji ki fateh.

ਕੁੜਿਆਰ ਸਭ ਮਾਰ ਕਢੋਏ, ਸੱਚਿਆਰਾ ਦੇਵੜਿਆਈ ਹਰ ਧਰਮ ਨਿਆਉ ਕੀਏ, ਸਭ ਹਰ ਕੀ ਕਰੋ।

ਤੀਜਾ ਮਨਮੁਖ ਮੈਲੀ ਕਾਮਨੀ ਕੁਲਖਣੀ ਕੁਨਾਰ ਪਿਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਤਿਸਨਾ ਕਦੇ ਨ ਚੁੱਕੇ ਜਲਦੀ ਕਰੇ ਪਕਾਰ ਨਾਨਕ ਬਿਨ ਨਾਵੇ ਰੂਪ ਕਸੋਣੀ ਪਰ ਹਰ ਛੋੜੀ ਪਤਾਰ ਮਹੱਲਾ ਤੀਜਾ ਸਭ ਦਰਤੀ ਸੁਹਾਗਣੀ

ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ ਤਿਨੀ ਧਰਿਆ ਪਾ।

ਅੰਦੇਸਾ ਕਿਉਂਕਿ ਜੇ ਜਾਣਾ ਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਦਿਆਓ ਪਾਪੀ ਨਰ ਹਾਰਦਾ ਸਲਾਹਿਓ ਭਗਤੋ ਕਰ ਜੋੜ ਹਰ ਭਗਤ।

ਤੇ ਭੈ ਧਿਆਇਆ ਨਾਮ ਹਰੇ ਹੋਮੇ ਮਾਰ ਮਲਾਈਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਮਾਈਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਬਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇ ਬਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਤਿਰਖ

ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੇ ਨਿਜ ਥਾਏ, ਅਨਹਦ ਧੁਨੀ ਸਦ ਵੱਜਦੇ, ਉਨਵਾਨ ਹਰ ਲਿਬ ਲਾਏ, ਨਾਨਕ ਹਰ ਭਗਤਾ ਤਿਨਾ ਕੇ ਮਨ ਵਸੇ, ਜਿਨ ਮਸਤਕ ਲਿਖਿਆ ਤੁਰ ਪਾਏ, ਪੌੜੀ ਹੋਣ ਢਾਡੀ ਹਰ ਪ੍ਰਭ ਖਸਮ ਕਾ, ਹਰ ਕੇ ਦਰ ਆਇਆ, ਹਰ ਅੰਦਰ ਸੁਣੀ ਪਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦਕੇ।

ਔਖ ਜੋ ਹੈ ਸਾਰੇ ਅਪਸਰ ਨਾ ਪਛਾਣਿਆ। ਉਨ ਮਤ ਕਾਮ ਮਹਾਂਬਿਖ ਭੁੱਲੇ, ਉਨ ਮਤ ਕਾਮ ਮਹਾਂਬਿਖ ਭੁੱਲੇ, ਪਾਪ ਪੁੰਨ ਨਾ ਪਛਾਣਿਆ। ਸੁੱਤ ਸਮਤ

ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ ਹਰ ਜਨ ਨਾਨਕ ਹਰ ਜਨ ਨਾਨਕ ਹਰ

ਹਰ ਮਨ ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੇ ਜੀਓ, ਬੜਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਝੋਟਾਂ ਖਾਵੇ, ਬਿਨ ਭਾਗਾਂ ਸਤ

मुख हर हर बोली मन सनाइए, हर हर नाम मुख हर हर बोली मन हर रस।

ਦਿਖਾ ਲਿਆ ਹੋ ਸਤਿਗੁਰ ਬਿਟੋ ਸਦ ਵਾਰਿਆ ਜੀਓ ਏਕੋ ਪਵਨ ਮਾਟੀ ਸਭ ਏਕਾ ਜੋਤ ਸਵਾਈਆਂ।

ਸਤਿਗੁਰੂ ਬਿਟੋਂ ਬਤਾਇਆ ਜੀਓ, ਜਾ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰੂ ਸਤਿਗੁਰ ਪੂਰਾ, ਗੁਰੂ ਸਤਿਗੁਰ ਪੁਰਪ

ਬਾਂਤ ਸਾ ਸੁਗੜ ਬਚਖਣ ਸੋ ਜਾਨ ਸੋ ਧਨ ਕੰਤ ਪਿਆਰੀ ਜਿਓ ਅਚਾਰ ਬੰਤ ਸਾਈ ਪਰਦਾਨੇ ਸਭ ਸਿਗਾਰ ਬਣੇ ਤਿਸ ਗਿਆਨੇ ਸਾ ਕਲਵਾਂਤੀ ਸਾ ਸਬਰਾਈ।

ਖਾਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ ਨਾਨਾ ਨਬਲੀ ਕਰਮ ਆਸਨ 84 ਇਨਮੇ ਸਾਨ

के हर हर सोई भगते अकांति जियो अमोघ दर्शन बेअंते अपारा बड समरथ।

ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡ ਸਮਰਾਥਾ ਜਾਏ ਸੰਭਾਲੇ ਤਾਂ ਸਭ ਦੁੱਖ।

ਮੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਧਰਿਆ ਧਨ ਮੂਰਤ ਚਸੇ ਪਲ ਘੜੀਆਂ ਧਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਇਆ ਹਰ ਮਾਰਗ ਚਲਤ ਪਰਮ ਸਗਲਾ ਖੋਆ ਨਾਮ ਨਿਧਾਨ ਸਤਿਗੁਰ ਸੁਨਾਇਆ

ਨਾਵ ਚੋਜ ਤਮਾਸੇ ਨਾਉ ਨਾਨਕ ਕਿਨੇ ਪੋਗਾ ਜੀਓ ਮਾਜ ਮਹੱਲਾ ਪੰਜਵਾ ਸਗਲ ਸੰਤਨ ਪੇ ਵਸਤ ਇੱਕ ਮੰਗੋ ਕਰੂੰ ਬਨੰਤੀ ਮਾਨ ਤਿਆਗੋ ਬਾਰ ਬਾਰ ਜਾਈ ਲਖ ਬਰੀਆ ਦਿਓ ਸੰਤਨ ਕੀ ਧੂੜਾ ਜੀਓ ਤੁਮ ਦਾਤੇ ਤੁਮ ਪੁਰਖ ਬਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਬਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਪਵਨ ਪਨੀਤਾ ਆਤਮ ਗੜ ਬਿਖਮਕਤਿ ਨਿਯਤਿ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਦਾਤੇ।

ਅਵਰ ਸਾਧ ਚੱਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮਿੱਠਾ ਜਿਉ, ਜੋ ਜੋ ਪੀਵੇ ਸੋ ਤ੍ਰਿਪ ਤਾਵੇ, ਅਮਰ ਹੋਵੇ ਜੋ ਨਾਮ ਰਸ ਪਾਵੇ, ਨਾਮ ਨਦਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰਮਨ।

के सेवक हर रंग माने, जो किच ठाकर का सो सेवका, सेवक ठाकर ही संग।

ਤਿਸ ਸੇਵਕੇ ਨਾਨਕ ਕਰਵਾਨੀ ਜੋ ਗਹਿਰੰ ਗੰਭੀਰਾ ਗਹੌਰ ਜਿਉ। ਮਾਜ ਮਹੱਲਾ ਪੰਜਵਾਂ ਸਭ ਕੁਛ ਘਰ ਮੇ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭਲਾਈ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ।

ਦਰਬਾਰ ਜਾਈ ਤਿਸ ਬਿੱਟੋਂ ਜੋ ਮਨ ਤਨ ਤੁਦੇ ਅਰਾਦੇ ਜੀਓ, ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇ ਮਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾ ਦੇ ਜੀਓ, ਸੇਵੜ ਭਾਗੀ ਜਿਨ ਤੁਮ ਜਾਣੇ, ਸਭ ਕੇ ਮਦੇ ਅਲਪਤ ਨਿਰਵਾਣੇ, ਸਾਧ ਕੇ ਸੰਗ ਉਨ ਪਬ ਜਲ ਤਰਿਆ, ਸਗਲ ਦੂਤ ਉਨ ਸਾਦੇ ਜੀਓ, ਨਾਨਕ ਕੀ ਤਿਨ ਕੀ ਸਰਨ।

ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ, ਧਨ ਸੋ ਬੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਓ, ਸੇ ਨੇਤਰ ਪਰਵਾਨ ਜਿਨੀ ਦਰਸ਼ਨ ਭੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋ ਵੱਲ ਤਿੰਨ ਸੰਗ ਪਛਾਣਾ ਜੀਓ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਏ ਅਧਾਰੇ, ਕਿਲ ਬਿਕ ਖਾ ਕਾਟ ਹੁਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ, ਦੋਏ ਕਰ ਜੋੜ ਇੱਕ ਬਿਨੋ ਕਰੀਜੇ, ਕਰ ਕਿਰਪਾ ਡੁੱਬਦਾ ਪੱਥਰ ਲੀਜੇ, ਨਾਨਕੋ ਪ੍ਰਭ ਭੈ ਕਰ

ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਣ ਰਸਨ ਜਲਣ ਬੁਝੀ, ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ, ਪਾਏ ਜਿਉ ਸੁਖ ਪਿਆ ਦੁਖ ਦੂਰ ਪਰਾਨਾ, ਸੰਤ ਤਿਨ ਸੰਤ ਰਸਨ।

ਤਾਰੇ ਤਿਨ ਸਿਰ ਜਣ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਬਾਨ ਕਰਪਾਲ ਦਿਆਲਾ ਸਗਲੇ ਤ੍ਰਿਪਤੀ ਅਗਾਏ ਜੀਓ ਬੰਤਿੰਤਰੀ ਪਵਣ ਕੀ ਤੋਨੋ ਹਰਿਆ ਕਾਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ।

0: ಗುಣ ಗಾಪತ ಮನ ಹರಿಯ ಹೋವೆ, ಕಥಾ ಸೊಂತ ಮಲ ಸಗಲಿ ಖೋವೆ, ಪೇಟತ ಸಾಂಗ ಸಾಧ ಸಂತನಕ್ಕೆ ಸದಾ ಜಪೋ ದಿಯಾಲ ಜಿಯೋ, ಪ್ರಭೆ ಅಪಣ ಸಾಸ ಸಾಸ ಸಮಾರೋ, ಏ ಮಾತ ಗುರ ಪ್ರಸಾದ ಮನ ತಾರೋ, ತುಮರಿ ಕೃಪಾ ತೇ ಹೋಯ ಪರಗಾಸಾ ಸಾರ್ವಮಯಾ ಪ್ರೀತ ಪಾಲಾ ಜಿಯೋ, ಸತ ಸತ ಸತ ಪ್ರಭ ಸೋಯಿ ಸದ ಆಪೇ ಹೋಯಿ
1: ਵਰਸਣ ਲਾਗੇ ਮੈਂ ਹਾਂ ਸਾਜਨ ਸੰਤ ਮਿਲ ਨਾਮ ਜਪੇ ਹਾਂ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭਾਪੇ ਜੀਓ ਸਭ ਕੁਛ ਬਹੁਤ ਪਾਇਆ ਕਰ ਕਿਰਪਾ ਪਰ ਸਗਲ ਰਜਾਇਆ ਦਾਦ ਕਰੋ ਮੇਰੇ ਦਤਾਰਾ ਜੀ ਸ਼ਨ ਸਭ ਧਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਸਦਾ ਧਿਆਈ ਜਨਮ ਮਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਖਿਨ ਪਿੱਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਗਮ ਅਪਾਰੇ ਗਾਵਤ ਸੁਣ ਸਵੇ ਹੀ ਮੁਕਤੇ ਸੋ ਧਿਆਈਏ ਜੇ ਨਾਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇਂ ਮਨ ਚਿੰਦੇ ਸਹੀ ਫਲ ਪਾਵੇਂ ਸਿਮਰ ਸਾਹਿਬ ਸੋ ਸਤ ਸੁਆਮੀ ਰਿਜਕ ਸਭ ਕੋ ਦੀਏ ਜੀਓ ਨਾਮ ਜਪਤ ਸਭ ਸੁਖ ਪਾਈਏ ਸਭ ਪਉ ਬਿਨਸੇ ਹਰ ਹਰ ਧਿਆਈਏ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰ ਸਗਲੇ ਥੀਏ ਜੀਓ ਆਏ ਪਿਆ ਤੇਰੀ ਸ਼ਰਨਾਈ ਜੇ ਪਾ ਜਿਉਂ ਪਾਵੇ ਤੂੰ ਲਹਿ ਮਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੇ ਜੀਓ ਬਾਰਕ ਮਾਤਾ ਸੰਮਾਰੇ ਦੁੱਖ ਪੰਜਨ ਸੁਖ ਸਾਗਰ ਸਵਾਮੀ ਦੇ ਸਗਲ ਆਹਾਰੇ ਜੀਓ ਜਲ ਥਲ ਪੂਰਿਆ ਮਿਹਰਬਾਨਾ ਸਤ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨਸ ਸਦਾ ਧਿਆਈ ਜੇ ਖਿਨਮੈਂ ਸਗਲੇ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੁਖ ਸੰਤਾਪੇ ਨਾਮ ਜਪਤ ਮੰਤਨ ਹਰਿਆਵਲ ਪ੍ਰਭ ਨਾਨਕ ਨਦ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਰ ਸੋਨ ਚਵਾਰੇ ਜਿੱਥੇ ਨਾਮ ਜਪੀਏ ਮੇਰੇ ਗੋਵਿੰਦਾ ਸੇਹੀ ਨਗਰ ਉਜਾੜੀ ਜੀਓ ਆ ਰੁੱਖੀ ਸੁੱਖੀ ਖਾਏ ਸੰਭਾਲੇ ਹਨੰਤਰ ਬਾੜ ਨਦ ਨਿਹਾਲੇ ਖਾਏ ਖਾਏ ਕਰੇ ਬਦਫਾਲੀ ਵਾਣ ਵਿਸੂ ਕੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇ ਤਿਰੰਗ ਨ ਲਾਏ ਸਾਧ ਸੰਗ ਵਿਕਰਮ ਕਮਾਏ ਦੁਰਲੱਭ ਦੇਖ ਹੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਨ ਅਸਾੜੀ ਜੀਓ ਮਾਜ ਮਹੱਲਾ ਪੰਜਵਾਂ ਚਰਨ ਠਾਕਰ ਕੇ ਹਿਰਦੇ ਸਮਾਣੇ ਕਦ ਕਲੇਸ਼ ਦੂਰ ਪੈ ਆਣੇ ਸ਼ਾਂਤ ਸੁਖ ਸਹਿਜ ਤੁਨੀ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪੀਤਨ ਟੂਟੇ ਮੂਲੇ ਹਰ ਅੰਤਰ ਬਾਹਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮੰਤਨ ਅੰਤਰ ਸ਼ਾਂਤ ਸਮਾਣੀ ਤਿਵਤੇ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਲਾਸਾ ਜੀਓ ਜਿਸ ਕਾ ਸਤ ਇਸਤੇ ਫਲ ਪਾਇਆ ਕਰ ਕਿਰਪਾ ਪ੍ਰਸੰਗ ਮਿਲਾਇਆ ਆਵਣ ਜਾਣ ਰਹੇ ਬੜਪਾਗੇ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾਂ ਮੀਂਹ ਪਿਆ ਪਰਮੇਸ਼ੁਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਇਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕਿਸੇ ਤਿੰਨ ਹੀ ਪਤ ਪਾਰੇ ਪਾਰ ਬ੍ਰਹਮ ਤਾ ਪੈ ਰਖਵਾਰੇ ਸੁਣੀ ਬੇਅਨੰਤੀ ਠਾਕੁਰ ਮੇਰੇ ਪੂਰਨ ਹੋਈ ਘਾਲੀ ਜੀਓ ਸਰਬ ਜੀਆਂ ਕੋ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਆ ਸਭ ਤੁਰਤਾਣੇ ਸਾਧੂ ਚੰਡ ਪਖਾਲੀ ਜੀਓ ਮਨ ਕੀ ਸ਼ਬ ਜਾਵਣਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦੀਨ ਕੀਆ ਦੁੱਖ ਪੰਜਨ ਰੱਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮੰਤਨ ਤੇਰਾ ਤਨਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਮੇਰਾ ਜੀਓ ਪਿੰਡ ਸਭ ਰਾਸਤ ਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੀ ਸੁਖਦਾਈ ਨਿਮ ਨਿਮ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੂੰ ਪਾਵਾਂ ਜਾਂ ਤੂੰ ਦੇਹ ਦਿਆਲਾ ਜੀਓ ਤਬ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਪਿਕੰਠ ਤਖਾਈ ਤੂੰ ਸਭਨਾ ਕੇ ਪਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆੜ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਮੇਗ ਬਿਠਾਇਆ ਜਲ ਥਲ ਮਈਲ ਦੈ ਦਸ ਵਰਸਾਇਆ ਸ਼ਾਂਤ ਪਈ ਬੂਜੀ ਸਭ ਤਿਸ਼ਨਾ ਆਨੰਦ ਪਿਆ ਸਭ ਠਾਈ ਜੀਓ ਸੁਖਦਾਤਾ ਦੁੱਖ ਭੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ ਪੈ ਪੈਰੀ ਤਿਸੇ ਮਨਾਈ ਜੀਓ ਜਾ ਕੀ ਸਨ ਪਿਆਗਤ ਪਾਈਐ ਸਾ ਸਾਸ ਹਰ ਨਾਮ ਤੇ ਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੇ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬੇਨੰਤੀ ਆੜ ਪੈਰ ਤੋਂ ਧਿਆਈ ਜੀਓ ਮਾਝ ਮਹੱਲਾ ਪੰਜਵਾਂ ਸਵੇ ਸੁਖ ਪਏ ਪ੍ਰਭ ਤੁੱਠੇ ਗੁਰਪੂਰੇ ਤੇ ਚਰਮਨ ਉੱਠੇ ਸਹਿ ਸਮਾਧ ਲੱਗੀ ਲਵੇ ਅੰਤਰ ਸੋਰਾ ਸੋਈ ਜਾਣੇ ਜੀਓ ਅਗਮ ਗੋਚਰ ਸਾਹਿਬ ਮੇਰਾ ਕਟਕਰ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਲ ਲਾਇਆ ਪਛਾਣੇ ਜੀਓ ਪਰ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤਿਵਤਾਸੇ ਆਨੰਦ ਖਸਮ ਕੇ ਪਾਣੇ ਜੀਓ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੇ ਜਨ ਮਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀ ਯਤਨ ਕਰਤੇ ਦੁੱਖ ਕਾ ਡੇਰਾ ਢਾਇਆ ਜੀਓ ਮੰਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਦਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸੁਆਮੀ ਆਇਆ ਜੀਓ ਜੋ ਕੁਛ ਕਰੇ ਸੋ ਆਪੇ ਆਪੇ ਬੁੱਧ ਸਿਆਣ ਕਿਛੂ ਨਾ ਜਾਪੇ ਆਪਣਿਆਂ ਸੰਤਾਂ ਕੋ ਆਪ ਸੁਆਇ ਪਰਮ ਭੁਲਾਵਾ ਲਾਹਿਆ ਜੀਓ ਚਰਨ ਕਮਲ ਜਨ ਕਾਇਆ ਦਾਰੋ ਆਠ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਤੇ ਆਈਏ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਏ ਸਤ ਅਰਥ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋ ਕਰੋ

ਸਿਮਰ ਤ ਨਾਮ ਦੁੱਖ ਸਭ ਲਾਥੇ ਅੰਤਰ ਮੂਰ ਸਿਮਰ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪਾਉ ਪਰਮਖ ਹੋਇਆ ਗੁਰਪੂਰੇ ਦੇਖਾ ਸਭਨੀ ਜਾਏ ਜੀਓ ਪ੍ਰਭ ਸਿਮਰਥ ਬੜੂ ਚੁਪਾਰਾ ਨੌਨਦ ਨਾਮ ਭਰੇ ਭੰਡਾਰਾ ਆਦਿ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਦਰ ਵਾਲਾ ਦੇਹ ਦਾਨ ਨਾਨਕ ਸ ਜਨ ਮਾਂਗੇ ਸਦਾ ਸਦਾ ਹਰ ਤਿਆਈ ਜੀਓ ਮਾਝ ਮਹੱਲਾ ਪੰਜਵਾਂ ਇੱਥੇ ਉੱਥੇ ਆਗੇ ਆਪੇ ਜੀ ਜਨ ਸਭ ਤੇਰੇ ਥਾਪੇ ਤੁਧ ਬਿਨ ਅਮਨ ਕੋਈ ਕਰਤੇ ਮੈਂ ਤਰੇ ਉੜਤ ਮਾਰੀ ਜੀਓ ਰਸਨਾ ਜਪ ਜਪ ਜੀ ਵੇ ਸਵਾਮੀ ਪਾਰ ਬ੍ਰਹਮ ਪ੍ਰਭੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨ ਜੂਏ ਹਾਰੀ ਜੀਓ ਨਾਮ ਅਵਖਲ ਜਨ ਜਨ ਤੇਰੇ ਪਾਇਆ ਜਨਮ ਮਰਨ ਕਰੋ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲਿਆ ਹੈ ਕਾਰੀ ਜੀਓ ਦੇਸ਼ ਧਾਰ ਆਪਣਾ ਦਾਸ ਵਾਰਿਆ ਘਟ ਕੇ ਅੰਤਰ ਪਾਰ ਬ੍ਰਹਮ ਨ ਸੁਕਾਰਿਆ ਇਕਸ ਬਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਏ ਮਸਾਰੀ ਜੀਓ ਮਾਝ ਮੁਹੱਲਾ ਪੰਜਵਾਂ ਪੰਤਨ ਰੱਤਾ ਰਾਮ ਪਿਆਰੇ ਸਰਬਸ ਦੀਜੇ ਆਪਣਾ ਵਾਰੇ ਆੜ ਪੈਰ ਗੋਬਿੰਦ ਗੁਣ ਗਾਈਏ ਬਿਸਨਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧਸੰਗ ਵਿਚਾਰਾ ਸਾਧੂ ਸੰਗ ਤਰੀਜੇ ਸਾਗਰ ਕਟੀਏ ਜਮਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜੜ ਜਬ ਲਖੇ ਪੇਵਾ ਕਾਮ ਕੋ ਕਿਲਵੇ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਵ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਓ ਮਾਝ ਮੁਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਓ ਜਾ ਕੇ ਗ੍ਰਹਿ ਨਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਨ ਪੂਰਨ ਪਰਮੇਸ਼ਰ ਪਰ ਸਭਨਾ ਗੱਲਾਂ ਜੋਗਾ ਜੀਓ ਕਿਨਮੇ ਥਾਪਿਓ ਥਾਪਨ ਹਾਰਾ ਆਪਿਓ ਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾ ਤੇ ਦਰਸ਼ਨ ਡਿੱਟੇ ਲੈਣ ਵਜੋਗਾ ਜੀਓ ਅੰਚਲ ਲਾਏ ਸਭ ਸਿਸ਼ਟ ਤਰਾਏ ਆਪਣਾ ਨਾਉ ਆਪ ਜਪਾਏ ਗੁਰ ਬੋਧ ਪਾਇਆ ਕਿਰਪਾ ਤੇ ਨਾਨਕ ਦਰਸ਼ਨ ਜੋਗਾ ਜੀਓ ਮਾਝ ਮੁਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਭ ਭਲੀ ਜਾਏ ਸੋਈ ਸਿਆਣਾ ਸੋ ਪਦਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਭ ਪਰੋਈ ਇਕ ਤਾਗੇ ਜਿਸ ਲਾਏ ਲਏ ਸੋ ਚਰਨੀ ਲਾਗੇ ਊਂਦ ਕਬਲ ਜਿਸ ਹੋਏ ਪ੍ਰਗਾਸਾ ਤਿਨ ਸਰਵ ਨਿਰੰਜਨ ਡੀਠਾ ਜੀਓ ਤੇਰੀ ਮਹਿਮਾ ਤੂੰ ਇਹ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਵਿਨਸਿਆ ਭ੍ਰਮ ਪਉ ਢੀਠਾ ਢੀਠਾ ਜੀਓ ਮਾਝ ਮੁਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੇ ਸੋ ਗੁਰ ਮਿਲਨੇ ਚਿਰ ਕਹਿਣਾ ਪ੍ਰੇਮ ਭਗਤ ਜਿਸ ਕੇ ਮਨ ਲਾਗੀ ਗੁਣ ਗਾਵੇ ਅੰਦਰ ਨਿਤ ਜਾਗੀ ਬਾਂਹ ਪਕੜ ਜਿਸ ਸਵਾਮੀ ਮੇਲੇ ਜਿਸ ਕੇ ਮਸਤਕ ਲੈਣਾ ਚਰਨ ਕਲ ਭਗਤਾਂ ਮਨ ਬੂਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਿਨ੍ਹਾਂ ਕੀ ਤੁਰਨਿਤ ਬਾਂਛੇ ਨਾਮ ਸੱਚੇ ਕਾ ਗਹਿਣਾ ਉਠਤ ਬੈਠ ਹਰ ਹਰ ਗਾਈਏ ਜਿਸ ਸਿਮਰਤ ਵਰਨੇ ਚਲ ਪਾਈਏ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸੈਣਾ ਰਾਗ ਮਾਝ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚੰਦ ਗਾਏ ਹੁਕਮ ਸੰਭਾਏ ਸੱਚੀ ਦਰ ਗਏ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨਪਤੀ ਆਵਣਿਆ ਹੋਂ ਵਾਰੀ ਜੂ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹੋ ਕਿਸਕੇ ਰਾ ਸਾਚਾ ਠਾਕੁਰ ਤ੍ਰੈਵਣ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰੇ ਅਵਗਣ ਪੁੱਛੋ ਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਣੇ ਸਭਨਾ ਕਾਦਰ ਲੇਖਾ ਸੱਚੇ ਛੂਟ ਨਾਮ ਸੁਹਾਵਣਿਆ ਮਨ ਪੂਰਲਾ ਠੌਰ ਨ ਪਾਏ ਜਮਦਰ ਬੰਦਾ ਚੋਟਾ ਖਾਏ ਬਿਨ ਨਾਮੇ ਕੋ ਸੰਗ ਨ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਗਤ ਕੂੜੇ ਸੱਚ ਨ ਪਾਵੇ ਦੁਬਦਾ ਬੰਦਾ ਆਵੇ ਜਾਵੇ ਲਿਖਿਆ ਲੇਖ ਨ ਮੇਟੇ ਕੋਈ ਗੁਰਮੁਖ ਮੁਕਤ ਕਰਾਵਣਿਆ ਪੀੜੇ ਪਿਰ ਜਾਤੋ ਨਾਹੀ ਝੂਠ ਵਿਛੁਨੀ ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨ ਪਾਏ ਅਵਗਣ ਗੁਣ ਬਖਸ਼ਾ ਬਣਿਆ ਪੇਈ ਏੜ ਜਨ ਜਾਤਾ ਪਿਆਰਾ ਗੁਰਮੁਖ ਬੂਜੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ

ਸਮਾਵਣਿਆ ਗੁਰਮੁਖ ਬੂਝੇ ਕਥਕ ਕਹਾਵੇ ਸੱਚੇ ਠਾਕੁਰ ਸਾਚੋ ਭਾਵੇ ਨਾਨਕ ਸਾਚ ਕਹੇ ਬੇਨੰਤੀ ਸੱਚ ਮਿਲ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਲਾਏ ਸੇਵਾ ਸੁਰ ਸ਼ਬਦ ਚਿਤ ਲਾਏ ਹਉਮੈ ਮਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹਉ ਵਾਰੀ ਜੋ ਵਾਰੀ ਸਤਿਗੁਰ ਕੇ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੇ ਅੰਦਨ ਹਰ ਗੁਣ ਗਾ ਬਣਿਆ ਰਹਾਉ ਤਨ ਮਨ ਖੋਜੇ ਤਨੋ ਪਾਏ ਤਾਵਤ ਰਾਖੇ ਠਾਕਰ ਹਾਏ ਗੁਰ ਕੀ ਬਾਣੀ ਅੰਦਨ ਗਾਵੇ ਸਹਿਜੇ ਭਗਤ ਕਰਾ ਬਣਿਆ ਇਸ ਕਾਇ ਅੰਦਰ ਵਸਤੇ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨਾ ਦਰਵਾਜੇ ਦਸਵੇਂ ਭੁਗਤਾ ਅਨਹਦ ਸ਼ਬਦ ਬਿਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਰ ਸਦਾ ਰਹੇ ਰੰਗਰਾਤਾ ਦਰ ਸੱਚੇ ਸੂਜਾ ਸੋਭਾ ਪਾ ਬਣਿਆ ਪਾਪ ਪੁਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਪੁਲਾਣੀ ਗਿਆਨੀ ਅੰਦਾ ਮਗਨ ਜਾਣੇ ਫਿਰ ਫਿਰਿਆ ਬਣ ਜਾ ਬਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਹੋਮੇ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਦਲਾਇਆ ਗੁਰ ਕਿਰਪਾ ਤੇ ਮੰਤਰ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਭ ਤੂੰ ਦੇ ਤਾਈ ਜਿਸ ਬਖਸ਼ੇ ਤੁਸ ਦੇ ਵਡਿਆਏ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਜ ਮੁਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਗਾਮੀ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕੈ ਗੁਣੀ ਸਮਾ ਬਣਿਆ ਹਉ ਵਾਰੀ ਜੋ ਵਾਰੀ ਹਰ ਕਾ ਨਾਮ ਮਨ ਵਸਾ ਬਣਿਆ ਜੋ ਸੱਚ ਲਾਗੇ ਸੇ ਅੰਦਰ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾ ਆਪ ਸੁਣੇ ਤੈ ਆਪੇ ਵੇਖੇ ਜਿਸਨੂੰ ਅੰਦਰ ਕਰੇ ਸੋ ਜਾਂ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਲਾਇ ਸੋ ਕਿੱਥੇ ਹੱਥ ਪਾਏ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਫਿਰ ਸਤਿਗੁਰ ਮਿਲੀਏ ਸੇਵੜ ਪਾਗੀ ਪੂਰੇ ਕਰਮ ਲਾ ਬਣਿਆ ਪੇੜੇ ਤਨ ਅੰਦਰ ਸੁੱਤੀ ਕੰਤ ਵਿਸਾਰੀ ਅਬ ਗੁਣ ਮੁਤੀ ਅੰਦਰ ਸਦਾ ਫਿਰੇ ਬਿਲਾਂਦੀ ਬਿਨ ਫਿਰ ਨੀਂਦ ਨ ਪਾਵਣਿਆ ਪੇੜੇ ਸੁਖਦਾਤਾ ਜਾਤਾ ਹੋਮੇ ਮਰ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਪਿਰ ਰਾਵੇ ਸੱਚ ਸ਼ਿੰਗਾਰ ਬਣਾ ਬਣਿਆ ਲਖ ਚੁਰਾਸੀ ਜੀ ਉਪਾਏ ਜਿਸਨੂੰ ਨਦ ਕਰੇ ਤਿਸ ਗੁਰੂ ਮਿਲਾਏ ਕਿਲਵ ਕਾਢ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਈ ਫਰਦੂਏ ਧੀਏ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾ ਬਣਿਆ ਆਪ ਕਰੇ ਤੈਂ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨਾ ਮਿਲੇ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਜ ਮੁਹੱਲਾ ਤੀਜਾ ਇੱਕੋ ਆਖ ਫਿਰੇ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਤਿਸ਼ਨਾ ਤਜ ਸਹਿ ਸੁਖ ਪਾਇਆ ਇੱਕੋ ਮਨ ਵਸਾ ਬਣਿਆ ਹਉ ਵਾਰੀ ਜੋ ਵਾਰੀ ਇੱਕ ਸਿਉਂ ਚਿਤਲਾ ਬਣਿਆ ਗੁਰਮਤਿ ਮਨ ਏਕਤ ਕਰਿ ਆਇਆ ਸੱਚੇ ਰੰਗ ਰਗਾ ਬਣਿਆ ਰਹਾਉ ਇਹ ਜਗ ਪੂਲਾ ਤੈਂ ਆਪ ਭੁਲਾਇਆ ਇੱਕ ਵਿਸਾਰ ਦੂਜੇ ਲੋ ਪਾਇਆ ਅੰਦਰ ਸਦਾ ਫਿਰੇ ਭਰਮ ਭੂਲਾ ਬਿਨਾ ਮੇ ਦੁੱਖ ਪਾ ਬਣਿਆ ਜੁਗ ਜੰਗਰਾਤੇ ਕਰਮ ਵਿਦਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾ ਬਣਿਆ ਮਾਇਆ ਮੋਹਰ ਚੇਤੇ ਨਾਹੀ ਜੰਬਨ ਬੱਧਾ ਦੁੱਖ ਸਹਾਈ ਅੰਨਾ ਬੋਲਾ ਕਿਸ਼ ਨਦਰ ਨਿਆਵੇ ਮਨ ਮੁਖ ਪਾਪ ਪਚਾ ਬਣਿਆ ਇਹ ਰੰਗ ਰਾਤੇ ਜੋਤ ਦੇ ਆਪ ਲੇ ਬੁਲਾਏ ਭਾਗ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪਜਾ ਬਣਿਆ ਹਰ ਜਿਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਏ ਜਮਕਾਤ ਨੇੜ ਨਿਆਵੇ ਜੋ ਹਰ ਹਰ ਨਾਮ ਸੇ ਆ ਬਣਿਆ ਅਨਰਦਾਤੇ ਜੋ ਹਰ ਪਾਏ ਮੇਰੇ ਪ੍ਰਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬਜਾ ਬਣਿਆ ਜਿਨਸ ਸੱਚਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਵਿਰਾਗੇ ਨਜਕ ਤਾੜੀ ਲਾ ਬਣਿਆ ਮਾਜ ਮੁਹੱਲਾ ਤੀਜਾ ਸ਼ਬਦ ਮਰੇ ਸੋ ਮੂੰਹ ਆ ਜਾਪੇ ਕਾਲ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋ ਸਮਾਣੀ ਸੁਣ ਮਨ ਸੱਚ ਸਮਾ ਬਣਿਆ ਹਉ ਵਾਰੀ ਜੋ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿ ਸਮਾ ਬਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੇ ਮਹਿਲ ਨ ਪਾਏ ਅੰਦਰ ਜਾਤੀ ਫਿਰੇ ਦਿਨ ਰਾਤੀ ਬਿਨ ਫਿਰ ਬਹੁਤ ਦੁੱਖ ਪਾਵਣਿਆ
ਦੇਹੀ ਜਾਤ ਨੇ ਅੱਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ ਸਤਿਗੁਰ ਸੇ ਵੰਸੇ ਤਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਪੈ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦ ਮਹਿਲ ਕਰ ਪਾਏ ਅੰਦਰ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾ ਬਣਿਆ ਸਭਨਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭਾ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਇਹ ਜਗਸੂਤਾ ਨਾਮ ਵਿਸਾਰ ਅੰਤ ਵਿਗੂਤਾ ਜਿਸ ਤੇ ਸੁੱਤਾ ਸੋਜ ਗਾਏ ਗੁਰਮਤਿ ਸੋਜੀ ਪਾਵਣਿਆ ਉਪੀਏ ਸੋ ਪਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬਿਰਾਗੇ ਆਪ ਮਾਰ ਮਿਲਾ ਬਣਿਆ ਆਪ ਪਾਏ ਧੰਦੇ ਲਾਏ ਲੱਖ ਚ ਸਾਸੀ ਰਿਚਕੇ ਆਪ ਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਝ ਮਹੱਲਾ ਤੀਜਾ ਅੰਦਰ ਹੀ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਬਖਾਣੇ ਸੱਚ ਕਸਵੱਟੀ ਲਾਵਣਿਆ ਓਂ ਵਾਰੀ ਜੋ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਸਾਰਾ ਨਾਮ ਨਿਰੰਜਨ ਤਗਮ ਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦੜਾਏ ਗੁਰਪ੍ਰਸਾਦੀ ਸੱਚਿਤ ਲਾਏ ਸੱਚੋ ਸੱਚ ਵਰਤੇ ਸਵਥਾਈ ਸੱਚੇ ਸੱਚ ਸਮਾ ਬਣਿਆ ਵੇਰ ਪਰਵਾ ਸੱਚ ਮੇਰਾ ਪਿਆਰਾ ਕਿਲ ਵਿਖੇ ਅਵਗੁਣ ਕਾਟਣ ਹਾਰਾ ਪ੍ਰੇਮ ਪੀਤ ਸਦਾ ਤੇ ਪ੍ਰੇਮ ਪ੍ਰੀਤ ਸਦਾ ਤਿਆਈਏ ਭੈ ਭੈ ਭਗਤ ਦੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੇ ਆਪੇ ਦੇ ਨ ਪਛੋ ਤਾਵੇ ਸਮਣਾ ਜੀਆਂ ਕਾ ਇੱਕੋ ਦਾਤਾ ਸ਼ਬਦੇ ਮਾਰ ਜਵਾਬ ਬਣਿਆ ਹਰ ਤੁਧ ਵਜੋ ਮੈਂ ਕੋਈ ਨਾਹੀ ਹਰ ਤੁਧ ਦੇ ਸੇਵੀ ਮੈਂ ਤੈ ਤੁਧ ਸਲਾਹੀ ਆਪੇ ਮੇਲਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋ ਨ ਕੋਈ ਤੁਧ ਦੇ ਜੇਹਾ ਤੇਰੀ ਨਦਰੀ ਸੀ ਜਿਸ ਦੇਹਾ ਅੰਦਰ ਸਾਰ ਸਮਾਲ ਹਰ ਰਾਖੇ ਗੁਰਮੁਖ ਸਹਿਜ ਸਮਾ ਬਣਿਆ ਤੁਝੇ ਬਣ ਮੈਂ ਹੋਰ ਨ ਕੋਈ ਤੁਧੇ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜਪਨ ਸਵਾਰੇ ਨਾਨਕ ਨਾਮ ਸੁਭਾ ਬਣਿਆ ਮਾਝ ਮਹੱਲਾ ਤੀਜਾ ਸਭ ਕੱਢਿਆ ਪੇ ਭੋਗਣ ਹਾਰਾ ਲੱਖ ਵਰਤੇ ਗਮ ਅਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾ ਬਣਿਆ ਹਉਂ ਵਾਰੀ ਜੂ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੇ ਤਾਂ ਮਨ ਸਿਉਂ ਲੂਝੇ ਮਨਸਾ ਮਾਰ ਸਮਾ ਬਣਿਆ ਰਹਾਉ ਪੰਚ ਦੂਤ ਮੋਹੀ ਸੰਸਾਰਾ ਮਨਮੁਖੀ ਅੰਦੇ ਸੁਧਨ ਸਾਰਾ ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ ਪੰਚ ਦੂਤ ਸ਼ਬਦ ਪਚਾ ਬਣਿਆ ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਦਨ ਮਾਤੇ ਮਿਲ ਪੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਇੱਕ ਮੇਕੇ ਆਪ ਪਾਇਆ ਦੁਬਦਾ ਦੂਜਾ ਤ੍ਰਿਪ ਦਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਪਾਵੇ ਜਿਨ ਸੱਚ ਜਾਤਾ ਸੋ ਸਹਿ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੇ ਸੱਚ ਜਾਏ ਸਮਾ ਬਣਿਆ ਸੱਚੇ ਬਾਜੋ ਕੋ ਅਵਰ ਨ ਦੂਆ ਦੂਜੇ ਲਾਗ ਜਗ ਖੱਪ ਖੱਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੇ ਏਕੋ ਸੇ ਸੁਖ ਪਾਵਣਿਆ ਜੀ ਜਨ ਸਭ ਸੁਣ ਤੁਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਅੰਦਰੇ ਆਪੇ ਕਾਰ ਕਰਾਏ ਆਪੇ ਮੇਲ ਮਿਲਾ ਬਣਿਆ ਤੂੰ ਆਪੇ ਮੇਲੇ ਵੇਖੇ ਹਦੂਰ ਸਭ ਮੈਂ ਆਪ ਰਿਹਾ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਝੀ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵੇਲੇ ਕਿਨੇ ਚੱਖ ਡੀਠੀ ਅੰਤਰ ਪ੍ਰਗਾ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾ ਬਣਿਆ ਅਮ ਵਾਰੀ ਜੂ ਵਾਰੀ ਗੁਰਚਰਨੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾ ਬਣਿਆ ਰਾ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾ ਬਣਿਆ ਰਹਾਉ ਤੇਰਾ ਸੱਚੇ ਕਿਨੇ ਅੰਤ ਨ ਪਾਇਆ ਗੁਰਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ ਤੁਧ ਸਲਾਹੇ ਤਾਂ ਰੱਜਾਂ ਕਵੂੰ ਸੱਚੇ ਨਾਮੇ ਕੀ ਪਗਲਾ ਬਣਿਆ ਇੱਕੋ ਵੇਖਾ ਨਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸਹਿਜੇ ਸੂਖ ਸਮਾ ਬਣਿਆ ਰਤਨ ਪਦਾਰਥ ਪੱਲੜ ਤਿਆਗੇ ਮਨਮੁਖ ਅੰਦਾ ਦੂਜੇ ਭਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁੱਖ ਨ ਪਾ ਬਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅੰਦਰ ਸਦਾ ਰਹੇ ਪੈ ਅੰਦਰ ਪੈ ਮਾਰ ਪਰਮ ਚੁਕਾ ਬਣਿਆ
ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰਗੁਣ ਸਹਿਜੇ ਗਾ ਬਣਿਆ ਸਿਮਰ ਸ਼ਾਤਰ ਵੇਦ ਬਖਾਣੇ ਪਰਮੇ ਪੂਲਾ ਤੱਤ ਨ ਜਾਣੇ ਬਿਨ ਸਤਿਗੁਰ ਸੇਵੇ ਸੁੱਖ ਨ ਪਾਏ ਦੁੱਖੋ ਦੁੱਖ ਕਮਾ ਬਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਏ ਜੇ ਪੂਲਾ ਹੋਈ ਨਾਨਕ ਆਪ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ ਮਾਝ ਮੁਹੱਲਾ ਤੀਜਾ ਆਪੇ ਰੰਗੇ ਸਹਿ ਸਪਾਏ ਗੁਰ ਕੇ ਸ਼ਬਦ ਹਰ ਰੰਗ ਚੜਾਏ ਮੰਤਰ ਰਤਾ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜਾ ਬਣਿਆ ਹਉ ਵਾਰੀ ਜੂ ਵਾਰੀ ਨਿਰਭਉ ਮਨ ਵਸਾ ਬਣਿਆ ਗੁਰ ਕੇ ਪਾਤੇ ਹਰ ਨਿਰਭਉ ਤਿਆਇਆ ਬਿਖ ਭਉ ਜਲ ਸ਼ਬਦ ਲਿਤਰਾ ਬਣਿਆ ਰਹਾਉ ਮਨ ਮੁਗਧ ਕਰੇ ਚੁਤਰਾਈ ਨਾਤਾ ਤੋਤਾ ਥਾਏ ਨ ਪਾਈ ਜਿਹਾ ਆਇਆ ਤੇ ਹਾ ਜਾਸੀ ਕਰੇ ਅਵਗਣ ਪੱਛੋ ਤਾ ਬਣਿਆ ਮਨਮੁਖ ਅੰਦੇ ਕਿਛੂ ਨ ਸੂਝੇ ਮਰਨ ਲਿਖਾਏ ਆਏ ਨਹੀਂ ਬੂਝੇ ਮਨਮੁਖ ਕਰਮ ਕਰੇ ਨਹੀਂ ਪਾਏ ਬਿਨਾਮੇ ਜਨਮ ਗਵਾ ਬਣਿਆ ਸੱਚੀ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਐ ਮੋਖ ਦੁਆਰ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਇਆ ਸਹਿਜ ਸੁਪਾਏ ਸਹਿਜੇ ਪੀਤਮ ਪਿਆਰਾ ਪਾਇਆ ਸਹਿਜੇ ਸੱਚ ਸਹਿਜੇ ਸਹਿਜ ਮਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ ਹੁੰਬਲਿਹਾਰੀ ਸਦਾ ਤਨ ਵਿੱਟੋ ਗੁਰਸੇਵਾ ਚਿਤ ਲਾ ਬਣਿਆ ਸੱਚਾ ਸੱਚੋ ਸੱਚ ਭਤੀਜੇ ਗੁਰਪ੍ਰਸਾਦੀ ਅੰਦਰ ਭੀਜੇ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾ ਬਣਿਆ ਜਿਸਨੂੰ ਨਦ ਕਰੇ ਸੋ ਪਾਏ ਗੁਰਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੇ ਮਨੇ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਝ ਮੁਹੱਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਚਿੰਤ ਵਸੇ ਮਨੇ ਆਈ ਹਰ ਜੋ ਸਫਲੋ ਬਿਰਖ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਹਾ ਬਣਿਆ ਹਉ ਵਾਰੀ ਜਿਉਂ ਵਾਰੀ ਸੱਚ ਸੰਗਤ ਮੇਲ ਮਿਲਾ ਬਣਿਆ ਹਰ ਸਤ ਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾ ਬਣਿਆ ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾ ਬਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਏ ਬਿਨ ਗੁਰ ਸੇਵੇ ਸੁੱਖ ਨ ਹੋ ਵੀ ਪੂਰੇ ਭਗਤ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹਉਮੈ ਸੋਖੇ ਅਨਹਦ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸ਼ਬਦੀ ਸੱਚ ਸਮਾ ਬਣਿਆ ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾ ਬਣਿਆ ਗੁਰਮੁਖ ਹੋਵੇ ਸੁਖ ਸੁਣ ਬੁਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਦਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਅੰਦਰ ਰੰਗਰਤਾ ਗੁਣ ਗਾਵੇ ਅੰਦਰ ਮਹਿਲ ਬੁਲਾ ਬਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਪਾਗਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾ ਬਣਿਆ ਮਾਝ ਮੁਹੱਲਾ ਤੀਜਾ ਆਪ ਮੰਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਬਲਾਏ ਸੱਚ ਬਣੰਜੇ ਸੱਚ ਸੰਗ ਰਹੇ ਸੱਚ ਵਪਾਰ ਕਰਾ ਬਣਿਆ ਹਉ ਵਾਰੀ ਜਿਉਂ ਵਾਰੀ ਹਰ ਗੁਣ ਅੰਦਨ ਗਾ ਬਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦਵਾ ਬਣਿਆ ਰਹਾਉ ਵੇਲਾ ਵਕਤ ਸਭ ਸੁਹਾਇਆ ਜੇ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੀਏ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਉ ਭੋਜਨ ਸਤਿਗੁਰ ਧੁੱਠੇ ਪਾਏ ਅਨਰਸ ਚੁੱਕੇ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰਿਓ ਕਿੱਥੋਂ ਪਾਏ ਮੁਖ ਦੁਆਰਾ ਮਰਮਰ ਜੰਮੇ ਫਿਰ ਫਿਰ ਆਵੇ ਜਮਦਰ ਚੋਟਾ ਖਾ ਬਣਿਆ ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੇ ਸੱਚੇ ਸੇਵ ਸਦਾ ਸੁਖ ਪਾਏ ਨੌ ਨਿਦਨਾ ਮਨ ਵਸਾ ਬਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ ਸਤਸੰਗਤ ਬਹਿ ਹਰ ਗੁਣ ਗਾਇਆ ਅੰਦਨ ਹਰ ਸਲਾਹੀ ਸਾਚਾ ਨਿਰਮਲ ਨਾਦ ਵਜਾ ਬਣਿਆ ਮਨ ਮੈਂ ਖੋਟੀ ਰਾਸ ਖੋਟਾ ਪਸਾਰਾ ਕੂਣ ਕਮਾਵਣ ਦੁੱਖ ਲਾਗੇ ਭਾਰਾ ਭਰਮੇ ਭੁੱਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾ ਬਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਅਧਾਰਾ ਨਾਨਕ ਨਾ ਮਿਲੇ ਵਡਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਾਝ ਮੁਹੱਲਾ ਤੀਜਾ
ਤੇਰੀ ਅਖਾਣੀ ਤੇਰੀਆਂ ਬਾਣੀ ਬਿਨ ਨਾਮੇ ਸਭ ਭਰਮ ਪੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਇ ਨ ਪਾਵਣਿਆ ਅਵਾਰੀ ਜੋ ਵਾਰੀ ਹਰ ਸੇਤੀ ਚਿਤਲਾ ਬਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾ ਬਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ ਜੇ ਹੀ ਮਨਸਾ ਕਰ ਲਾਗੇ ਤੇਹਾ ਫੁਲ ਪਾਏ ਸਤਿਗੁਰ ਦਾਤਾ ਸਮਨਾ ਬੱਥੂ ਕਾ ਪੂਰੇ ਭਾਗ ਮਿਲਾ ਬਣਿਆ ਇਹ ਮਨ ਮੇਲਾ ਇੱਕ ਨ ਧਿਆਏ ਅੰਤਰ ਮੈਲ ਲਾਗੀ ਬਾ ਦੂਜੇ ਪਾਏ ਤੱਟ ਤੀਰਥ ਦਸੰਤਰ ਭਵੇ ਅਹੰਕਾਰੀ ਹੋਰ ਵਧੇਰੇ ਹਉਮੈ ਮਨ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉ ਚਿਤਲਾਏ ਹਰ ਨਿਰਮਲ ਸਜ ਮੈਲ ਨ ਲਾਗੇ ਸਜ ਲਾਗੇ ਮੈਲ ਗਵਾਵਣਿਆ ਵਾਹਿਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧੇ ਅੰਧਾਰਾ ਬੇਸ਼ਟਾ ਕੇ ਕੀੜੇ ਬੇਸ਼ਟਾ ਕਮਾਵੇ ਫਿਰ ਬੇਸ਼ਟਾ ਮਾਹੇ ਪਚਾ ਬਣਿਆ ਮੁਕਤੇ ਸੇਵੇ ਮੁਕਤਾ ਹੋਵੇ ਹੋਮੇ ਮਮਤਾ ਸ਼ਬਦੇ ਖੋਵੇ ਅੰਧਨ ਹਰਸਿਉ ਹਰਜਿਉ ਸੱਚਾ ਸੇਵੀ ਪੂਰੇ ਪਾ ਗੁਰ ਪਾ ਬਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾ ਬਣਿਆ ਸਦਾ ਹਜੂਰ ਦੂਰ ਨ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮੁਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਬੜੇ ਸਾਧ ਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਮਾਵੇ ਮਾਇਆ ਮਮ ਸੁਧ ਗਵਾਈ ਕਰੇ ਅਵਗਣ ਪਛੋਤਾ ਬਣਿਆ ਸਤਿਗੁਰ ਮਿਲੇ ਤਾਂ ਤੱਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾਦਰ ਪਾਵਣਿਆ ਕਿਲਵ ਘਾਟੇ ਕ੍ਰੋਧ ਨਵਾਰੇ ਗੁਰ ਕਾ ਸ਼ਬਦ ਰੱਖੇ ਉਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾ ਬਣਿਆ ਅੰਤਰ ਰਤਨ ਮਿਲੇ ਮਲਾਇਆ ਤੇ ਬਦਮਨਸਾ ਤੇ ਬਦਮਾਇਆ ਪੜਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜ੍ਹਾਏ ਸਿਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤੇ ਪਾਰਾ ਹਰ ਰਸ ਰਸ ਹਰ ਰਸ ਰਸ ਗੁਣ ਗਾ ਬਣਿਆ ਗੁਰਮੁਖ ਰਿੱਧ ਸਿੱਧ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਗੁਰਮ ਮੁਕਤ ਹੋਈ ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪਿਓ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਤੇ ਆਏ ਨਾਮੇ ਨਾਮ ਸਮਾਵਣਿਆ ਮਾਝ ਮੁਹੱਲਾ ਤੀਜਾ ਉਤਪਤ ਪਰ ਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਪਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹਉ ਵਾਰੀ ਜੁ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੇ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖੇਲੈ ਵਡਾਣੀ ਸੋ ਜੋ ਸੋ ਨਗੁਰਾ ਜੋ ਮਰਮਰ ਜੰਮੇ ਨਗੁਰੇ ਆਵਣ ਜਾਵਣਿਆ ਤਿਨ ਕਰਤੇ ਇੱਕ ਖੇਲ ਰਚਾਇਆ ਕਾਇ ਸਰੀਰੇ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸ਼ਾਹ ਸੱਚੇ ਬਣਜਾਰੇ ਸੱਚ ਬਣੰਜੇ ਗੁਰ ਹਿਤ ਪਿਆਰੇ ਸੱਚ ਵਿਹਾਂਜੇ ਸੱਚ ਕਮਾਵੇ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋ ਵਧ ਕਿਉਂ ਪਾਏ ਮਨਮੁਖ ਭੂਲੇ ਲੋਕ ਸਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਇ ਦੁਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵੱਤ ਹੋਵੇ ਤਿੱਥੋਂ ਕੋ ਨ ਪਾਵੇ ਮਨਮੁਖ ਪਰਮ ਪੁਲਾ ਬਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਤੇ ਆ ਬਣਿਆ ਮਾਝ ਮੁਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਿਖਾਈ ਹਰ ਗਾਮੇ ਗੋਚਰ ਅਨਾਥੇ ਜੋਨੀ ਸਤਿਗੁਰ ਕੇ ਪਾਏ ਪਾਵਣਿਆ ਹਉ ਵਾਰੀ ਜੋ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾ ਹੀ ਸ਼ਬਦੇ ਮੇਲ ਮਿਲਾਵਣਿਆ
ਗੁਰਮੁਖ ਲਿਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖੱਪ ਦੁੱਖ ਪਾਵਣੇ। ਮਨਮੁਖ ਅੰਦੇ ਸੁੱਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰੋਂ ਉਠਾਵੈ, ਬਿਨ ਮਜ਼ੂਰੀ ਭਾਰੂ ਪਹੁੰਚਾਵਣਿਆ। ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸਮਾਲੇ ਕੋ ਨਾਹੀ ਖਾਲੀ, ਜੇਹੀ ਵਾਸ ਨਾ ਪਾਏ ਤੇਹੀ ਵਰਤੇ, ਵਾਸੂ ਵਾਸ ਜਣਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮ ਅਪਾਰਾ, ਦੁਖੀਏ ਨਿਤ ਫਿਰੇ ਬਿਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਤ ਕੀਤੇ ਸੋਈ ਵਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਘਟੇ ਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਝ ਮੁਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ। ਰਾਉ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਔਰਾ ਆਖ ਸੁਣਾ ਬਣਿਆ। ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਰ ਅੰਮ੍ਰਿਤ ਪਿਆ ਬਣਿਆ। ਸੋਚ ਕੁਛ ਕਰੇ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਆਜਬ ਕੰਮ ਵਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੂਚਿਤ ਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ। ਖੋਟੇ ਖਰੇ ਤੁਦੇ ਆਪ ਪਾਏ, ਤੁਦੇ ਆਪੇ ਪਰਖੇ ਲੋਕ ਸੁਭਾਏ, ਖਰੇ ਪਰਖ ਖਜ਼ਾਨੇ ਪਾਈਏ, ਖੋਟੇ ਪਰਮ ਪੁਲਾ ਬਣਿਆ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਭੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਵਰਸੇ ਸਹਿ ਸੁਪਾਏ, ਗੁਰਮੁਖ ਬਿਰਲਾ ਕੂਜਨ ਪਾਏ, ਅੰਮ੍ਰਿਤ ਪੀ ਸਦਾ ਤਪਤਾਸੇ, ਕਰ ਕਿਰਪਾ ਤ੍ਰਿਸ਼ਨਾ ਵਜਾ ਬਣਿਆ। ਹਉ ਵਾਰੀ ਜੂ ਵਾਰੀ ਗੁਰਮੁਖੀ ਅੰਮ੍ਰਿਤ ਪਿਆ ਬਣਿਆ, ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ। ਰਾਵ ਗੁਰਪ੍ਰਸਾਦੀ ਸਹਿਜ ਕੁਪਾਏ, ਦੁਬਦਾ ਮਾਰੇ ਇਕਸ ਸਿਉਂ ਲਿਵ ਲਾਏ, ਨਦ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਤੁਸ ਤੇ ਵਾਰ ਕਿਛੂ ਨਾ ਹੋਵੈ, ਗੁਰਮੁਖ ਸੋਜੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋਜਨ ਸੋਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੇ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾਵਣਿਆ। ਮਨ ਪੂਲਾ ਦੂਜੇ ਭਾਏ ਖੁਆਏ, ਨਾਮ ਨਾ ਲਿਵੇ ਮਰੇ ਵਿਖਾਏ, ਅੰਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੇ ਜਿਸ ਨੂੰ ਆਪੇ ਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰਿਆ ਸਭੇ ਆਪੇ ਗੁਰਮਤ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀ ਤਿਨ ਆਪੇ ਗੋਈ, ਨਾਨਕ ਨਾਮ ਸਮਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਮਾਝ ਮੁਹੱਲਾ ਤੀਜਾ। ਸੇ ਸੱਚ ਲਾਗੇ ਜੁਦ ਜੇ ਤੁਧ ਭਾਵੇ, ਸੇ ਸੱਚ ਲਾਗੇ ਜੋ ਤੁਧ ਪਾਏ, ਸਦਾ ਸੱਚ ਸੇਵੇ ਸਹਿ ਸੁਪਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾ ਬਣਿਆ। ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾ ਬਣਿਆ। ਰਾ ਜਾਂ ਦੇਖਾ ਸਾ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾਵਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ, ਸਤਿਗੁਰ ਸੇਵੇ ਸਦਾ ਮਨ ਨਿਸ਼ਚਲ, ਨਿਸ਼ਕਰ ਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ।
ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸਲਾਏ ਸੇ ਬੜਭਾਗੀ, ਸੱਚੇ ਸ਼ਬਦ ਆਪ ਮਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਆਗਾਮ ਗੁੱਚ ਸ਼ਬਦ ਸ਼ੁੱਧ ਹੋਵੇ, ਅੰਧਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਪੜਪੜ ਥਾਕੇ ਸ਼ਾਂਤ ਨੇ ਆਈ, ਤਿਸ਼ਨਾ ਜਾਲੇ ਸੋਧ ਨਕਾਈ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਬੇਖਾ ਬਣਿਆ। ਗੁਰਪ੍ਰਸਾਦੀ ਏਕੋ ਜਾਣਾ ਦੂਜਾ, ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੇ, ਮਨ ਅੰਤਰ ਗੁਰਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ। ਵਰਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੇ ਫਿਰ ਭਵੇਂ ਕਨੇਰੇ, ਤੂੰ ਏਕੋ ਨਿਚਲ ਅਗਮ ਪਾਰਾ, ਗੁਰਮਤੀ ਬੂਝ ਬਜਾਵਣਿਆ। ਹਮ ਵਾਰੀ ਜੁ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬਜਾਵਣਿਆ। ਰਹਾਉ ਸਭ ਏਕਾ ਜੋ ਜਾਣੇ ਜੇ ਕੋਈ, ਸਤਿਗੁਰ ਸੇਵ ਹੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸ਼ਨਾ ਅਗਨ ਜਲੇ ਸੰਸਾਰਾ, ਲੋਭ ਮਾਨ ਬਹੁਤ ਅਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੇ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਬਿਰਲਾ ਬੂਝੇ, ਆਪ ਮਾਰੇ ਤਾਂ ਤ੍ਰੈਵਣ ਸੂਝੇ, ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੇ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੇ ਸੱਪ ਸੱਚ ਸਲਾਹੇ ਸਭ ਘੱਟ ਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜ਼ੂਰੇ, ਗੁਰ ਕੇ ਸ਼ਬਦ ਰਿਹਾ ਭਰਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਸ਼ਚਲ ਆਵੇ ਨਾ ਜਾਏ, ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੇ, ਸੱਚੋ ਸੱਚ ਕਮਾਵਣਿਆ। ਮਾਜ ਮੁਹੱਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੀ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਓ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤੇ ਸ਼ਬਦ ਮਿਟਾਵਣਿਆ। ਰਹਾਉ ਨਿਰਮਲ ਨਾਮ ਵਸੇ ਅਮਨ ਆਏ, ਮੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦੇ ਤੋਵੇ, ਨਿਰਮਲ ਵਾਜੇ ਅਨਹਤੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਬੜਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ, ਸੱਚ ਨਾਮ ਮਲ ਕਦੇ ਨਾ ਲਾਗੇ, ਮੁਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸਭਾ ਸਵਾਏ, ਸੋ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਾਜ ਮਹੱਲਾ ਤੀਜਾ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੋਹੇ, ਅਤ ਉਜਲ ਨਾਮ ਤੇ ਆਵਣਿਆ। ਹਉ ਵਾਰੀ ਜੁ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣੇ ਸੁਣਾਵਣਿਆ। ਰਹਾਉ ਗੋਬਿੰਦ ਗਾਵੇ ਸਹਿ ਸੁਭਾਏ, ਗੁਰ ਕੈ ਭੈ ਉਜਲ ਹਉਮੈ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੇ ਭਗਤ ਦੜਾਏ, ਗੁਰ ਕੇ ਸ਼ਬਦ ਮਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਤ ਕਰਾਵਣਿਆ। ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਹਿਆ ਜਬ ਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਪ ਕਰਾਏ, ਤਨ ਮਨ ਰਾਤਾ ਸਹਿ ਸੁਪਾਏ, ਬਾਣੀ ਵੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਂਏ ਪਾਵਣਿਆ।
ਬਹੁਤ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਰ ਕਾਰਨ ਪਿੜ ਬੰਦ ਨਾਚੇ, ਦੂਜੇ ਪੈ ਦੁੱਖ ਪਾਵਣਿਆ। ਜਿਸ ਅੰਤਰ ਪੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੰਯੁਕਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਵੇ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤ ਲਾਵਣਿਆ। ਮਾਜ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸਲਾਹੀ, ਸੱਚੇ ਨਾਇ ਤੋ ਕਵੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ। ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੋ ਦੇ ਸਲਾਹਣ, ਰੰਗ ਰਾਤੇ ਭਗਤ ਕਰਾ ਬਣਿਆ। ਸਭ ਕੋ ਸੱਚੇ ਹਰਜੀਓ ਤੇਰਾ, ਗੁਰਮੁਖ ਮਿਲੇ ਤਾਂ ਚੁੱਕੈ ਫੇਰਾ, ਜਾਂ ਤੁ ਭਾਵਿਤ ਨਾਏ ਰਚਾਵੇਂ, ਤੂੰ ਆਪੇ ਨੌ ਜਪਾ ਬਣਿਆ। ਗੁਰਮਤੀ ਹਰ ਮਨ ਵਸਾਇਆ, ਹਰਗ ਸੋਗ ਸਮੋਹ ਗਵਾਇਆ, ਇਕਸ ਸਿਉ ਮਿਲਵ ਲਾਗੀ ਸਦ ਹੀ, ਹਰ ਨਾਮ ਮਨ ਵਸਾ ਬਣਿਆ। ਭਗਤ ਰੰਗ ਰਾਤੇ ਸਦਾ ਤਿਰਚਾਏ, ਨੌਨਦ ਨਾ ਵਸਿਆ ਮਨ ਆਏ, ਪੂਰੇ ਭਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾ ਬਣਿਆ। ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਓ ਮਨ ਰਹਿ ਸਮਾਏ, ਮਨ ਮੰਨਿਐ ਮਨੇ ਮਿਲਾ ਬਣਿਆ। ਗੁਰਮੁਖ ਹੋਵੇ ਸੋ ਸਲਾਹੇ, ਸਾਚੇ ਠਾਕੁਰ ਵੇ ਪ੍ਰਵਾਹੇ, ਨਾਨਕ ਨਾਮ ਵਸੇ ਮਨ ਅੰਤਰ, ਗੁਰ ਸ਼ਬਦੀ ਹਰ ਮਿਲਾ ਬਣਿਆ। ਮਾਜ ਮਹੱਲਾ ਤੀਜਾ। ਤੇਰੇ ਭਗਤ ਸੋਏ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਮਾਰੇ, ਸਦਾਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਹਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ। ਰਹਾਉ ਹਰ ਜੀਉ ਸਾਚਾ ਸਾਚੀ ਨਾਹੀਂ, ਗੁਰਪ੍ਰਸਾਦੀ ਕਿਸੇ ਬੁੱਲ ਮਿਲਾਈ, ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ, ਸਹਿਜੇ ਸੱਚ ਸਮਾ ਬਣਿਆ। ਤੁਝਤੇ ਬਾਰ ਕਛੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ। ਕਾਵਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸੁਣਾਵਣਿਆ। ਸ਼ਬਦ ਵਿਸਾਰਨ ਤਿਨ ਠਾਉਰ ਨਠਾਉ, ਭਰਮ ਭੁੱਲੇ ਜਿਉਂ ਸੁਣਨੇ ਕਰਕਾਉ, ਹਲਤ ਪਲ ਤਿਨ ਦੋਏ ਗਵਾਏ, ਦੁੱਖੇ ਦੁੱਖ ਵਿਹਾ ਬਣਿਆ। ਲਿਖਦਿਆਂ ਕਾਗਜ਼ ਮਸਕੋਈ, ਦੂਜੇ ਪੈ ਸੁਖ ਪਾਏ ਨਾ ਕੋਈ, ਕੂੜ ਲਿਖੇ ਤੈਂ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾ ਬਣਿਆ। ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੇਜਨ ਸੱਚੇ ਪਾਵੇ ਮੋਗ ਦੁਆਰ, ਸੱਚ ਕਾਗਜ਼ ਕਲਮ ਸਮਾਣੀ, ਸੱਚ ਲਿਖ ਸੱਚ ਸਮਾ ਬਣਿਆ। ਮੇਰਾ ਪ੍ਰਭ ਅੰਦਰ ਬੈਠਾ ਵੇਖੇ, ਗੁਰਪ੍ਰਸਾਦੀ ਮਿਲੇ ਸੋਈ ਜਨ ਦੇਖੇ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹਉਮੈ ਮੈਂ ਲਾਗੀ ਗੁਰ ਸ਼ਬਦੀ ਖੋਵੇ, ਮਨ ਨਿਰਮਲ ਅੰਧਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣਿਆ, ਤਿਨਾਂ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ, ਜੋ ਅੰਦਨ ਹਰ ਗੁਣ ਗਾਵਣਿਆ। ਰਹਾਉ ਆਪੇ ਕਰਤਾ ਕਰਨ ਕਰਾਏ, ਜਿਤ ਪਾਵੇ ਤਿਤਕਾਰ ਲਾਏ, ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੇ ਤਾਂ ਕਿਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਮੋ ਕਰਮ ਕਮਾਵੇ ਮੁਕਤ ਨ ਪਾਏ, ਦਿਸ ਅੰਤਰ ਪਵੇ ਦੂਜੇ ਭਾਏ ਖੁਆਏ, ਬਿਰਥਾ ਜਨਮ ਗਏ ਗਵਾਇਆ ਕਪਟੀ, ਬਿਨ ਸ਼ਬਦੇ ਦੁੱਖ ਪਾਵਣਿਆ। ਤਾਪਤ ਰਾਖੇ ਠਾਕਰ ਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪੀਤਨ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫੁੱਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਪਾਏ ਭਗਤ ਜਾਂ ਹਉਮੈ ਸੋਖੇ, ਸਿੱਧ ਸਾਧਕ ਮੂਨ ਧਾਰੀ ਰਹੇ ਲਿਵਲਾਏ, ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ।
ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ। ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਜ ਮੁਹਿਲਾ ਤੀਜਾ। ਇਸ ਗੁਫਾ ਮੇ ਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਲੱਖ ਅਪਾਰਾ। ਆਪੇ ਗੁਰ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਮਹੀਆਵਣਿਆ। ਓ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਹਰ ਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਰਹਾਉ ਹੋਮੇ ਬਾਰ ਬਜਰ ਕਪਾਟ ਖੁਲਾਇਆ, ਨਾਮ ਮੁੱਲ ਗੁਰਪ੍ਰਸਾਦੀ ਪਾਇਆ। ਬਿਨ ਸ਼ਬਦ ਦੇ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾ ਬਣਿਆ। ਗੁਰ ਗਿਆਨ ਅੰਜਨ ਸਜਨੇਤਰੀ ਪਾਇਆ, ਅੰਤਰ ਚਾਨਣ ਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰਦਰ ਸੋਭਾ ਪਾਵਣਿਆ। ਸਰੀਰੋ ਪਾਲਣ ਕੋ ਬਾਹਰ ਜਾਏ, ਨਾਮ ਨਾ ਲਹੇ ਬਹੁਤ ਬਿਗਾਰ ਦੁੱਖ ਪਾਏ। ਮਨਮੁਖ ਅੰਧੇ ਸੂਜੇ, ਨਾ ਹੀ ਫਿਰ ਘਿਰ ਆਏ। ਗੁਰਮੁਖ ਵੱਥ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਏ। ਮੰਤਰ ਵੇਖੇ ਹਉਮੈ ਮਹਿਲ ਜਾਏ, ਬੈਸ ਸਥਾਨ ਸਦ ਹਰ ਗੁਣ ਗਾਵੇ। ਸੱਚੇ ਸ਼ਬਦ ਸਮਾਵਣਿਆ, ਨੌਂਦਰ ਠਾਕੇ ਧਾਵਤ ਰਹਾਏ। ਦਸਵੇਂ ਨਿਜਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ। ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦ ਦੇ ਅੰਤਰਿਆ ਨੇਰਾ। ਨਾ ਵਸਤ ਲਹੇ ਨਾ ਚੁੱਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਸਦਰ ਖੁੱਲ੍ਹੇ ਨਾਹੀਂ। ਗੁਰ ਪੂਰੇ ਭਾਗ ਮਿਲਾਵਣਿਆ, ਗੁਰ ਪ੍ਰਗਟ ਤੂੰ ਸਭਨੀ ਥਾਈਂ। ਗੁਰਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹੀਂ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਮਾਜ ਮੁਹੱਲਾ ਤੀਜਾ। ਗੁਰਮੁਖ ਮਿਲੇ ਮਿਲਾਏ, ਆਪੇ ਕਾਲ ਜੋਹੇ ਦੁੱਖ ਨਾ ਸੰਤਾਪੇ। ਹਉਮੈ ਮਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਜੀਵੇ ਮਰੇ ਪ੍ਰਵਾਨ, ਆਰਜਨ ਸ਼ੀਜੇ ਸ਼ਬਦ ਪਛਾਣ। ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕੱਟੇ ਨਾ ਲੱਗੇ ਸਰੀਰ, ਗੁਰਮੁਖ ਹਉਮੈ ਚੁੱਕੇ ਪੀਰ। ਗੁਰਮੁਖ ਮਨ ਨਿਰਮਲ ਫਿਰ ਮਹਿਲ ਨ ਲਾਗੇ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ। ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਬਾਜ ਗੁਰੂ ਹੈ ਆਂਧੇ ਅੰਧਾਰਾ, ਜਮਕਾਲ ਗਰਠੇ ਕਰੇ ਪੁਕਾਰਾ। ਅੰਦਰ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਉੱਠਾ ਆਪ ਆਏ। ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮੁਹੱਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕੀ ਧੋਨ ਘੱਟ ਅੰਤਰ, ਆਪੇ ਬਣਤ ਬਣਾਵਣਿਆ। ਹਉ ਵਾਰੀ ਜੋ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ। ਵਾਜਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋਹੇ, ਆਪੇ ਜਗ ਮੋਹੇ। ਤੂੰ ਆਪੇ ਨਦਰੀ ਜਗਤ ਪਰੋਵੇਂ, ਤੂੰ ਆਪੇ ਦੁੱਖ ਸੁੱਖ ਦੇਵੇਂ। ਕਰਤੇ ਗੁਰਮੁਖ ਹਰ ਦੇ ਖਾਵਣਿਆ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ। ਗੁਰਮੁਖ ਆਖ ਸੁਣਾ ਬਣਿਆ, ਆਪੇ ਕਰਤਾ ਆਪੇ ਭੁਗਤਾ। ਬੰਧਨ ਤੁੜ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ। ਆਪੇ ਲੱਖ ਲਖਾ ਬਣਿਆ, ਆਪੇ ਮਾਇਆ ਆਪੇ ਛਾਇਆ। ਆਪੇ ਮੋਹ ਸਭ ਜਗਤ ਪਾਇਆ, ਆਪੇ ਗੁਣਦਾਤਾ ਗੁਣ ਗਾਵੇ। ਆਪੇ ਆਖ ਸੁਣਾ ਬਣਿਆ, ਆਪੇ ਕਰੇ ਕਰਾਏ। ਆਪੇ ਆਪੇ ਥਾਪੇ ਥਾਪੇ, ਆਪੇ ਤੁਝਦੇ ਬਾਰ ਕਛੂ ਨਾ ਹੋਵੇ। ਤੂੰ ਆਪੇ ਘਾਰੇ ਲਾਵਣਿਆ, ਆਪੇ ਮਾਰੇ ਆਪ ਜਵਾਏ। ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ। ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ। ਜਿਸ ਆਪ ਵਿਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਕਟਿਅੰਤਰ। ਆਪੇ ਵੇਖ ਵਿਖਾਲਣਿਆ। ਮਾਜ ਮੁਹੱਲਾ ਤੀਜਾ।
ਮੇਰਾ ਪ੍ਰਭ ਭਰਪੂਰਿਆ ਸਭ ਥਾਈ ਗੁਰਪ੍ਰਸਾਦੀ ਕਰੀ ਮੈਂ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਓ ਵਾਰੀ ਜੋ ਵਾਰੀ ਜਗਜੀਵਨ ਮਨ ਵਸਾਵਣਿਆ ਹਰ ਜਗਜੀਵਨ ਨਿਰਭਉ ਦਾਤਾ ਗੁਰਮਤਿ ਸਹਿ ਸਮਾਵਣਿਆ ਰਹਾਉ ਕਰਮੇ ਧਰਤੀ ਧੌਲ ਪਤਾਲਾ ਕਰੀ ਮੈਂ ਪੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤਿ ਸਹਿ ਸਮਾਵਣਿਆ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਨ ਝੁਕੈ ਫੇਰਾ ਗੁਰਮੁਖ ਹੋਵੇ ਸੋ ਹਉਮੈ ਮਾਰੇ ਸੱਚੋ ਸੱਚ ਸਮਾ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ ਦੋਹੀ ਮਿਲ ਕੇ ਸਿਸ਼ਟ ਪਾਈ ਦੋਵੇਂ ਮਾਰ ਜਾਏ ਇਕਤ ਕਰੇ ਆਵੇ ਗੁਰਮੁਖ ਸਹਿ ਸਮਾਵਣਿਆ ਕਰ ਹੀ ਮਾਹੇ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਦਿਆਰਾ ਕਮਲ ਵਿਗਾਸ ਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮੈਂ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮੇ ਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵਤ ਰਾਖੇ ਆਪੇ ਦੇ ਗੁਰਮੁਖ ਬਣਜੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮੁਹੱਲਾ ਤੀਜਾ ਹਰ ਆਪੇ ਮੇਲੇ ਸੇਵਕ ਰਾਏ ਗੁਰ ਕੇ ਸ਼ਬਦ ਪਉ ਦੂਜਾ ਜਾਏ ਹਰ ਨਿਰਮਲ ਸਦਾ ਸੁਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹਉ ਵਾਰੀ ਜੋ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅੰਦਰ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਤ੍ਰਿਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਪਾਇ ਕਰ ਲਾਏ ਨਾਮੋ ਪੂਲੇ ਦੇ ਸਜਾਏ ਕੜੀ ਮੋਤ ਕਾ ਲੇਖਾ ਲੇਵੇ ਰਤੀਓ ਮਾਸਾ ਤੋਲ ਕਢਾਵਣਿਆ ਪੇੜੇ ਪਿਰ ਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ ਆਪੇ ਦੇਵੇ ਸਤਬੋ ਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸਦਾ ਗੁਣ ਗਾਵਣਿਆ ਮਾਜ ਮੁਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾਵਣਿਆ ਹਉ ਵਾਰੀ ਜੁ ਵਾਰੀ ਪਾੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਲੱਖ ਪਿਉ ਹਰਿਆ ਸਮਾਏ ਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਪੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਪਾਏ ਪੜੇ ਨਹੀਂ ਬੂਝੇ ਤੇ ਬਦਮਾਇਆ ਕਾਰਨ ਲੂਝੇ ਤੇ ਬਦਬੰਧਨ ਟੂਟੇ ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨ ਆਵੇ ਦੁਬਦਾ ਲਾਗੇ ਦਹਿ ਦਿਸਤਾਵੇ ਬਿਖਾ ਕੀੜਾ ਬਿਖ ਮੈਂ ਰਾਤਾ ਬਿਖੀ ਮਾਹ ਪਚਾਵਣਿਆ ਹਉ ਹਉ ਕਰੇ ਤੈ ਆਪ ਜਣਾਏ ਬਹੁ ਕਰਮ ਕਰੇ ਕਿਸ ਥਾਏ ਨ ਪਾਏ ਤੁਸ ਤੇ ਬਾਰ ਕਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਬੂਜੇ ਪਚੇ ਹਰ ਬੂਜੇ ਨਾਹੀ ਅੰਦਨ ਦੂਜੇ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪੁਛਤਾਵਣਿਆ ਕਰ ਪ੍ਰਦੇਸ਼ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤਨ ਸੋਭਾ ਪਲਤਨ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੇ ਇੱਕੋ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾਵਣਿਆ ਮਾਜ ਮੁਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕੇ ਸੂਜੇ ਨਾਈ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੁ ਵਾਰੀ ਹਉਮੈ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਪਿਆਵਣਿਆ ਰਹਾਉ
ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਬਾਤ ਬਖਾਣੇ ਮੋਹ ਮਾਇਆ, ਗਿਆਨ ਮਤੀ ਸਦਾ ਦਿਆਰਾ, ਗੁਰਮੁਖ ਬੂਝ ਹਰ ਗਾਵਣਿਆ, ਕੱਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ, ਜੋ ਸਜਰਤ ਤੇ ਦਿਨ ਸੱਚੋ ਭਾਵੇ, ਆਪੇ ਦੇ ਨ ਪੱਛੋ ਤਾਵੇ, ਗੁਰ ਕੇ ਸ਼ਬਦ ਸਦਾ ਸਜਾਤਾ, ਮਿਲ ਸੱਚੇ ਸੁਖ ਪਾਵਣਿਆ, ਕੂੜਕ ਸੱਤ ਤਿਨ ਮੈ ਨ ਲਾਗੇ, ਗੁਰਪ੍ਰਸਾਦੀ ਅੰਦਰ ਜਾਗੇ, ਨਿਰਮਲ ਨਾਮ ਵਸੇ ਕਟ ਪੀਤਰ, ਜੋਤੀ ਜੋਤ ਮਲਾ ਬਣਿਆ, ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ, ਮੂਲੋਂ ਭੁੱਲੈ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਕ ਸੂਜੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਬੁਕਾਰ ਇਤਰੇ ਬਿਦ ਮਾਇਆ, ਮਨ ਮੁਖਣਾ ਬੂਜੇ ਦੂਜੇ ਪਾਇਆ, ਤ੍ਰੈ ਗੁਣ ਪੜੇ ਹਰੇਕ ਨ ਜਾਣੇ, ਬਿੰਦ ਬੂਜੇ ਦੁੱਖ ਪਾਵਣਿਆ, ਜਸ ਭਾਵਿਤ ਆਪ ਮਿਲਾਏ, ਗੁਰ ਸ਼ਬਦੀ ਸਹਿ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਝ ਮੁਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪ ਤਰੇ ਸਗਲੇ ਕੁਲ ਤਾਰੇ, ਹਰ ਨਾਮ ਮਨ ਵਸਾਵਣਿਆ, ਓ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖੇ ਸੇ ਜਨ ਨਿਰਮਲ ਨਿਮਲ ਨਾਮ ਤੇ ਆਵਣਿਆ, ਰਹਾਉ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ, ਨਾਮ ਪਦਾਰਥ ਨੌ ਨਿਧ ਪਾਏ, ਤੈ ਗੁਣ ਮੇਟ ਸਮਾਵਣਿਆ, ਹਉਮੈ ਕਰੇ ਨਿਹਕਰਮੀ ਨਾ ਹੋਵੇ, ਗੁਰਪ੍ਰਸਾਦੀ ਹਉਮੈ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ, ਹਰ ਸਰਸਾਗਰ ਨਿਰਮਲ ਸੋਈ, ਸੰਤ ਚੁਗੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮਹਿਲ ਚੁਕਾਵਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸੇ ਹਉਮੈ ਮਾਰ, ਐਨਤ ਪੀਤ ਸ਼ਬਦ ਸਾਚੇ, ਹਰ ਸਰਸਾ ਵਾਸਾ ਪਾਵਣਿਆ, ਮਨਮੁਖ ਸਦਾ ਬਗ ਮਹਿਲਾ, ਹਉਮੈ ਮਲੋਈ ਮਲਾਈ, ਅੰਧਨ ਇਸ਼ਨਾਨ ਕਰੇ ਪਰ ਮੈਲ ਨ ਜਾਈ, ਜਿਤ ਮਰੇ ਗੁਰ ਸ਼ਬਦ ਵਿਚਾਰੇ, ਹਉਮੈ ਮਹਿਲ ਚੁਕਾਵਣਿਆ, ਰਤ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਕਟ ਚਾਨਣਿਆ ਪਛਾਨਣਿਆ, ਆਪ ਆਏ ਤੈਂ ਆਪੇ ਵੇਖੇ, ਸਤਿਗੁਰ ਸੇਵੇ ਸੋ ਜਨ ਲੇਖੇ, ਨਾਨਕ ਨਾਮ ਵਸੇ ਕਟਿਅੰਤਰ, ਗੁਰ ਕਿਰਪਾ ਤੇ ਪਾਵਣਿਆ, ਮਾਝ ਮੁਹੱਲਾ ਤੀਜਾ, ਮਾਇਆ ਮੋਹ ਜਗਤ ਸਵਾਇਆ, ਤ੍ਰੈਗੁਣ ਦੀ ਸੇ ਮੋਹ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਬੂਝੇ, ਚੌਥੇ ਪਦ ਲਿਵ ਲਾਵਣਿਆ, ਓ ਵਾਰੀ ਜੋ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ, ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰ ਸਾਸਤ ਜਿਨ ਉਪਾਇਆ, ਕਾਮ ਕ੍ਰੋਧ ਬਸਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ, ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਦ ਸਤ ਸੰਜਮ ਸੱਚ ਕਮਾਵੈ, ਗੁਰਪੂਰੈ ਨਾਮ ਤੇ ਆਵਣਿਆ, ਪੀੜੇ ਤਨ ਭਰਮ ਪੁਲਾਣੀ, ਦੂਜੇ ਲਾਗੀ ਫਿਰ ਪੱਛੋ ਤਾਣੀ, ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ, ਪੀੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗਰਾਤੀ, ਸ਼ਬਦ ਸ਼ਿੰਗਾਰ ਬਣਾਵਣਿਆ, ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਇੱਕੋ ਰਵ ਰਿਹਾ ਕਟਿਅੰਤਰ, ਮੇ ਸਤਸੰਗਤ ਹਰ ਗੁਣ ਗਾਵਣਿਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨ ਆਵੇ, ਬਿਨ ਨਾਮੇ ਬਹੁਤ ਪਾਵਣਿਆ, ਜਿਨਸੇ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਜਿਨ ਤੁਰਮਸਤਕ ਲੇਖ ਲਿਖਾ ਬਣਿਆ, ਮਾਝ ਮੁਹੱਲਾ ਚੌਥਾ, ਆਦਿ ਪੁਰਖ ਪਰੰਪਰੇ ਆਪੇ ਆਪੇ ਥਾਪੇ ਥਾਪੇ ਥਾਪੇ ਸਮੈ ਵਰਤੇ, ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ, ਹਉਂ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਕਿਰਕਟ ਦੇਖਿਆ, ਗੁਰਮੁਖ ਲੱਖ ਲਖਾਵਣਿਆ, ਰਹਾਉ ਤੂੰ ਦਿਆਲ ਕਿਰ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ, ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿ ਸਮਾਧ ਲਗਾਵਣਿਆ, ਆਮਦਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪੀਤ ਮੇਰੇ, ਤੁਧ ਬਿਨੀ ਅਵਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ।
ਅਗੰਮ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲੇਹ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈਏ, ਸ਼ਬਦ ਸੇ ਸੁਖ ਪਾਵਣਿਆ, ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਪਾਵੇ, ਗੁਰਮੁਖ ਸਦਾ ਰਹੇ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ, ਮਨਮੁਖ ਕਰੇ ਹੰਕਾਰੀ, ਮਨਮੁਖ ਕਰਮ ਕਰੇ ਹੰਕਾਰੀ, ਜੂਏ ਜਨ ਸਭ ਬਾਜੀ ਹਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਫਰਿਆ ਬਣ ਜਾਵਣਿਆ, ਆਪੇ ਕਰਤਾ ਦੀ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ, ਮਾਜ ਮਹੱਲਾ ਪੰਜਵਾਂ ਘਰ ਪਹਿਲਾ, ਅੰਤਰ ਲੱਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੱਖਿਆ, ਗਾਮੀ ਅਗੁੱਚੇ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾ ਬਣਿਆ, ਹੋ ਵਾਰੀ ਜੋ ਵਾਰੀ ਕਲ ਮੈਂ ਨਾਮ ਸੁਣਾ ਬਣਿਆ, ਸੰਤ ਪਿਆਰੇ ਸੱਚੇ ਤਾਰੇ, ਬੜਭਾਗੀ ਦਰਸ਼ਨ ਪਾਵਣਿਆ, ਰਹਾਓ ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਦਿਨ ਧਿਆਨ ਹਿਰਦੇ, ਕੋਟੀ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾ ਬਣਿਆ, ਆਠ ਪੈਰ ਤੋਂ ਜਾਪੇ ਪਵਨਾ ਧਰਤੀ, ਸੇਵਕ ਪਾਏ ਚਰਨਾ ਖਾਣੀ ਬਾਣੀ, ਸਰਬ ਨਿਵਾਸੀ ਸਭਨਾ ਕੇ ਮਨ ਪਾਵਣਿਆ, ਸਾਚਾ ਸਹਿਬ ਗੁਰਮੁਖ ਜਾਪੇ, ਪੂਰੇ ਗੁਰ ਕੇ ਸ਼ਬਦ ਸੀ ਆਪੇ, ਜਿਨ ਪੀਆ ਸੇਈ ਤਪਤਾਸੇ, ਸੱਚੇ ਸਾਚੇ ਗਾ ਬਣਿਆ, ਤੇ ਕਰ ਸਹਿਜਾ ਸੋਈ ਸੁਹੇਲਾ, ਆਨੰਦ ਵਿਨੋਦ ਕਰੇ ਸਦਕੇਲਾ, ਸੋ ਧਨਵੰਤਾ ਸੋ ਬੜਸ਼ਾਹਾ, ਜੋ ਗੁਰ ਚਰਨੀ ਮਨ ਲਾਵਣਿਆ, ਪਹਿਲੋਂ ਦੇ ਤੈਰੇ ਚ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ, ਤੁਜੇ ਵਰਦਾਤਾ ਅਵਰ ਨ ਸੁਆਮੀ, ਲਵੇ ਨਾ ਕੋਈ ਲਾਵਣਿਆ, ਜਿਸ ਨੂੰ ਟੁੱਠਾ ਸੋ ਤੁਦ ਤਿਆਏ, ਸਾਧ ਜਨਾ ਕਾ ਮੰਤਰ ਕਪਾਏ, ਆਪ ਤਰੇ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨ ਪਾਵਣਿਆ, ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤਿ ਮੂਚੋ ਮੂਚਾ, ਹੋ ਕੁਰਬਾਣੀ ਤੇਰੇ ਵੰਜਾ, ਨਾਨਕ ਦਾਸ ਥਾਵਣਿਆ, ਮਾਜ ਮਹੱਲਾ ਪੰਜਵਾਂ, ਕੌਣ ਸੁਮੁਕਤਾ ਕੌਣ ਸੁਯੁਕਤਾ, ਕੌਣ ਸੁਗਿਆਨੀ ਕੌਣ ਸੁਭਗਤਾ, ਕੌਣ ਸੁਗਿਰਹੀ ਕੌਣ ਅਦਾਸੀ, ਕੌਣ ਸੁਕੀਮਤ ਪਾਏ ਜੀ, ਕਿਨ ਵਿਦ ਵਾਧਾ ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੁ ਕਹੇ ਕਹਾਏ ਜੀ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਬਣ ਵਿਖਿਆ, ਕੌਣ ਕੌਣ ਬੇਮੁਖੀਆ, ਕਿਨ ਬਿਦ ਮਿਲੀਏ ਕਿਨ ਬਿਦ ਵਿਛਰੇ, ਬਿਦ ਕੌਣ ਪ੍ਰਗਟਾਏ ਜੀ, ਕੌਣ ਸੋ ਅੱਖਰ ਜਿਤ ਤਾਪਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ, ਕੌਣ ਸੁਚਾਲ ਜਿਤ ਪਾਰ ਬ੍ਰੰਤਿਆਏ, ਕਿਨ ਕਿਨ ਬਿਦ ਕੀਰਤਨ ਗਾਏ ਜੀ, ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ, ਗੁਰਮੁਖ ਗੁਰਮੁਖ ਕੀਮਤ ਪਾਏ ਜੀ, ਹਉਮੈ ਬਾਧਾ ਗੁਰਮੁਖ ਛੂਟਾ, ਕਿਰਮੁਖ ਆਵਣ ਜਾਵਣ ਤੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਪਾਏ ਜੀ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛੜੇ, ਗੁਰਮੁਖ ਬਿਦ ਪ੍ਰਗਟਾਏ ਜੀ, ਗੁਰਮੁਖ ਅਕਰ ਜੇ ਧਾਵਤ ਰਹਿਤਾ, ਗੁਰਮੁਖ ਉਪਦੇਸ ਦੁੱਖ ਸੁੱਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬੰਤਾਏ, ਗੁਰਮੁਖ ਕੀਰਤਨ ਗਾਏ ਜੀ, ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ, ਥਾਪੇਕਸ ਤੇ ਹੋਇਆ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀ, ਮਾਜ ਮਹੱਲਾ ਪੰਜਵਾਂ, ਪਰਵਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਕਾ ਜਨ ਖਰਾ ਸੁਖਾਲਾ ਜੀ, ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਅਹ ਵਾਰੀ ਜੋ ਵਾਰੀ ਗੁਰਮੁਖ ਮੰਤਨ ਭਾਵਣਿਆ, ਤੂੰ ਮੇਰਾ ਪਰਬ ਤੂੰ ਮੇਰਾ ਓਲਾ, ਤੂੰ ਸੰਗ ਲਵੇ ਨਲਾ ਬਣਿਆ, ਰਹਾ ਤੇਰਾ ਕੀਤਾ ਜਿਸ ਲਾਗੇ ਮੀਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਨ ਥਰੰਤਰ ਤੂੰ ਹੈ ਤੋਂ ਹੈ, ਇੱਕੋ ਇੱਕ ਵਰਤਾ ਬਣਿਆ, ਸਗਨ ਮਨੋਰ ਤੂੰ ਦੇਵਣ ਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਰਾਖੇ ਤੂੰ ਸਹੀ, ਪੂਰੇ ਕਰਮ ਕਮਾਵ ਸਮਾਵਣਿਆ, ਅੰਧਕੂਪ ਤੇ ਕੰਢੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਅਮਰਾਸੀ, ਕਹਿ ਸੁਣ ਤੋਟ ਨਿਆ ਬਣਿਆ, ਇੱਥੇ ਉੱਥੇ ਤੂੰ ਰਖਵਾਲਾ, ਮਾਤ ਗਰਮ ਮੈਂ ਤੁਮ ਹੀ ਪਾਲਾ, ਮਾਇਆ ਅਗਨ ਨਪੋਹੇ ਤਿਨ ਕੋ ਰੰਗ ਰਤੇ, ਗੁਣ ਗਾਵਣਿਆ, ਕਿਆ ਗੁਣ ਤੇਰੇ ਆਖ ਸੁਮਾਲੀ, ਮੰਤ ਨਿਅੰਤਰ ਤੂੰ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਣ ਮੇਰਾ ਸੁਆਮੀ, ਤੁਸ ਬਿਨ ਅਵਰ ਨ ਜਾਣਿਆ,
ਜਿਸ ਕੋ ਤੂੰ ਪ੍ਰਭਿਆ ਸਹਾਈ ਤਿਸ ਤੱਤੀ ਵਾਹਨ ਲੱਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤੇ ਜਪ ਪ੍ਰਗਟਾਵਣ ਤੂੰ ਉਚਥਾ ਪਾਰ ਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾਂ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ

ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਕੇ ਪਾਗ ਜੀਓ ਮਨ ਮੰਦੇ ਪ੍ਰਭ ਉਗਾਈਆਂ ਇਹ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੂਨ ਉਪਜੋ ਤਰ ਸੱਚੀ ਕਾਰੇ ਲਾਗ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਮੰਨਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ ਲਾਏ ਅੰਚਲ ਨਾਨਕ ਤਾਰਿਆ ਜਿੱਤਾ ਜਨਮ ਅਪਾਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾ ਬ੍ਰਹਮ ਕੀਤਾ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਕੇ ਇੱਕ ਵਰਤ ਦਾ ਜਲ ਤਲ ਮਈ ਜਲ ਪੂਰੇ ਪਾਪ ਨਾਸਨ ਸੇਵੇ ਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੇ ਕੀਆਂ ਤਪਾਪ ਸੋ ਦੁਸ਼ਟ ਮੂਹੇ ਮੂਤ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਬਾਰਾਂ ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈਦ ਭ੍ਰਮੇ ਥਕਿਆਏ ਪ੍ਰਭ ਕੀ ਸਾਮ ਤਿੰਨ ਦੁੱਧ ਦੇਤੇ ਬਾਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਕ ਮਿਲਾਪਤੀ ਉਪਜੇ ਨਾਹੀ ਦਾਮ ਅਰ ਨਾ ਨ ਮਿਲੀਏ ਸਾਜਨ ਏਕਤ ਪਾਈਏ ਬਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇਗ ਰਾਮ ਸਰਬ ਸਿੰਘਾਲ ਤੰਬੂਰ ਰਾਸਣ ਦੇਹੀ ਸਭ ਕਾਮ ਪ੍ਰਭ ਸਵਾਮੀ ਕੰਤ ਬਹੂਣੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਖਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨੇ ਆਵੀ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋਮਣ ਲੋਚ ਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ ਵਿਸਾਖ ਤਿਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਬਿਸ਼ੋ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਲ ਕਰਤਨ ਨਾ ਸੰਗਤ ਨਾ ਹਰਿ ਅਵਨਾਸੀ ਓ ਪਲਚ ਪਲਚ ਸਗਲੀ ਮੂਹੀ ਝੂਠੇ ਧੰਦੇ ਮੋਹ ਇੱਕ ਸਹਾਰ ਕੇ ਨਾ ਬਣੇ ਅੱਗੇ ਲਈਏ ਖੋਹੇ ਦਈ ਵਿਸਾਰ ਬਿਕੁਚਣਾ ਪ੍ਰਭ ਨੇ ਅਵਰ ਨ ਕੋਏ ਪੇਤ ਵਿਚਾਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮੇਰੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਪੇਟੈ ਹਰ ਸੋਏ ਹਰ ਜੇਠ ਜੁੜਨ ਦਾ ਲੋੜੀ ਹੈ ਜਿਸੇ ਅੱਗੇ ਸਭ ਨਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਾਹੀ ਸੰਨ ਰੰਗ ਸਵੇ ਨਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵੰਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਅਸਾੜਤ ਪੰਧਾ ਤਿਸ ਲੱਗੈ ਹਰ ਨਾਹਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਦੋਏ ਭਾਏ ਵਿਗੁਚੀਏ ਗਲ ਪਈ ਸੁਜਮ ਕੀ ਫਾਸ ਜੇ ਹਾ ਬੂਜੇ ਸੋਲਣੇ ਮੱਥੇ ਜੋ ਲਿਖਿਆਸ ਰਹਿਣ ਬਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਏ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪ੍ਰਿਆਰ ਮੰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ

ਵਿਖਿਆ ਰੰਗ ਕੜਾਵਿਆ ਦਿਸਣ ਛੱਬੇ ਸ਼ਾਰ ਹਨ ਅੰਮ੍ਰਿਤ ਭੂ ਸੁਹਾਵਣੀ ਮਿਲ ਸਾਧੂ ਪੀ ਬਣਹਾਰ ਵਿਣਤਨ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਪਾਰ ਹਰ ਮਰਨੇ ਨੂੰ ਮਨ ਲੋਚਦਾ ਕਰਮ ਮਲਾ ਬਣਹਾਰ ਜਿਨ ਸਖੀਏ ਪ੍ਰਪਾਇਆ ਹੂੰ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮੈਂ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਸ ਦਿਨ ਦੇ ਬਿਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੂਝੇ ਸੋਲਣ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਤ ਪ੍ਰਭ ਦੇ ਸੇ ਪਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੈ ਅਸੁਨ ਪ੍ਰੇਮਿਉ ਮਾੜਾ ਕਿਉਂ ਮਿਲੀਏ ਹਰ ਜਾਏ ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨਕੇ ਲਾਗਾਂ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲਿਓ ਪ੍ਰਭੂ ਲੜਲਾਏ ਜੋ ਹਰ ਕਿੰਤ ਮਲਾਈਆਂ ਸੇ ਵਿਛੜ ਕਦੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਸਰ ਨਾਏ ਅਸੂ ਸੁਖੀ ਵਸੰਦੀਆਂ ਜਿਨ ਮਾਇਆ ਹਰਾਏ ਕਤ ਕਰਮਕ ਮਹਾਵਣ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗ ਕਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸੈ ਰੋਵੇ ਰੋਜ਼ ਕੀਤਾ ਕਿਛੁ ਨਾ ਹੋਵੀ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰੇ ਸਭ ਯੋਗ ਨਾਨਕ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਾਹੇ ਸੁਹੰਦੀ ਹਰ ਪ੍ਰਸੰਗ ਬੈਠੜੀਆਂ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਸਾਦ ਸਹੇਲੜੀਆਂ ਸਾਧ ਜਨਾਂ ਤੇ ਬਾਰੀ ਸੇ ਰਹਿਣ ਅਕੇਲੜੀਆਂ ਤਿਨ ਦੁੱਖ ਨ ਕਬੂ ਉਤਰੇ ਸੇ ਜਮਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆਂ ਰਤਨ ਜਵੇਹ ਲਾਲ ਹਰ ਕੰਠ ਤਿਨਾਂ ਜੜੀਆਂ ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਨੀ ਦਰਪੜੀਆਂ ਮਗਰ ਪ੍ਰਭ ਰਾਧਣਾ ਬੌੜ ਨਾ ਜਨਮੜੀਆਂ ਉਹ ਸੁਖਾਰ ਨ ਵਿਆਪੀ ਕੰਠ ਮਿਲਿਆ ਹਰ ਨਾ ਮਨ ਵਿਦਿਆ ਚਰਨਾਰ ਬਿਲ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਹਿ ਸੇਵਾ ਸੁਆਮੀ ਲਾਹ ਵਿਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪੀ ਸੁਮਾਹ ਕਰ ਗੈਲੀ ਨੀ ਪਾਰ ਬੰਬੌੜ ਨ ਵਿਛੜੀਆ ਬਾਹਰ ਜਾਊਂ ਲਖ ਬੇਰੀਆਂ ਹੋਰ ਸੱਜਣ ਗਮਿਆ ਗਾਹ ਸ਼ਰਮ ਪਾਏ ਨਰਾਇਣੇ ਨਾਨਕ ਦਰ ਪਈਆ ਭੁੱਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਮਾਘ ਮਜਨ ਸਿੰਘ ਸਾਧੂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮੰਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਏ ਬਿਨਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਰ ਕਰੇ ਜਹਾਨ ਅੜਸਰ ਤੀਰ ਸਗਲ ਪੁਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਐ ਜਨ ਪੂਰਾ ਗੁਰ ਮਿਹਰਬਾਨ ਪਰ ਗੁਣ ਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ ਇਸ਼ਪੂਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜੇ ਹਾਵਰ ਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ ਹਾਲਤ ਪਲਤ ਸਵਾਰਿਓ ਨੇ ਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਅਨ ਬੌਣ ਜਨਮੇ ਧਾਏ
ਜੇ ਵਾਹਿਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਫਲਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੈ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੈ ਸਰਬ ਸੁਖਾਂ ਨਿਧ ਚਰਨ ਹਰ ਭਉਜਲ ਬਿਖਮ ਤਰੈ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨੱਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਮਾਝ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੇ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਸਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਵਿਣ ਚੈਨ ਨ ਪਾਈਏ ਖੋ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾ ਹੀ ਕਰਨ ਕਰੇਨ ਹੱਥ ਉਦ ਵਿਣ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨੀ ਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ ਜੀ ਕਿ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਨ ਜੀਵਨ ਅਰਾਧਨਾ ਸੋਨਾ ਕਾਯਾਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਾਮ ਅਗਾਧ ਬੋਧ ਕਿਸੇ ਅੰਤ ਨ ਪਾਰਾਵਾਰ ਸੇਵਾ ਸਾਧ ਤਿਸ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੇਨਾ ਨਾਥ ਦਿਆਲ ਦੇ ਪਤ ਦੇ ਉਦਾਹਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾ ਹੀ ਤੋਲਣ ਹਾਰ ਮੰਤ ਨਿਰੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿਨ ਕੇ ਸਦ ਬਲਿਹਾਰ ਸੰਤੇ ਰਾਧਨ ਸਦ ਸਦਾ ਸਮਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਾ ਕਰ ਕਿਰਪਨ ਦੀ ਤਿਨ ਜਿੰਦ ਗੁਰ ਸ਼ਬਦੀਆਂ ਰਾਧੀਐ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ੁਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸਵਾਮੀ ਕੰਤ ਨਾਨਕ ਜੀਵੇ ਜਪ ਹਰੀ ਦੁਖ ਸਵੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨੋ ਮੰਜਨ ਮਾਣੀ ਥਾਉ ਹਰ ਉੱਠ ਗਈ ਮਨ ਅੰਦਰੇ ਜਬ ਜਬ ਜੀਵਾਨਾ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪੈਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੇ ਜਾਏ ਨ ਸੁੱਜੀ ਜਿੱਥੇ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਗਮ ਅਗਮਾਉ ਮਨ ਵਿਛੜਿਆ ਹਰ ਮੇਲੀਏ ਨਾਨਕੇ ਸੁਆਉ ਸਰਬ ਕਲਿਆਣ ਤਿਤ ਦਿਨ ਹਰ ਪਰ ਸਿੰਗੁਰ ਕੇ ਪਾ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦਾਂ ਤਥਾ ਚੰਦੜਹਾਰਾ ਸੋਈਆਂ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਕਰ ਗੁਰ ਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲੱਗਾ ਥਾਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮਨ ਪੁੱਛੇ ਜਾਤ ਸੰਚਵੇਂ ਸੱਤਵੇਂ ਸੰਤ ਕੀਆ ਕਰ ਬਾਰ ਅੱਠਵੇਂ ਕ੍ਰੋਧ ਹੋਆ ਤਰਨਾਸ ਨਾਵੇਂ ਧੌਲੇ ਉੱਬੇ ਸਾਹ ਦਸਵੇਂ ਦੱਦਾ ਹੋਆ ਸੁਹਾ ਗਏ ਸੰਗੀਤ ਪੁਗਾਰੀ ਤਾਵੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਮ ਨਾਨਕ ਮਨ ਮੁਖੰਦ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਨ ਤੀਸ ਰਵਣ
ਦਸ ਬਾਲ ਤਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੇ ਚਾਲੀਸ ਪੁਰ ਹੋਏ ਪਚਾਸੀ ਪਗ ਖਿੱਸੇ ਸੱਠੀ ਕੇ ਬੜੇ ਪਾਇਆਵੇ ਸੱਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨ ਪਾਵੇ ਨਵੇਂ ਕਾ ਸਹਿ ਜਾਸਣੀ ਮੂਲ ਨ ਜਾਣੇ ਅਪ ਬਲ ਢੰਡੋਲਮ ਢੂਡਮ ਡਿੱਠ ਮੈਂ ਨਾਨਕ ਜਗ ਤੂੰ ਏਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਪਾਤੀ ਰੰਗ ਪੰਗ ਪਰੰਗ ਪਾਰ ਜਨਾ ਬੋਂ ਬੋਂ ਵਿਦ ਪਾਂਤੀ ਤੂੰ ਜਾਣੇ ਜਿੰਨੇ ਪਾਈਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਹੇ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਦੇ ਮੇਰ ਸੱਚਿਆ ਬਲ ਬਲ ਹਉ ਤਿੰਨ ਜਾਤੀ ਸ਼ਲੋਕ ਮਹੱਲਾ ਪਹਿਲਾ ਜੋ ਪਾਇਟ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜੇਵਾਂ ਬੋਲੈ ਕੰਨੇ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੈ ਤਾਂ ਠੀਕਰ ਹੋਵੇ ਘੜਤ ਕੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪਤ ਪਤ ਬਿਨ ਪਾਰ ਨ ਪਾਏ ਮਹਿਲਾ ਦੂਜਾ ਦਿੰਦੇ ਥਾਮੋ ਦਿੱਤਾ ਚੰਗਾ ਮਨਮੁਖ ਆਸਾ ਜਾਣੀਐ ਸੁਰਤ ਮਤ ਚਤੁਰਾਈ ਤਿਆਂ ਕੀ ਕਿਆ ਕਰੇ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਟੀ ਜਾਣੀਏ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ ਬਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਏ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸਜਾਣੀਐ ਪੌੜੀ ਤੁਦੇ ਆਪੇ ਜਗਤ ਪਾ ਕੇ ਤੁਦੇ ਆਪੇ ਧੰਦੇ ਲਾਇਆ ਮੋਠ ਗੌਲੀ ਪਾ ਕੇ ਤੁਦੇ ਆਪੋ ਜਗਤ ਖੁਆਇਆ ਤਿਸ਼ਨਾ ਅਗਨ ਅੰਦਰ ਅਗਨ ਹੈ ਨਾ ਤਿਪਤੇ ਭੁਖਾ ਤਿਹਾਇਆ ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾਂ ਜਾਂ ਤੁਦ ਪਾਇਆ ਕੁੱਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸ਼ਲੋਕ ਮਹੱਲਾ ਦੂਜਾ ਅੱਖੀਂ ਵਾਜੋਂ ਵੇਖਣਾ

ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉਂ ਲੱਗੇ ਤਾਏ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਸਿਆਣੀਏ ਬਿਕੰਤ ਮਿਲਾਵਾ ਹੋਏ ਪੌੜੀ। ਸਦਾ ਸਦਾ ਤੂੰ ਇੱਕ ਹੈ ਤਦ ਦੂਜਾ ਖੇਲ ਰਚਾਇਆ, ਹੋਮੇ ਗਰਭ ਉਪਾਇ ਕੇ ਲੁਭਯੰਤਰ ਜਨਤਾ ਪਾਇਆ, ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਤ ਦੇ ਲਾਇਆ। ਇਹ ਖੜੇ ਕਰੇ ਤੇਰੀ ਚਾਕਰੀ ਵਿੜਨਾ ਮੈਂ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ ਕਿ ਸੱਚੀ ਘਾਰੇ ਲਾਇਆ। ਪੁੱਤ ਕਲੱਤ ਕੁਟੰਬ ਹੈ ਇੱਕ ਲਪਤ ਰਹੇ ਜੋ ਤੁਧ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਇ ਸਮਾਇਆ। ਸ਼ਲੋਕ ਮੁਹੱਲਾ ਪਹਿਲਾ। ਸੋਨੇ ਕੇ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ, ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਧਰ ਹਾਂ ਸਿਰਪਾਰ, ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸੱਦਾਕਾਰ, ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪਕੌਰ, ਹੂੰ ਕੁਚੀਲ ਮਹਾਮਲ ਧਰਹਾਮਲ ਧਾਰੀ ਦੁਰਮਤ ਮਤ ਵਿਕਾਰ, ਨਾ ਹੂੰ ਨਾ ਮੈਂ ਨਾ ਹੂੰ ਹੂੰ ਮਾਂ, ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ। ਵਸਤਰ ਪਖਾਲੇ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਦਰ ਮੈੜ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ, ਅੰਧਾ ਭੂਲ ਪਿਆ ਜਮਜਾਲੇ, ਵਸਤ ਪ੍ਰਹਿ ਆਪਣੀ ਕਰ ਜਾਣੇ ਹੋਮੇ ਬਿਕ ਦੁੱਖ ਭਖਾਲੇ, ਨਾਨਕ ਗੁਰਮੁਖ ਹੋਮੇ ਟੁੱਟੈ ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪੇ ਨਾ ਮੂੰਹ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ। ਕਾਇ ਹੰਸ ਸੰਜੋਗ ਮੇਲ ਮਿਲਾਇਆ, ਤਿੰਨ ਹੀ ਕੀਆ ਬਜੋਗ ਜਿਨ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਵਾਇਆ, ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋ ਸੋਗ ਬਜੋਗ ਪਾਇ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਵੇੜ ਝਗੜ ਚੁਕਾਇਆ, ਕਰਤਾ ਕਰੇ ਸੋਹੋਗ ਨਾ ਚਲੇ ਚਲਾਇਆ। ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਸਭਨਾ ਅਵਰੀ ਕੋ ਸਮਝਾ ਬਣ ਜਾਏ, ਮੁੱਠਾਇਆ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੈ ਮਹਿਲਾ ਚੌਥਾ। ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮਕ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮੱਲ ਲਹੈ, ਛੱਪੜ ਨਾਤੇ ਸਗਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ 'ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸਿਸ਼ਟ ਛੁਡਾਏ, ਜਨ ਨਾਨਕ ਤਿਸ ਬਲਿਹਾਰ ਨੈ ਜੋ ਆਪ ਜਪੈ ਵਰਾਂ ਨਾਮ ਜਪਾਏ ਪੌੜੀ। ਇੱਕ ਕੰਧ ਮੂਲ ਚੁਣ ਖਾਹੇ ਵਣਖੰਡ ਵਾਸਾ, ਇੱਕ ਭਗਮਾ ਪੇਸ ਕਰ ਫਿਰੇ ਜੋਗੀ ਸੁਨਿਆਸਾ, ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰੋਂ ਨਾ ਉਤਰੇ ਤ੍ਰਿਬਦ ਮਨਸਾ, ਗੁਰਮਤੀ ਕਾਲ ਨੇ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ। ਸ਼ਲੋਕ ਮੁਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਈ ਪਲੀਤ, ਜੋ ਰਤ ਪੀਵੇ ਮਾਣ ਸਤਿਨ ਕਿਉਂ ਨਿਰਮਲ ਚੀਤ, ਨਾਨਕ ਨਾਮ ਖੁਦਾਏ ਕਾ ਦਿਲ ਹਛੇ ਮੁਖ ਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾਂ ਹੋ ਨਾਹੀਂ ਤਾਂ ਕਿਆ ਆਖਾਂ, ਕਿਉਂ ਨਾਹੀਂ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਦੋਵਾਂ, ਆਪਣਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਕਹਿੰਦਾ ਹੋ ਕਹਿ ਦੱਸੇ ਰਾਹੇ ਸਭ ਸਮੁਹਾਏ ਸਾਥੇ,
अगे गया मुहे मुँह पाहे तू ऐसा आगू जापे पौड़ी महारुति सब तू कड़ी मूर्त बेचारा तू गणते किन न पायो सच्चे लाखे पारा पढ़िया मूर्ख आखिए जित लभ लोभ हंकारा नाओ पढ़िए नाओ बूझिए गुरमती बेचारा गुरमती नाम तन खट्टिया भगती भरे भंडारा निर्मल नाम मनिया दर सच्चे सच्यारा जिसदा जीव पुराण है अंतर ज्योत पारा सच्चा शाह एक तू होर जगत बन जारा शोक मोहल्ला पहला मेहर मसीत सिदक मसल्ला कहलाल कुरान सर्म सुनत सील रोजा हो मुसलमान करनी काबा सच पीर कलमा कर्म निवाद तस्वी सत पावसी नानक रखे लाज महला पहला हक पराया नानका ओ सुअर सुगाए गुरपीर हामा ता परै जा मरदान न खाए गली पिस न जाइए छूटे सच कमाए मारन पाहे हराम मैं होए हलाल न जाए नानक गली कूड़ी कूड़ो पल्ले पाए महला पहला पंज नमाजा वक्त पंज पंजा पंजे नाम पहला सच हलाल दोए तीजा खैर खुदाए चौथी नीयत रास मन पंजमी सिफत सुनाए करनी कलमा आख कैता मुसलमान सदाए नानक जेते कुड़ियार कूड़े कूड़ी पाए पौड़ी एक रतन पदार्थ बणज देख कच्चे दे वपारा सतगुर तुठे पाई नंदर रतन भंडारा विण गुर किरे न लद्या अंधे भौंक मुए कुड़ियारा मन मुख दूजे पच मुए ना बूझे बेचारा एक सबाजों दूजा को नहीं किसी अगे करें पुकारा एक निर्दन सदा भौंक देखना परे तुजारा बिण नामे होर धन नाही होर बिख्या सबछारा नानक आप कराए करे आप हुक्म सवारण हारा श्लोक मोहल्ला पहला मुसलमान कहावन मुश्किल जा होए तो मुसलमान कहावा अब्बल औल दीन कर मिठा मुश्किल माना माल मसावे होए मुसलम दीन मोहाने मरण जीवन का परम चुकावा रब की रजाए मने सिर ऊपर करता मने आप गवावे तो नानक सर्ब जिया मैं रमत होए ता मुसलमान कहावे महला चौथा पर हर काम क्रोध झूठ निंदा त माया अहंकार चुकावे तज काम कामनी मोह तजै तय अंजन माए निरंजन पावे तज मान अभिमान प्रीत सुत दारा तज प्यास आस राम लिबलावै नानक साचा मन बसै सा शब्द हर नाम समावै पौड़ी राजे रैयत सिख दर कोई न रैसियो आठ पटन बाजार हुक्मी टैसियो पक्के बंग द्वार मूर्ख जाने अपने धर्म परे पंटार रीते एक खने ताजी रित तुखार हाथी पाखरे बाग मिलक कर बार किथे से अपने तंबू पलंग निवार सराचे लालती नानक सच दार शनाखत कुदरती लोक महला पहला नदियाँ होवे तेणवा सुम होवे दुदकियो सगली धरती शक्कर होवे खुशी करे नित जियो पर्व सोना रूपा होवे हीरे लाल जड़ाओ पी तू हे सलाण आखण लहे नचाओ महला पहला हारे अठारा मेवा हो वह गरड़ा हुए सुआओ चंद सूर्य दो फिर दे रखिए नेचल होवे थाओ
ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਜੇ ਦੇਹੇ ਦੁੱਖ ਲਾਈਐ ਪਾਪ ਗਰਾਂ ਦੁਇਰਾ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਮੈਂ ਜਾਪੇ ਭਾਉ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸੱਬੂ ਜਾਓ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਪਵੜੀ ਬਦਫਾਲੀ ਗੈਬਾਨਾ ਖਸਮ ਨ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੇ ਕਲੇ ਬੁਰੀ ਸੰਸਾਰ ਵਾਧੇ ਖੱਪੀਐ ਵਿਣਨਾ ਮੇ ਬੇਕਾਰ ਪਰ ਮੈਂ ਪੱਚੀਏ ਰਾਹ ਦੋ ਮੇ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਇਆ ਧੱਜ ਸੀ ਸਭ ਦੁਨੀਆ ਸੁਭਾਨ ਸੱਚ ਸਮਾਈਐ ਸਿੱਜੇ ਦਰ ਦੀਵਾਨ ਆਪ ਗਵਾਈ ਹੈ ਮਹਿਲਾ ਪਹਿਲਾ ਸਲੋਕ ਸੋ ਜੀਵੇ ਅੱਜ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਥਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠਗਿਆ ਮੁੱਠਾ ਜਾਏ ਬਿਣਦਾ ਵੇ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਧੇ ਕਿਆ ਪੈਂਦੇ ਹੋਏ ਜਾਂ ਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮਾਦਾ ਕਿਆ ਮਾਸ ਕਿਆ ਕੱਪੜ ਕਿਆ ਸੇਹ ਸੁਖਾਲੀ ਕੀਜੇ ਭੋਗ ਬਲਾਸ ਕਿਆ ਲਸ਼ਕਰ ਕਿਆ ਨੀਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੂਲ ਬਣਾਸ ਪਵੜੀ ਜਾਤੀ ਦੇ ਦੈ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮਨੇ ਸਰਦਾਰ ਦਰ ਦੀਵਾਣੀਏ ਫੁਰਮਾਣੀ ਹੈ ਕਾਰ ਖਸਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨ ਬੱਧੇ ਭਾਰ ਇੱਕ ਨਾ ਤਾਖਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ ਸਣ ਕਿ ਸਾਰਾ ਚਿੱਥਿਆ ਕਣ ਲਿਆ ਤਨ ਚਾੜ ਦੋਪੜ ਚੱਕੀ ਜੋੜ ਕੇ ਬੀਸ ਪੀਸਣ ਆਏ ਬੈਠ ਜੋ ਦਰ ਰਹੇ ਸੋ ਉਭਰੇ ਨਾਨਕ ਅੱਜ ਵਡਿੱਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੜ ਬੰਦਾ ਪਾਏ ਖੁੰਡਾ ਅੰਦਰ ਰੱਖ ਦੇਣ ਸੋ ਮਲ ਸਜਾਏ ਰਸ ਕਸ ਟੱਟਰ ਪਾਈਏ ਤੱਪੈ ਤੈਂ ਬਿਲਾਏ ਪੀਸੋ ਫੋਗ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾਂ ਜਾਏ ਪਵੜੀ ਇੱਕ ਨਾ ਮਰਨ ਚਿੱਤ ਆਸ ਘਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਘੇਰਿਆ ਆਪ ਨੜੇ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਹਿ ਭਾਵ ਸੀ ਕਰਸ਼ਨ ਤਖਤ ਸਲਾਮ ਲਿਖਿਆ ਭਾਵ ਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਭਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਟਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ ਮਹਿਲਾ ਪਹਿਲਾ ਕਹਿਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੁਹਾਰ ਗੋਰੀ ਸੋਤੀ ਟੁੱਟੇ ਭੰਡਾ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀਚੋਲ ਗੰਢ ਪ੍ਰੀਤੀ ਮਿੱਠੇ ਬੋਲ
ਵਿਦਾ ਗੰਢ ਬੋਲੇ ਸਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹਿ ਮਾਰ। ਨਾਨਕ ਆਖੇ ਇਹ ਵਿਚਾਰ, ਸਿਵ ਤੀ ਗੰਢ ਪਵੈ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਘਰੇ ਆਪੇ ਪਰਖਣ ਹਾਰ। ਖਰੇ ਖਜਾਨੇ ਪਾਈਏ ਖੋਟੇ ਸਟੀਏ ਬਾਹਰ ਬਾਰ, ਖੋਟੇ ਸੱਚੀ ਦਰਗਹਿ ਸੁੱਟੀਏ ਕਿਸੇ ਆਗੇ ਪਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੇ ਹਾਂ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ, ਗਣਤ ਦਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਵੀਂ ਦੁਨੀਆ ਮੀਰਾ ਮਸਾਇ ਕਰ ਆਇਆ, ਮਿਹਰਬੰਦ ਬਾਦਸ਼ਾਹ ਆਪ ਜੋ ਖੁਦਾਏ, ਏਕ ਤੂੰ ਹੀ ਮਹਿਲਾ ਪਹਿਲਾ।

ਇੱਕ ਤੂੰ ਹੀ ਮਹਿਲਾ ਪਹਿਲਾ ਨਾ ਦਾਦੇ ਦੇਹਾਂ ਦੇ ਆਦਮੀ ਨਾ ਸਬਤ ਜ਼ੇਰ ਜ਼ਮੀਂ ਹਸਤੇ ਇੱਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪਾਉਣ ਥਿਰ ਨ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦੱਸਦੇ ਆ ਕਸੇ ਹਮਾਰਾ ਇੱਕ ਆਸ ਵਸੇ ਆਸਤੇ ਇੱਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਵ ਆਸ ਕਰ ਦੇਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਾਲ ਲਿਖਿਆ ਸੋਏ ਮੇਟ ਨ ਸਾਕੇ ਕੋਏ ਕਲਾ ਤੇਰੇ ਹੀਰੇ ਸੂਈ ਏਕ ਤੂੰ ਹੀ ਏਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਪਰਮ ਪੁਲਾਣਿਆ ਵਿਸ਼ਟਾ ਅੰਦਰ ਵਾਸ ਸਾਧ ਨ ਜਾਣਿਆ ਬਿਣਨਾ ਮੈਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖੇ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸ਼ੀਹਾਂ ਬਾਝਾਂ ਚਰਗਾਂ ਖੂਹੀਆਂ ਇਹਨਾਂ ਖਵਾਲੇ ਕਹਾ ਕਹਾ ਖਾਣ ਤੇ ਨਮਾਸ ਖਵਾਲੇ ਇਹ ਚੁਲਾਏ ਰਾ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੇਤੇ ਜੀ ਜੀਵੇ ਲੈ ਸਾਹਾ ਜੀ ਵਾਲੇ ਤਾਂ ਕਹਿ ਅਸਾ ਨਾਨਕ ਜੀ ਜੋ ਸੱਚੇ ਪਾਵੈ ਤਿਉਂ ਤੂੰ ਦੇ ਗ੍ਰਹਿ ਮਹਿਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਨਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੰਦਰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨ ਕੋਈ ਨਾਨਕ ਮੁੱਠੇ ਜਾਹੇ ਨਾਹੀਂ ਮਨ ਸੋਏ ਪੌੜੀ ਪੂਰੇ ਗੁਰ ਕੀ ਘਾਰ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਤਿਆਈ ਹੈ ਦੂਜੀ ਕਾਰੇ ਲੱਗ ਜਨਮ ਗਵਾਈ ਹੈ ਬਿਰਨਾ ਮੇ ਸਭ ਇਸ ਪੈਂਜੇ ਖਾਈਏ ਸੱਚਾ ਸ਼ਬਦ ਸੁਲਾਹੇ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਾਹੀਂ ਸੁੱਖ ਨਿਵਾਸ ਫਿਰ ਫਿਰ ਆਈ ਹੈ ਦੁਨੀਆ ਖੋਟੀ ਰਾਸ ਕੂੜ ਕਮਾਈ ਹੈ ਨਾਨਕ ਸੱਚ ਖਰਾ ਸਲਾਹੇ ਪਸਿਉ ਜਾਈਏ ਸ਼ੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਵਾਵੇ ਗਾਵੇ ਤੁਧ ਪਾਵੇ ਜਲ ਨਾਵੇ ਜਾਂ ਤੁਧ ਪਾਵੇ ਤਾਂ ਕਰੇ ਪ੍ਰਭੂਤਾ ਸਿੰਘੀ ਨਾਦ ਵਜਾਵੇ ਜਾਂ ਤੁਧ ਪਾਵੇ ਤਾਂ ਪੜੇ ਕਦੇ ਬਾ ਮੁੱਲਾਂ ਸ਼ੇਖ ਕਹਾਵੇ ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੁਧ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਧ ਪਾਵੇ ਜਾਂ ਹਿੰਦ ਸੰਤਰ ਸੁਣ ਗੱਲਾਂ ਕਰੇ ਆਵੇ ਜਾਂ ਤੁਧ ਪਾਵੇ ਨਾਏ ਰਚਾਵੇ ਤੁਧ ਪਾਣੇ ਤੂੰ ਪਾਵੇ ਨਾਨਕ ਕੇ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਇ ਦਿਆਲ ਦਾ ਨਾਮ ਧਿਆਈਐ ਲਾਹਾ ਭਗਤ ਸੁਸਾਰ ਗੁਰਮੁਖ ਪਾਈਐ ਮਨ ਮਕੂੜ ਗਵਾਰ ਕੂੜ ਕਮਾਈਐ ਸੱਚੇ ਦੇ ਦਰਜਾਏ ਸੱਚ ਚੰਬਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸ਼ੋਕ ਮਹੱਲਾ ਪਹਿਲਾ ਕਲਕਾਤੀ ਰਾਜੇ ਕਸਾਈ ਧਰਮ ਪੰਖਰ ਉੱਡੜਿਆ ਕੂੜੋ ਮਾਵ ਸੱਚ ਅੰਦਰ ਮਾਂ ਦੀਸੇ ਨਾਹੀਂ ਖਿਚੜਿਆ ਹੂੰ ਭਾਲ ਵੀ ਕੁੰਨੀ ਹੋਈ ਅੰਧੇਰੇ ਰਾਹ ਨ ਕੋਈ ਵਿੱਚ ਹੋਮੇ ਕਰ ਦੁਖ ਰੋਈ
ਕਹੋ ਨਾਨਕ ਕਿਤ ਵਿਦਗਤ ਹੋਈ ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਜਿਤਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੁਲੇਵੈ ਪੌੜੀ। ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ। ਕਰਤਾ ਆਪੇ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ। ਭਗਤ ਆਪੇ ਮੇਲੀਆਂ ਜਿਨ ਸੱਚੋ ਸੱਚ ਕਵਾਇਆ। ਸੰਸਾਰੀ ਆਪ ਖੁਆਇਨ ਜਿਨ ਕੂੜ ਬੋਲ ਬੋਲ ਵਿਖਾਇਆ। ਚੱਲਣ ਸਾਰ ਨ ਜਾਣਨੀ, ਕਾਮ ਕ੍ਰੋਧ ਵਿਸ ਵਧਾਇਆ। ਭਗਤ ਕਰਨ ਹਰ ਚਾਕਰੀ, ਜਿਨੀ ਅੰਦਰ ਨਾਮ ਤੇ ਆਇਆ। ਦਸ ਦਸ ਹੋਏ ਕਹਿ, ਜਿਨ ਵਿੱਚੋਂ ਆਪ ਗਵਾਇਆ। ਉਹਨਾਂ ਖਸਮੈ ਕਹਿ ਦਰ ਮੁਖ ਉਜਲੈ, ਸੱਚੇ ਸ਼ਬਦ ਸੁਆਇਆ। ਸਲੋਕ ਮਹਿਲਾ ਪਹਿਲਾ। ਸਵਾਹੀ ਸਲਾਹ ਜਿਨੀ ਤਿਆਇਆ, ਇੱਕ ਮਨ ਸਹੀ ਪੂਰੇ ਸ਼ਾਹ। ਵਸਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ। ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਅਸਗਾ। ਦੋਤੇ ਖਾਏ ਨਾ ਨਿਕਲੇ, ਤੀਜੇ ਮੂਹੀ ਗਰਾਹ। ਭੁੱਖਾ ਭੁੱਖ ਤੇ ਖਾਦੋਏ ਭੌਂਕੀਆਂ, ਖਾਧਾ ਹੋਏ ਸੁਆਹ। ਪੀ ਖਾਣੇ ਸਿਉਂ ਦੋਸਤੀ, ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ। ਪੀ ਉੱਠ ਰਚਿਓਨ ਬਾਦ ਸਹਿ ਬਰਿਆਂ ਕੀ ਪਿੜ ਬੱਧੀ। ਸਭੇ ਵੇਲਾ ਭਗਤ ਸਭ ਜੇ ਅੱਠੀ ਪਾ ਹੋਏ। ਨਾਨਕ ਸਾਹਿਬ ਮਨ ਵਸੈ, ਸੱਚਾ ਨਾਵਣ ਹੋਏ ਮਹਿਲਾ ਦੂਜਾ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ। ਅੱਠੀ ਵੇਬਰ ਪਾ ਰਹਿਣ ਇੱਕ ਤੈ ਰੰਗ। ਦਰਸ਼ਨ ਰੂਪ ਅਥਾ ਬਿਰਲੇ ਪਾਈਐ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ। ਨਾਨਕ ਪੂਰਾ ਜੇ ਕਰੈ, ਕੱਟੇ ਨਾਹੀ ਤੋਲ ਪੌੜੀ। ਜਾਂ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈ ਹੈ। ਮੁੱਠੀ ਧੰਦੇ ਚੋਰ ਮਹਿਲ ਨ ਪਾਈ ਹੈ, ਇੰਨੇ ਚਿੱਤ ਕਠੋਰ ਸੇਵ ਗਵਾਈ ਹੈ। ਜਿਤ ਕਟ ਸੱਚ ਨ ਪਾਏ, ਸੁਭੰਨ ਕੜਾਈ ਹੈ। ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ। ਕੋਈ ਨੇ ਆਖੇ ਘੱਟ ਹਮੇ ਜਾਈਏ, ਲਈਨ ਖਰੇ ਪਰਖ ਦਰ ਵੀ ਨਾਈਏ। ਸੌਦਾ ਇੱਕ ਹੱਠ ਪੂਰੇ ਗੁਰ ਪਾਈਐ। ਸਲੋਕ ਮਹੱਲਾ ਦੂਜਾ। ਅੱਠੀ ਪੈਰੀ ਅੱਠ ਖੰਡ, ਨਾਵਾਂ ਖੰਡ ਸਰੀਰ। ਤਿਸ ਬਿਨੋ ਨਿਦ ਨਾਮ ਏਕ ਭਾਲੇ ਗੁਣੀ ਗੋਹੀਰ। ਕਰਮ ਬੰਤੀ ਸਲਾਹਿਆ, ਨਾਨਕ ਕਰ ਗੁਰ ਪੀਰ। ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਉ। ਤਿਨਾ ਦਰਿਆਵਾਂ ਸਿਉਂ ਦੋਸਤੀ, ਮਨਮੁਖ ਸੱਚਾ ਨਾਉ। ਉੱਥੇ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਉ। ਕੰਚਨ ਕਾਇਆ ਕੱਸੀਏ, ਬੰਨੀ ਚੜੇ ਚੜਾਉ। ਜੇ ਹੋਵੇ ਨਦਰ ਸਰਾਫ ਕੀ, ਬੌੜ ਨ ਪਾਈ ਤਾਉ। ਸੱਤੀ ਪੈਰੀ ਸੱਤ ਭਲਾ, ਬਈਏ ਪੜਿਆ ਪਾਸ। ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਕੱਟੇ ਰਾਸ। ਉੱਥੇ ਖੋਟੇ ਸੱਟੀਏ, ਖਰੇ ਕੀਚੇ ਸਵਾਸ। ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੇ ਪਾਸ। ਮਹਿਲਾ ਦੂਜਾ। ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੰਨੇ ਨਾਮ ਤੇ ਆਇਆ, ਗਏ ਮੁਸ਼ਕਤ ਕਾਲ। ਨਾਨਕ ਦੇ ਮੁਖ ਉਜਲੇ, ਹੋਰ ਕੇਤੀ ਛੁੱਟੀ ਨਾਲ ਪੌੜੀ। ਸੱਚਾ ਭੋਜਨ ਪਾਓ, ਸਤਿਗੁਰ ਦੱਸਿਆ। ਸੱਚੇ ਹੀ ਪਤਿਆਏ, ਸੱਚ ਵਿਕਸਿਆ। ਸੱਚੇ ਕੋਟ ਗਿਰਾਏ, ਨਿਜ ਕਰ ਵੱਸਿਆ। ਸਤਿਗੁਰ ਤੁੱਠੇ ਨਾਉ, ਪ੍ਰੇਮ ਰਹੱਸਿਆ। ਸੱਚੇ ਦੇ ਦੀਵਾਨ, ਕੂੜ ਨਾ ਜਾਈਐ। ਝੂਠੋ ਝੂਠ ਵਖਾਣ, ਸੁਮੈਲ ਖੁਆਈਐ। ਸੱਚੇ ਸ਼ਬਦ ਨਿਸ਼ਾਨ, ਠਾਕ ਨਾ ਪਾਈਐ। ਸੱਚ ਸੁਣ ਬੁੱਝ ਵਖਾਣ, ਮਹਿਲ ਬੁਲਾਈਐ। ਸਲੋਕ ਮਹੱਲਾ ਪਹਿਲਾ। ਪੈਰਾ ਅਗਨ ਹਿਵੇ ਕਰ ਬਾਂਦਾ, ਭੋਜਨ ਸਾਰ ਕਰਾਈ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਆਗ ਜਲਾਈ। ਧਰਤ ਰਾਜੀ ਅੰਬਰ ਤੋਲੀ, ਛੇ ਟੰਕ ਚੜਾਈ। ਇਹ ਵਧ ਵੱਧਾ ਮਾਵਾਂ, ਨਾ ਹੀ ਸਭਸੇ ਨੱਥ ਚਲਾਈ।
ਇਤਾ ਤਾਣ ਹੋਵੇ ਮਨੇ ਅੰਦਰ ਕਰ ਪੀ ਆਖ ਕਰਾਈ ਦੇਵਰ ਸਾਹਿਬ ਤੇਵਰ ਦਾਤੀ ਦੇ ਕਰੇ ਰਜਾਈ ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹਿਲਾ ਦੂਜਾ ਆਖਣ ਆਖਣ ਰੱਜੀਆ ਸੁਣ ਨਾ ਰੱਜੇ ਕੰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹੇ ਕਿਗਵਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜੈ ਗੁਣ ਕਹਿ ਗੁਣੀ ਸਮਾਏ ਪੌੜੀ ਬਿਣ ਸੱਚੇ ਸਭ ਕੂੜ ਕੂੜ ਕਮਾਈ ਹੈ ਬਿਣ ਸੱਚੇ ਕੁੜਿਆਰ ਬੰਨ ਚਲਾਈ ਹੈ ਬਿਣ ਸੱਚੇ ਤਨ ਛਾਰ ਛਾਰ ਰਲਾਈ ਹੈ ਬਿਣ ਸੱਚੇ ਸਭ ਭੁੱਖ ਜੇ ਪੈਂਜੇ ਖਾਈ ਹੈ ਬਿਣ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮਹਿਲ ਖੁਆਈ ਹੈ ਸਭ ਜਬ ਠੱਗਿਓ ਠੱਗ ਆਈਏ ਜਾਈਐ ਤਨਵੇ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ ਸ਼ਲੋਕ ਮਹਲਾ ਪਹਿਲਾ ਨਾਨਕ ਗੁਰਸ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਲਹੇ ਦਾਨਾ ਕੇ ਸਰਦਾਨ ਮਹਿਲਾ ਪਹਿਲਾ ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਪਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅਠਸਰ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਬਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੰਗ ਭਵੇਂ ਦੱਜੇ ਨਾਨਕਾ ਧਰੀਏ ਕਰਮੀ ਲੱਗ ਪੌੜੀ ਜੀਵਦਿਆਂ ਮਰ ਮਾਰ ਨ ਪਛੋਤਾਈਐ ਝੂਠਾ ਏ ਸੰਸਾਰ ਕਿਨ ਸਮਝਾਈਏ ਸੱਚ ਨ ਤਰੇ ਪਿਆਰ ਤੰਦੇ ਤਾਈਐ ਕਾਲ ਬੁਲੇਖੈ ਕਾਲ ਸਿਰ ਦੁਨਿਆਈਐ ਹੁਕਮੀ ਸਿਰਜਨਧਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਸਮਝ ਵਸਾਈਐ ਮੋਹਤ ਨਾ ਚੱਸਾ ਵਿਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਸ਼ਲੋਕ ਮਹੱਲਾ ਪਹਿਲਾ ਤੁੰਮੀ ਤੁੰਮਾ ਵਿਸ ਅਕਤ ਧਤੂਰਾ ਨਿੰਮ ਫਲ ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵਹੀ ਨਾਨਕ ਕਹੀਏ ਕਿਸ ਹੰਡਣ ਕਰਮਾਂ ਬਾਰੇ ਮਹਿਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਵਿ ਉਤਮ ਕਵਿ ਨੀਚ ਕਵਿ ਚੰਦਨ ਕਵਿ ਅੱਕ ਡਾਲ ਕਵਿ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਹਿਬ ਲੱਗੀ ਰੀਤ ਪੌੜੀ ਕਿਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾਹੀ ਭੇਦ ਬੁਝੀਏ ਪਾਵਣਾ ਖੜ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਿਸੰਖ ਦਰਗੈ ਪਾਵਣਾ ਕਾਲ ਕੂ ਅਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਆਂ ਨਾਗੀ ਲੱਗਿਆ ਜਾਏ ਮੰਤਰੀ ਹੋਏ ਅਠੂਆਂ ਨਾਗੀ ਲੱਗੈ ਜਾਏ ਆਪਣੇ ਹੱਥੀ ਆਪਣਾ ਦੇਖੂ ਚਾਹ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਤੀਹੂ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵੀ ਉਪਾਏ ਨਾਨਕੀ ਮੈਂ ਜਾਣੀਏ ਸਭ ਕੁਛ ਤਿਸੇ ਰਜਾਏ ਮਹਿਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ ਵਾਟ ਨਾ ਕਈ ਮਾਮਲਾ ਜਾਣੇ ਮਹਿਮਾਨ ਭੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋ ਵੇਸ਼ਟ ਪਰਵਾਣ ਸਰਸਨ ਦੇ ਆਗਾਸ ਕੋ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਿਹਿੰਦੜ ਜਾਨ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ ਕਰਨ ਭਗਤ ਦਿਨ ਰਾਤ ਰਹਿਣ ਨਾ ਵਾਰੀਆਂ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ ਮਹਿਲਾ ਪੰਜ ਨਿਵਾਸ ਸ਼ਬਦ ਸਵਾਰੀਆਂ ਸੱਚ ਕਹਿਣ ਅਰਦਾਸੇ ਵਿਚਾਰੀਆਂ ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ
ਸਖੀ ਕਹਿਨੇ ਅਰਦਾਸ ਮਨੋ ਪਿਆਰੀਆਂ, ਬਿਨਾਂ ਮੇਤ੍ਰਿਕ ਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਸ਼ਲੋਕ ਮਹੱਲਾ ਪਹਿਲਾ। ਮਾਰੂ ਮੀਨਾ ਤਿਪਤੇ ਅੱਗੀ ਲਹੇ ਨ ਭੁੱਖ, ਰਾਜਾ ਰਾਜ ਨ ਤਿਪਤਿਆ ਸਾਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹਿਲਾ ਦੂਜਾ। ਨੇਫਲੰਗ ਤਸ ਜਨਮਸ ਜਾਬਦ ਬ੍ਰਹਮਣ ਬਿੰਦ ਤੇ, ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ, ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਰਨ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ। ਖਸਮੇ ਕਹਿ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਕਸਿਆ, ਕਸਮ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰੱਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਲ ਵਿਦਿਓਸਿਆ, ਢਾਡੀ ਕਥੀ ਅਕਥ ਸ਼ਬਦ ਸਵਾਰਿਓ, ਨਾਨਿੰਗਣ ਗੈ ਰਾਸ ਹਰ ਜਿਓ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਤੋਤੇ ਮੂਲ ਨਾ ਉਤਰੇ ਜੋ ਸੋ ਧੋਵਣ ਪਾਏ, ਨਾਨਕ ਬਖਸ਼ੇ ਬਖਸ਼ੀਏ ਨਾਹੇ ਤਾਂ ਪਾਹੀ ਪਾਏ ਮਹਿਲਾ ਪਹਿਲਾ। ਨਾਨਕ ਬੋਲਣ ਚੱਖਣ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੋ ਦੋ ਕਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ। ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ, ਸੱਚੇ ਪੁਰਖ ਅਲੱਖ ਸਿਜ ਨਿਹਾਲ ਲਿਆ, ਓਜੜ ਭੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲ ਲਿਆ, ਪਾਇਆ ਰਤਨ ਕਰਾਹ ਦੀਵਾ ਬਾ ਲਿਆ, ਸੱਚੇ ਸ਼ਬਦ ਸਲਾਏ ਸੁਖੀਏ ਸੱਚ ਵਾ ਲਿਆ, ਨਡਰਿਆਂ ਡਰ ਲੱਗ ਗਰਭ ਸਿਗਾ ਲਿਆ, ਨਾਮੋ ਭੁੱਲਾ ਜਗ ਫਿਰੈ ਬੇਤਾ ਲਿਆ। ਸ਼ਲੋਕ ਮਹੱਲਾ ਤੀਜਾ। ਪੈ ਵਿੱਚ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ, ਨਾਨਕ ਪੈ ਵਿੱਚ ਜੇ ਮਰੈ ਪੈ ਵਿੱਚ ਨਾਨਕ ਪੈ ਵਿੱਚ ਜੇ ਮਰੈ ਸੈਲਾ ਆਇਆ ਸੋਏ ਮਹਿਲਾ ਤੀਜਾ। ਪੈ ਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈ ਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ, ਪੌੜੀ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਮੂ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ, ਸਤਿਗੁਰੂ ਹੋਏ ਦਿਆਲ ਤਾਂ ਨਮ ਨਿਧ ਪਾਈ ਹੈ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਹੈ। ਸ਼ਲੋਕ ਮਹੱਲਾ ਪਹਿਲਾ। ਸਿਰ ਖੁਆਏ ਪੀਵੇ ਮਲਵਾਣੀ, ਜੂਠਾ ਮੰਗ ਮਖਾਹੀ, ਫੋਲ ਬਦੀਦ ਮੋਹ ਲੈਣ ਪੜਾਸਾ ਪਾਣੀ ਦੇਖ ਸੰਗਾਹੀ, ਪੇਡਾ ਵਾਂਗੀ ਸਿਰ ਖੂੰ ਹੈਨ ਭਰੀਏ ਹੱਥ ਸੁਆਹੀ, ਮਾਊ ਪੀਓ ਕਿਰਤ ਵਾਇਨ ਟੱਬਰ ਰੋਵਣ ਤਾਈ, ਉਹ ਨਾ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਏ ਕਥਾਉਂ ਪਾਹੀ, ਅੜਸਰ ਤੀਰਥ ਦੇ ਨ ਢੋਈ ਬ੍ਰਾਹਮਣ ਅੰਨ ਨ ਖਾਹੀ, ਸਦਾ ਕੁਚੀਰ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ, ਚੁੰਡੀ ਪਾਏ ਬਹਿਨ ਨਿਤ ਮਰਨੇ ਦੜ ਦੇ ਵਾਣ ਨ ਜਾਹੀ, ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੋਂ ਜਾਈ, ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ, ਦਏ ਵਿਗੋਏ ਫਿਰੇ ਵਿਗੁੱਤੇ ਫਿੱਟੇ ਵੱਤੇ ਗੱਲਾਂ, ਜੀਆਂ ਮਾਰ ਜਵਾਲੇ ਸੋਈ ਅਵਨ ਜੋਈ ਰੱਖੈ, ਦਾਨੋ ਤੇ ਇਸ਼ਨਾਨੋ ਵੰਜੇ ਪਸ ਪਈ ਸਿਰ ਖੁੱਥੇ, ਪਾਣੀ ਵਿੱਚੋਂ ਰਤਨੀ ਪੰਨੇ ਮੇਰ ਕੀਆ ਮਦਾਣੀ, ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ, ਨਾਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ, ਮੋਇਆ ਜੀਵ ਦਿਆਂਗਤ ਹੋਵੇ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਥੇ ਸ਼ੈਤਾਨੀ ਇੰਨਾ ਗੱਲ ਨ ਪਾਣੀ, ਬੁੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਮਾਣੀ, ਬੁੱਠੇ ਅਨਕ ਮਾਦਕ ਪਾਹਾਂ ਸਭਸੇ ਪਰਦਾ ਹੋਵੇ, ਬੁੱਠੇ ਕਹਾ ਚਰੇ ਦਿਨ ਚਰੇ ਨਿਤ ਸੁਰੀ ਸਾਤਨ ਦਹੀਂ ਬਲੋਵੇ, ਤਿਤ ਕੇ ਹੋਮ ਜਾਗ ਸਤ ਪੂਜਾ ਪਈ।